ਸਾਹਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੱਜ ਦੇ ਸ਼ੁਭ ਦਿਹਾੜੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਤਿੰਨਾਂ ਸਤਿਗੁਰਾਂ ਦਾ ਗੁਰਤਾ ਗੱਦੀ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾ ਰਹੀਆਂ ਹਨ। ਜਥਾ ਸਕਤ ਭੇਟਾਵਾਂ ਹਾਜ਼ਰ ਕਰ ਰਹੀਆਂ ਹਨ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾ।

ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ।

ਗ੍ਰਹਿ ਪ੍ਰਸਾਦ ਭੇਟਾ ਕੀਤਾ ਗਿਆ ਹੈ। ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਗ੍ਰਹਿ ਪ੍ਰਸਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਰਾਹੀਂ ਹਿੰਦੀ ਵਿੱਚ ਸਮਾਚਾਰ।

0: ਸਿੱਖਿਅਤ ਇਨਸਾਨ ਦੀ ਪਛਾਣ ਇਹ ਹੁੰਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਵਿਚਾਰ ਸੁਣਨ ਦੀ ਸਮਰੱਥਾ ਰੱਖਦਾ ਹੈ, ਬੇਸ਼ੱਕ ਉਹ ਉਸ ਵਿਚਾਰ ਨਾਲ ਸਹਿਮਤ ਨਾ ਵੀ ਹੋਵੇ।
1: ਸੀ ਗਿਆਨ ਅੰਮ੍ਰਿਤ। ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਸ ਭਰਪੂਰ ਪ੍ਰੋਗਰਾਮ ਅਨਾਥਨਾ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਭਰਪੂਰ ਪ੍ਰੋਗਰਾਮ ਅਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ। ਖੇਤੀਬਾੜੀ

0: जय हिंद जी, संधु साहब बचे आ लियो।
1: जय हिंद जी, जय हिंद उड़िया राम जी, सुनाओ की हाल चाल है।
0: हाल चाल तकड़ा चंगा। देखो संधु साहब, मसला ये है भी जिन्हें तक काम करना है उन्हें कोले ता सौ ढंग ते जुगता है, जिन्हें नहीं करना दे उदे कोले सौ बहाने भी है ना करन दे।
1: ये तो पक्की गल है।
0: सो इस करके भाई जिन्हें काम करना है उन्हें तो कोई ना कोई कार्ड कढ़ लेनी है, कोई ना कोई मतलब ब्यों तो बना लेनी है। जिन्हें नहीं करना उन्हें तुसीं लख ट्रेनिंगां दवा लो, लख उन्हें समझा लो, उन्हें नहीं करना।
1: उन्हें पहला ना रख नहीं, मैं चीज शायद रख लूंगा, बेचूंगा कितने, मक्खियां लड़ जाएंगियां,
0: मक्खियां लड़ जाएंगियां, मतलब वही है ना,
1: बहाना जे बंदा बनाने लगे।
0: हाँ, बातचीत ना बातचीत। काम देखो संधु साहब, कोई भी है काम करिया पता चलता है, किसी भी काम की साइंस जिहड़ी है हर काम की अलग अलग है। डंगर बच्छा रखना उहदी अलग है, मच्छियां है, मक्खियां है ना, सूर पालन है, किते धंधे ते बीजियां है। पर यह है कि हर एक किते धंधे की साइंस अलग अलग है। जद तक तुसी उस किते धंधे की साइंस दे वाकफ नहीं हो तो उस किते धंधे नू ना अपनाओ, तुसी घाटे च जाओगे।
1: नाले देखो कहने आपां छोटे काम तो शुरू कर लो, जरूरी नहीं कि एकदम आपां मैं कहां 500 बक्सा रख लिया जी,
0: आओ
1: मैं 5 बक्से शुरू करो जी।
0: बिल्कुल बिल्कुल बिल्कुल,
1: तुहानूं एक तरह ना वो सिखलाई अपने आप घर बैठे मिल जाऊगी कि कई तरीके आपां किस तरीके नाल इहदी संभाल करनी है, कित्थों जावां फुल फलाका लैके आउणगियां, कदों शहद कढ़ना है, ਕਿਹੜੇ ਮੌਸਮ ਚ ਬਾ ਕਿੱਦਾਂ ਦੇਖਭਾਲ ਕਰਨੀ ਹੈ ਨਾ।
0: ਬਹੁਤ ਸਾਰੇ ਜ਼ਿਮੀਦਾਰ ਜਿਹੜੇ ਹੈ ਸਾਡੇ, ਜਿਨ੍ਹਾਂ ਨੇ ਕੰਮ ਕੀਤਾ ਹੋਇਆ, ਉਹਨਾਂ ਕੋਲ ਜਾਓ ਤੁਸੀਂ, ਉਹਨਾਂ ਦੇ ਫਾਰਮ 'ਤੇ ਜਾਓ, ਉਹਨਾਂ ਨਾਲ ਗੱਲਬਾਤ ਕਰੋ। ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਇੱਕ ਦੂਜੇ ਨਾਲ ਗੱਲਬਾਤ ਸਾਂਝੀ ਕਰਨ ਨਾਲ ਪਤਾ
1: ਲੱਗ ਜਾਂਦਾ ਹੈ।
0: ਬਾਕੀ ਜਿਹੜੀ ਤੁਸੀਂ ਅਹਿਮ ਗੱਲ ਇਹੀ ਕੀਤੀ ਹੈ ਵੀ ਕੋਈ ਵੀ ਕੰਮ ਕਰਨਾ ਹੈ ਮੁੱਢਲੀ ਵਿਉਂਤਬੰਦੀ ਆਪਾਂ ਨੇ ਛੋਟੇ ਪੱਧਰ ਤੋਂ ਕਰਨੀ ਹੈ। ਜਦੋਂ ਅਸੀਂ ਜਿੱਦਾਂ ਹੁਣ ਆਪਾਂ ਡੰਗਰ ਬੱਛਾ ਵੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਭਾਈ 6-7 ਲਵੇਰੀਆਂ ਦਾ ਕੰਮ ਸ਼ੁਰੂ ਕਰੋ। ਵੱਡੇ ਪੱਧਰ ਤੁਸੀਂ ਪਹਿਲੇ ਸੱਟੇ ਤੁਸੀਂ 20 ਮੱਝਾਂ ਜਾਂ 20 ਗਾਈਆਂ ਰੱਖ ਲਈਆਂ ਅਤੇ ਉਹ ਨੁਕਸਾਨ ਵੀ 20-22 ਵਾਲਾ ਹੋਣਾ ਫਿਰ ਤੁਹਾਡਾ,
1: ਠੀਕ
0: ਹੈ। ਇਸ ਕਰਕੇ ਛੋਟੇ ਪੱਧਰ ਤੋਂ ਜਿੱਦਾਂ ਤੁਸੀਂ ਗੱਲ ਕੀਤੀ, ਜੇ ਆਪਾਂ ਬਕਸੇ ਵੀ ਰੱਖਣੇ, ਕਿਉਂਕਿ ਸ਼ਹਿਦ ਮੱਖੀ ਪਾਲਣ ਦਾ ਕਿੱਤਾ ਧੰਦਾ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਮੁਫੀਦ ਹੈ ਸਾਡੇ ਲਈ। ਉਹਦਾ ਕਾਰਨ ਇਹ ਹੈ ਵੀ ਦੋ ਪੱਖ ਹੈ, ਇੱਕ ਤਾਂ ਦੇਖੋ ਆਪਾਂ ਸ਼ਹਿਦ ਲੈ ਲੈਂਦੇ ਹਾਂ, ਦੂਜਾ ਇਹ ਹੈ ਕਿ ਫਸਲਾਂ ਦਾ ਝਾੜ ਵਧਾਉਣ ਦੇ ਵਿੱਚ
1: ਵੱਧਦਾ ਹੈ ਜੀ। ਜ਼ਿਮੀਂਦਾਰ ਕਈ ਖੁਦ ਆਪਾਂ ਨੂੰ ਚੱਲ ਕੇ ਆਉਂਦੇ ਆ, ਕਈ ਵਾਰ ਤਾਂ ਕਹਿੰਦੇ ਸਾਡੇ ਫਸਲ ਦੇ ਕੋਲ ਰੱਖੋ ਜੀ ਬਕਸੇ।
0: ਹੁਣ ਤਾਂ ਤੁਸੀਂ ਕਿਸੇ ਵੀ ਆਹ ਜਿਹੜਾ GT ਰੋਡਾਂ ਬਣਾਈਆਂ ਨੇ ਨਾ, ਸੜਕਾਂ 4-4 ਮਾਰਗੀ 6 ਮਾਰਗੀ ਬਣੀਆਂ ਨੇ, ਮਤਲਬ ਹਰ ਤੁਹਾਨੂੰ 2-4 ਕਿੱਲਿਆਂ ਦੀ ਬਾਹੀ ਦੇ ਉੱਤੇ ਕੋਈ ਨਾ ਕੋਈ ਜ਼ਿਮੀਂਦਾਰ ਕੁਰਸੀ ਡਾਹ ਕੇ ਸ਼ਹਿਦ ਦੀਆਂ ਸ਼ੀਸ਼ੀਆਂ ਰੱਖ

0: ਬੈਠਾ ਦਿਖੂਗਾ।
1: ਹਾਂ,
0: ਉਹ ਦਵਾਈ ਨਹੀਂ ਦਿੰਦਾ ਕਿਸੇ ਨੂੰ, ਉਹ ਸ਼ਾਇਦ ਵੇਚਦਾ,
1: ਸ਼ਾਇਦ ਵੇਚਦਾ ਹੈ
0: ਆਪਣਾ, ਆਪਣਾ ਤਿਆਰ ਕੀਤਾ ਸ਼ਾਇਦ।
1: ਹਾਂ ਬਿਲਕੁਲ, ਦੇਖੋ ਗੱਲ ਇੱਦਾਂ ਹੁੰਦੀ ਹੈ ਨਾ ਕਿ ਸ਼ਾਇਦ ਮੱਖੀਆਂ ਦਾ ਕੰਮ ਰੁੜੀਆ ਰਾਮ ਜੀ ਇਹੋ ਜਿਹਾ ਹੈ ਕਿ ਇਹਨੂੰ ਬਹੁਤੇ ਜ਼ਮੀਨ ਦੀ ਲੋੜ ਨਹੀਂ।
0: ਬਿਲਕੁਲ ਜੀ,
1: ਬੇਜ਼ਮੀਨੇ ਕੰਮ ਕਰ ਸਕਦੇ ਆ, ਨੌਜਵਾਨ ਕਰ ਸਕਦੇ ਆ, ਬਜ਼ੁਰਗ ਕਰ ਸਕਦੇ ਹੈਗੇ ਆ, ਸਿਰਫ ਹੈ ਕਿ ਆਪਾਂ ਨੂੰ ਥੋੜ੍ਹੀ ਜਿਹੀ ਤਕਨੀਕ ਨੇ ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈਗਾ ਕਿ ਬਕਸੇ ਕਿੱਦਾਂ ਦੇ ਹੋਣਗੇ। ਹੁਣ ਤਾਂ ਦੇਖੋ ਸ਼ਹਿਦ ਮੱਖੀਆਂ ਦੇ ਵਿੱਚ ਵੀ ਨਾ ਕਈ ਤਰੀਕੇ ਦੇ ਯੰਤਰ ਆ ਗਏ, ਉਹ ਵਰਤੇ ਜਾ ਸਕਦੇ ਆ ਜੀ।
0: ਬਿਲਕੁਲ,
1: ਧੂਣੀ ਕਿੱਦਾਂ ਦੇਣੀ ਹੈਗੀ ਤਾਂ ਕਿ ਤੁਹਾਨੂੰ ਲੜੇ ਨਾ ਜਦੋਂ ਆਪਾਂ ਸ਼ਹਿਦ ਕੱਢਣਾ ਹੈਗਾ। ਅਤੇ ਖਾਸ ਤੌਰ 'ਤੇ ਆਪਣਾ ਇਸ ਮੌਸਮ ਦਾ ਹੀ ਧਿਆਨ ਰੱਖਣਾ ਚਾਹੀਦਾ ਰੁੜੀਆ ਰਾਮ ਜੀ।
0: ਬਿਲਕੁਲ,
1: ਕਿ ਮੌਸਮ ਜਿਹੜਾ ਹੈ ਨਾ ਕਈ ਵਾਰ ਜੇ ਇਹਨਾਂ ਦੇ ਅਨੁਕੂਲ ਨਾ ਹੋਏ ਤੇ ਫਿਰ ਕਈ ਵਾਰ ਘਾਟਾ ਵੀ ਪੈ ਜਾਂਦਾ, ਨੁਕਸਾਨ ਵੀ ਹੋ ਜਾਂਦਾ ਹੈ।
0: ਖਾਸ ਤੌਰ 'ਤੇ ਜਿਹੜਾ ਮੌਸਮ ਬਰਸਾਤੀ ਮੌਸਮ ਹੈ ਨਾ, ਉਹ ਜ਼ਿਆਦਾ ਇਹਨਾਂ ਲਈ ਘਾਤਕ ਹੈ। ਸੋ ਇਸ ਕਰਕੇ ਇੱਕ ਤਾਂ ਆਪਾਂ ਇਹੀ ਦੇਖਣਾ ਹੈ ਕਿ ਫੁੱਲ ਫਲਾਕਾ ਜਿੱਥੇ ਵੀ ਆਪਾਂ ਡੱਬੇ ਰੱਖਣੇ ਹੈ ਉੱਥੇ ਸਾਡੇ, ਹੁਣ ਜਿੱਦਾਂ ਸਰੋਂ ਦੇ ਆਮ ਤੌਰ 'ਤੇ ਸਰੋਂ ਵਾਲੇ ਖੇਤਾਂ ਦੇ ਕੋਲ ਆਪਾਂ ਰੱਖ ਲੈਂਦੇ ਹਾਂ, ਜਾਂ ਕਿਤੇ ਬਾਗ ਲੱਗਿਆ ਹੈ ਉੱਥੇ ਰੱਖ ਲੈਂਦੇ ਹਾਂ। ਮਤਲਬ ਕਹਿਣ ਦਾ ਇਹੀ ਹੈ ਕਿ ਇਹਨਾਂ ਦੀ ਜਿਹੜੀ ਖੁਰਾਕ ਹੈ ਉਹਦਾ ਪ੍ਰਬੰਧ ਦੇਖ ਕੇ ਆਪਾਂ ਡੱਬੇ ਰੱਖਣੇ ਹੈ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਲੀ ਹੋਵੇ, ਤੁਸੀਂ ਕਿਸੇ ਵੀ ਥਾਂ ਦੇ ਉੱਤੇ ਰੱਖ ਸਕਦੇ ਹੋ। ਬਾਕੀ ਇਹ ਵੀ ਸਮੇਂ ਦੇ ਲਿਹਾਜ਼ ਨਾਲ ਜਿੱਦਾਂ ਸਮੱਸਿਆ ਆਉਂਦੀ ਹੈ ਕਿ ਵੀ ਫੁੱਲ ਫਲਾਕਾ ਹੁੰਦਾ ਹੀ ਨਹੀਂ ਅਤੇ ਹਿਜਰਤ ਵੀ ਕਰਾਉਣੀ ਪੈਂਦੀ ਹੈ, ਸਾਰੀਆਂ ਤਕਨੀਕਾਂ ਤਾਂ ਤੁਹਾਨੂੰ ਆਉਣੀਆਂ ਚਾਹੀਦੀਆਂ।
1: ਦੇਖੋ ਕਈ ਕਿਸਾਨ ਵੀ ਬੜੇ, ਦੇਖੋ ਰੁੜੀਆ ਰਾਮ ਜੀ, ਜਦੋਂ ਆਪਾਂ ਕੰਮ ਪੈ ਜਾਂਦੇ ਕਿਸ ਕੰਮ 'ਚ ਤੇ ਆਪੇ ਹੱਲ ਵੀ ਆ ਜਾਂਦੇ, ਉਹ ਕਿਸਾਨ ਵੀ ਉਹਨਾਂ ਸਾਰੇ ਸਾਲ ਦੀ ਵਿਉਂਤਬੰਦੀ ਬਣਾ ਲੈਂਦਾ ਵੀ ਕਿਹੜੇ ਸੀਜ਼ਨ 'ਤੇ ਕਿੱਥੇ ਫੁੱਲ ਹੁੰਦੇ ਹੈ, ਉਹ ਬਕਸੇ ਆਪੇ ਉੱਥੇ ਲੈ ਜਾਂਦੇ ਜੀ।
0: ਉਹ ਤਾਂ ਕਹਿੰਦਾ ਅਸੀਂ ਸਾਲ ਸਾਲ, ਕਈ ਕਿਸਾਨ ਸਾਡੇ ਐਸੇ ਜਿਹੜੇ ਕਹਿੰਦੇ ਸਾਲ ਸਾਲ ਅਸੀਂ ਘਰ ਦਾ ਮੂੰਹ ਨਹੀਂ ਦੇਖਦੇ, ਅਸੀਂ ਤਾਂ ਬਕਸਾ ਹੀ ਲਈ ਤੁਰੇ ਫਿਰਦੇ ਹਾਂ, ਉੱਥੋਂ ਹੀ ਸ਼ਹਿਦ ਲੈਂਦੇ, ਉੱਥੋਂ ਹੀ ਮੰਡੀਕਾਰੀ ਕਰਦੇ
1: ਕਰਦੇ ਹੈਗੇ।
0: ਤੇ ਗੱਲ ਉਹੀ ਹੈ ਨਾ ਵੀ ਜੇ ਆਪਾਂ ਕਹੀਏ ਵੀ ਘਰੇ ਬਹਿ ਕੇ ਅਸੀਂ ਪੈਸੇ ਵੱਟ ਲਾਂਗੇ, ਕੁਛ ਨਾ ਕੁਛ ਹੀਲ ਉੱਜਤ, ਕੁਛ ਨਾ ਕੁਛ ਜਿਹੜਾ ਹੈ ਸਾਨੂੰ ਹਿੰਮਤ ਤਾਂ ਕਰਨੀ ਪੈਣੀ।
1: ਹਾਂ ਮੇਰਾ ਭਰਾ, ਦੇਖੋ ਸ਼ਹਿਦ ਨਹੀਂ ਕਿ ਹੋਰ ਕਈ ਚੀਜ਼ਾਂ ਨੇ ਇਹਦੇ ਵਿੱਚ,
0: ਬੜਾ ਪਦਾਰਥ ਹੈ ਜੀ
1: ਇਹਦੇ ਵਿੱਚ, ਤਾਂ ਇੰਨੀ ਵਿਉਂਤਬੰਦੀ ਹੈ ਨਾ ਆਪਣਾ, ਆਪਾਂ ਕਹਿ ਲਓ ਰੁੜੀਆ ਰਾਮ ਜੀ ਕਿ ਭਿੰਨਤਾ ਆ ਸ਼ਹਿਦ ਮੱਖੀਆਂ ਦੇ ਕੰਮ ਦੇ ਵਿੱਚ, ਕਿ ਅਣਗਿਣਤ ਚੀਜ਼ਾਂ ਇਹਦੇ ਵਿੱਚ ਤਿਆਰ ਹੁੰਦੀਆਂ ਨੇ ਜੀ, ਤੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਜੀ।
0: ਬਿਲਕੁਲ,
1: ਜਿੰਨੀ ਮਰਜ਼ੀ ਭਾਅ 'ਚ ਤੁਸੀਂ ਵੇਚ ਸਕਦੇ ਹੋ।
0: ਪੋਲਨ ਹੈ ਜੀ, ਦੇਖ ਲਓ,
1: ਹਾਂ
0: ਸਾਡੇ ਬਹੁਤ ਸਾਰੇ ਜ਼ਿਮੀਂਦਾਰ ਆ ਜਿਹੜੇ ਸ਼ਹਿਦ ਮੱਖੀਆਂ ਵਾਲੇ ਪੋਲਨ ਤਿਆਰ ਕਰਦੇ। ਚਲੋ ਰੋਇਲ ਜੈਲੀ ਥੋੜਾ ਜਿਹਾ ਔਖਾ ਕੰਮ ਹੈ, ਕੁਝ ਬਹੁਤ ਘੱਟ ਜ਼ਿਮੀਂਦਾਰ ਹੈ, ਪੋਲਨ ਬਹੁਤ ਸਾਰੇ ਜ਼ਿਮੀਂਦਾਰ ਤਿਆਰ ਕਰਦੇ, ਹੱਥੋ ਹੱਥੀ ਵਿਕਦਾ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਖਾਸ ਤੌਰ 'ਤੇ ਸ਼ਹਿਦ ਤੋਂ ਪਦਾਰਥ ਜਿਹੜੇ ਤਿਆਰ ਹੁੰਦੇ ਹੈ, ਆਪਣੇ ਤਾਂ ਇੱਥੇ ਲੋਕ ਘੱਟ ਹੀ ਖਾਂਦੇ, ਬਾਹਰਲੇ ਦੇਸ਼ਾਂ ਨੂੰ ਜ਼ਿਆਦਾ ਜਾਂਦੇ ਆ,
1: ਜਾਂਦੇ ਆ। ਖਾਸ ਕਰਕੇ ਜਿਹੜਾ ਹੁਣ ਆ ਜਿਹੜਾ ਆਇਆ ਨਾ, ਹੁਣ ਦੌਰ ਹੈ ਇਹੋ ਜਿਹਾ ਦੌਰ ਆਇਆ, ਇਹਦੇ ਵਿੱਚ ਸਾਨੂੰ ਇਹ ਧਿਆਨ ਕਰਾਇਆ ਵੀ ਸਾਡੀ ਜਿਹੜੀ ਖੁਰਾਕ ਹੈ ਨਾ ਉਹ ਵਧੀਆ ਹੋਣੀ ਚਾਹੀਦੀ ਹੈ।
0: ਬਿਲਕੁਲ ਜੀ, ਲੋਕੀ ਹਲਦੀ ਖਾਣ ਲਾ ਤੇ, ਸ਼ਹਿਦ ਖਾਣ ਲਾ ਤੇ, ਤੁਹਾਨੂੰ ਸਮਝ ਆ ਗਈ?
1: ਸਮਝ ਆ ਗਿਆ।
0: ਅੱਗੇ ਲੋਕੀ ਆ ਜਦੋਂ ਕਦੇ ਖੰਘ ਖਾਂਸੀ ਹੁੰਦੀ ਸੀ, ਮਾੜਾ ਮੋਟਾ ਕੋਈ ਸ਼ਹਿਦ ਦਾ ਚਮਚਾ ਦਿੰਦਾ ਸੀ, ਹੁਣ ਐਸੇ ਕਾੜੇ ਬਣਾ ਬਣਾ ਕੇ ਲੋਕਾਂ ਨੇ ਪੀਤੇ, ਵਿੱਚ ਆਧਾ ਸਿੱਟ, ਵਿੱਚ ਉਹ ਮਲੱਠੀਆਂ ਸਿੱਟ ਜੀ, ਪਤਾ ਨੀ ਕੀ ਕੀ ਕਰਕੇ ਦਾਲ ਚੀਨੀ। ਲੋਕਾਂ ਨੂੰ ਸਮਝ ਆ ਗਈ ਕਿ ਖਾਲਸ ਚੀਜ਼ਾਂ ਜਿਹੜੀਆਂ ਹੈ ਇਹਨਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਸਰੀਰਕ ਸਮਰੱਥਾ ਵਧਾਉਣ ਦੇ ਵਿੱਚ ਕਿੰਨਾ ਕੁ ਯੋਗਦਾਨ ਹੈ।
1: ਬਹੁਤ ਯੋਗਦਾਨ ਆ ਜੀ, ਬਹੁਤ ਹੈ। ਦੇਖੋ ਸ਼ਹਿਦ ਜਿਹੜਾ ਹੈ ਨਾ
0: ਸੰਪੂਰਨ ਖੁਰਾਕ ਹੈ,
1: ਇਹਨੂੰ ਆਪਾਂ ਦਵਾਈ ਦੇ ਤੌਰ ਤੇ ਨਾ ਵਰਤੋ, ਇਹਨੂੰ ਵਰਤੋ ਜਿੱਦਾਂ ਅਸੀਂ ਰੋਟੀ ਪਾਣੀ ਖਾਂਦੇ ਹਾਂ, ਖੁਰਾਕ ਦੇ ਤੌਰ ਤੇ।
0: ਬਿਲਕੁਲ,
1: ਇੱਕ ਚਮਚ ਹੈਗਾ ਜੇ ਲੈ ਲੈ ਕੇ ਅਸੀਂ ਵਰਤੀ ਹਰ ਘਰ 'ਚ, ਹਰ ਜੀ ਵਰਤੇ, ਤੇ ਇੱਕ ਤਾਂ ਦੇਖੋ ਸ਼ਹਿਦ ਦੀ ਖਪਤ ਵੱਧ ਜਾਏਗੀ, ਤੇ ਸ਼ਹਿਦ ਮੱਖੀਆਂ ਪਾਲਕਾਂ ਨੂੰ ਫਾਇਦਾ ਹੋਊਗਾ, ਜਿਹੜਾ ਵਧੀਆ ਫਾਇਦਾ ਹੋਊਗਾ ਜੀ।
0: ਅੱਛਾ ਸੰਧੂ ਸਾਹਿਬ, ਦੂਜਾ ਖਾਣਾ ਵੀ ਹੈ ਤੇ ਨਾਲ ਜਿਹੜਾ ਲਾਣਾ ਵੀ ਹੈ, ਜਿੱਦਾਂ ਕਈ ਚਿਹਰੇ ਤੇ ਜਿੱਦਾਂ ਜਨਾ ਬੀਬੀਆਂ ਭੈਣਾਂ ਸਾਡੀਆਂ ਹੈਗੀਆਂ, ਬੱਚੀਆਂ ਹੈਗੀਆਂ, ਚਿਹਰੇ ਦੀ ਸੁੰਦਰਤਾ ਵਧਾਉਣ, ਔਰ ਕਈ ਸਾਡੇ ਵੀਰ ਭਰਾ ਜਿਹੜੇ ਅੱਖਾਂ ਦੇ ਵਿੱਚ, ਜੇ ਤੁਸੀਂ ਕਿਤੇ ਸ਼ਹਿਦ ਦੀ ਪਾਉਂਦੇ ਆ ਨਾ, ਵੀ ਜਿੱਦਾਂ ਅੱਖਾਂ ਨੀ ਤੁਹਾਡੀਆਂ ਖਰਾਬ ਹੋਣਗੀਆਂ, ਤੁਹਾਡੀ ਨਿਗਾਹ ਵੱਧ ਜੂਗੀ। ਦੇਖੋ ਕਿੰਨੇ ਗੁਣ ਨੇ। ਅੱਛਾ ਖਾਣ ਦਾ ਵੀ ਅਲੱਗ ਅਲੱਗ ਢੰਗ ਹੈ, ਠੰਡੇ ਪਾਣੀ 'ਚ ਪਾ ਕੇ ਖਾਓਗੇ ਅਲੱਗ ਗੁਣ,
1: ਗਰਮ
0: ਪਾਣੀ 'ਚ ਪਾ ਕੇ ਖਾਓਗੇ ਅਲੱਗ ਗੁਣ।
1: ਬਾਕੀ ਦੇਖੋ ਦਵਾਈ ਦੇ ਤੌਰ 'ਤੇ ਆਪਾਂ ਵਰਤਦੇ ਹੀ ਹਾਂ, ਕਹਿੰਦੇ ਵੀ ਖਾਂਸੀ ਹੋ ਗਈ, ਸ਼ਹਿਦ ਲੈ ਲਾ ਜੀ, ਥੋੜ੍ਹਾ ਜਿਹਾ ਕਾਲੀ ਮਿਰਚ ਪਾ ਕੇ ਲੈ ਲਾ ਜੀ, ਅੱਧਾ ਕੁ ਪਾਣੀ ਪਾ ਕੇ ਪੀ ਲਓ ਇਹਨੂੰ, ਕਿੰਨੇ ਆਪਾਂ ਨੇ ਵਾਸਤੇ ਫਾਇਦੇ ਹੈਗੇ ਆ। ਮਤਲਬ ਹੈ ਕਿ ਆਪਣੇ ਕੰਮ ਨੂੰ ਜੇ ਕਰੋ ਤੇ ਰੀਝ ਲਾ ਕੇ ਕਰੋ,
0: ਬਿਲਕੁਲ,
1: ਤੇ ਮਾਹਰਾਂ ਦੀ ਸਲਾਹ ਲੈ ਕੇ ਕੰਮ ਕਰੋ।
0: ਆ ਜੀ ਇਹੀ ਹੈ ਕਿ ਸ਼ਹਿਦ ਦੀਆਂ ਮੱਖੀਆਂ ਦਾ ਜੇ ਆਪਾਂ ਕੰਮ ਕਰਨਾ ਹੈ ਸੰਧੂ ਸਾਹਿਬ, ਇਹਦੀ ਟ੍ਰੇਨਿੰਗ ਬੜੀ ਲਾਜ਼ਮੀ ਹੈ। ਉਹ ਜ਼ਰੂਰ ਦੇਖੋ, ਮਹਿਕਮਾ ਹੈ ਸਾਡੇ ਕੋਲ, ਬਾਗਬਾਨੀ ਵਿਭਾਗ ਹੈ, ਬਹੁਤ ਸਾਰੇ ਯੂਨੀਵਰਸਿਟੀ ਹੈ ਸਾਡੇ ਕੋਲ, ਮਹਿਕਮਾ ਜ਼ਰਾਇਤ ਹੈ, ਅਲੱਗ ਅਲੱਗ ਥਾਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹੈ। ਸੋ ਇਸ ਕਰਕੇ ਜਾਣਕਾਰੀ ਜਦੋਂ ਸਾਡੇ ਕੋਲ ਹੁੰਦੀ ਹੈ, ਜਾਣਕਾਰੀ ਨਾਲ ਕੀਤਾ ਕੰਮ ਤੇ ਅਧੂਰੀ ਜਾਣਕਾਰੀ ਨਾਲ ਕੀਤਾ ਕੰਮ ਤੇ ਇਹਨਾਂ ਦੇ

ਅਸੀਂ ਮਾਨਸ ਖਾਨ, ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਚੇ ਦੇ ਤਹਿਤ ਆਓ ਹੁਣ ਤੁਹਾਨੂੰ ਸਾਡੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਦੀ ਉਹਨਾਂ ਦਾ ਪ੍ਰਸਾਰਣ ਸਮਾਂ ਦੱਸ ਦੇਈਏ।

ਸਵੇਰੇ 8:40 ਤੇ ਭਾਈ ਕਨੱਈਆ ਜੀ ਉੱਤੇ ਇੱਕ ਰੇਡੀਓ ਰਿਪੋਰਟ ਸੁਣਾਈ ਜਾਏਗੀ। ਕੁਝ ਪੰਜਾਬੀ ਫਿਲਮੀ ਗੀਤ ਸੁਣਾਏ ਜਾਣਗੇ। ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ ਸਵੇਰੇ 8:50।

0: ਸ਼ਾਮੀ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਤੇ ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਸ਼ਾਮੀ 5:30 ਵਜੇ। ਦੇਸ਼ ਪਿਆਰ ਦੇ ਗੀਤ ਸੁਣਾਏ ਜਾਣਗੇ ਤੇ ਮੌਸਮ ਦਾ ਹਾਲ ਸੁਣਾਇਆ ਜਾਏਗਾ। ਸਾਢੇ 6 ਵਜੇ ਕਿਸਾਨ ਵਾਣੀ ਪ੍ਰੋਗਰਾਮ ਸੁਣੋਗੇ ਪ੍ਰਯੋਜਿਤ ਪ੍ਰੋਗਰਾਮ। ਇਸ ਪ੍ਰੋਗਰਾਮ ਦੇ ਤਹਿਤ ਖੇਤੀ ਸੰਦੇਸ਼, ਕਿਸਾਨ ਸਮਾਚਾਰ, ਮੌਸਮ ਦਾ ਹਾਲ ਤੇ ਮੰਡੀਆਂ ਦਾ ਭਾਅ ਸੁਣਾਏ ਜਾਣਗੇ। ਇਸ ਤੋਂ ਇਲਾਵਾ ਦੁੱਧ ਉਤਪਾਦਨ ਕਿੱਤੇ ਵਿੱਚ ਔਰਤਾਂ ਦਾ ਯੋਗਦਾਨ, ਇਸ ਵਿਸ਼ੇ ਤੇ ਗੱਲਬਾਤ ਕਰਨਗੇ ਡਾਕਟਰ ਰੇਖਾ ਚਾਵਲਾ। 7:10 ਤੇ ਸਾਡੇ ਦਿੱਲੀ ਕੇਂਦਰ ਰਾਹੀਂ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। 7:45 ਤੇ ਪ੍ਰੋਗਰਾਮ ਹੋਏਗਾ ਸਮਾਚਾਰ ਦਰਸ਼ਨ। 8:10 ਤੇ ਸਟੇਟ ਹੁਕਮ ਪ੍ਰੋਗਰਾਮ ਸੁਣੋਗੇ ਜਨ ਸੇਵਾ ਤੇ ਦੇਸ਼ ਸੇਵਾ ਤੱਕ। 8:40 ਤੇ ਪੰਜਾਬੀ ਗੀਤ ਸੁਣਾਏ ਜਾਣਗੇ ਤੇ 10:00 ਵੀਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣਾਈਆਂ ਜਾਣਗੀਆਂ। 10:20 ਤੇ ਹਿੰਦੀ ਗੀਤ ਸੁਣੋਗੇ ਤੇ 10:30 ਪ੍ਰੋਗਰਾਮ ਹੋਏਗਾ ਸਰਗਮ। ਸਮਾਚਾਰ ਤੇ ਮੁੱਖ ਸਮਾਚਾਰ ਆਪਣੇ ਨਿਰਧਾਰਿਤ ਸਮੇਂ ਤੇ ਵਾਰ-ਵਾਰ ਪੇਸ਼ ਕੀਤੇ ਜਾਣਗੇ। ਇਹ ਸਨ ਸਾਡੇ ਅੱਜ ਦੇ ਬਾਕੀ ਦਿਨਾਂ ਦੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:55 ਵਜਣ ਵਾਲੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਸਾਡੇ ਦਿੱਲੀ ਕੇਂਦਰ ਰਾਹੀਂ ਤੁਸੀਂ ਸੁਣੋਗੇ ਸੰਸਕ੍ਰਿਤ ਵਿੱਚ ਸਮਾਚਾਰ।
1: ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ਼੍ਰੂਯੰਤਾਮ ਪ੍ਰਵਾਚਿਕਾ ਰਿਚਾ ਝਾ। अथ वार्ताः। भारतेन रूस ईरानयोः विरुद्धं प्रतिबंध संबद्धादिनियमस्य विषये स्वकीयाः हितचिन्ताः पुनः स्पष्टतया प्रतिपादिताः। विदेशमंत्री डॉ एस जयशंकरः संयुक्त राष्ट्र महासभायाः अधिवेशनावसरे ह्यः सायं संयुक्त राज्य अमेरिका देशस्य विदेशमंत्रिणं मार्को रूबियो इत्येतं मिलितवान्। तस्य चिन्ताः तस्य समक्षं प्रस्तुतवान्। उभौ नेतारौ भारत संयुक्त राज्य अमेरिकया देशयोः द्विपक्षीय सम्बन्धानां, युक्रेनस्य च परिस्थितीनां विषये अपि चर्चां कृतवन्तौ। संयुक्त राज्य अमेरिका देशस्य राष्ट्रपतिः डोनाल्ड ट्रम्पः गतसप्ताहे रूस ईरानयोः विरुद्धं प्रतिबन्ध सम्बद्धाधिनियमं विधिरूपेण प्रवर्तितवान्। अस्य अधिनियमस्य अन्तर्गतं रूसदेशात् तैलं वातेन्धनं च क्रयमाणेभ्यः देशेभ्यः अधिकतमं 100% शुल्कम् आरोपयितुं प्रावधानमस्ति। अस्य प्रत्युत्तरे नवदिल्ल्या उक्तं यत् भारतं स्वकीयानाम् आर्थिकहितानां संरक्षणाय तथा राष्ट्रस्य ऊर्जासुरक्षां सुनिश्चेतुं सर्वान् आवश्यकान् उपायान् करिष्यति। डॉक्टर जयशंकरः रविवासरे न्यूयॉर्क नगरं प्राप्तवान् तथा संयुक्त राष्ट्र महासभायाः 81वें अधिवेशने भारतीय प्रतिनिधिमण्डलस्य नेतृत्वं कुर्वन् अस्ति। जयशंकरेण सह मेलनानन्तरं रूबियो उक्तवान् यत् उभौ देशौ रणनीतिक सहभागितां सुदृढीकुरुतः तथा प्रमुखेषु क्षेत्रीय प्राथमिकता विषयेषु आगामिषु च बहुपक्षीय प्रयासेषु समन्वयेन कार्यं कुरुतः। निर्वाचनायोगेन उक्तं यत् मतदातृसूच्याः पुनरीक्षणं समेत्य सर्वे निर्णयाः सर्वसम्मत्या गृहीताः। आयोगेन संसूचितं यत् तेन अनेके निर्णयाः गृहीताः, प्रायः 40 नूतनाः उपक्रमाः प्रारब्धाः तथा विगतेषु मासेषु सम्पूर्णदेशे विशेषगहनपुनरीक्षणं समेत्य अनेकनैर्वाचनिकपरिष्काराः कृताः। आयोगेन बलं प्रदत्तं यत् मतभेदाः कस्यापि संस्थायाः विचारविमर्शस्य सामान्यः भागः।

0: कवचमपि प्रदास्यति। मुख्यमंत्री कृषक समृद्धि योजनायाः अंतर्गतम् उत्तर प्रदेश सहकारी ग्रामीण विकास बैंकेन कृषकेभ्यः प्रदीयमानेषु ऋणेषु वृद्धिमूल्यं 11%-6% षट्प्रतिशतं यावत् न्यूनीकृतमस्ति। वित्त मंत्रालयेन संसूचितं यत् सर्वे सार्वजनिक क्षेत्रीयाः बैंकाः क्षेत्रीय ग्रामीण बैंकाश्च अस्मिन् मासरे रविवासरे 27 दिनांके उद्घाटिताः भविष्यन्ति। भारतस्य पुरुष बैडमिंटन दलं जापान देशस्य आईची नगरे उपांत्य चक्रे चीन दलेन 1-3 इत्यंकांतरालेन पराजितम्। अनेन पराजयेन भारतेन कांस्य पदकं प्राप्तं। सहैव भारतस्य पदक संख्या 12 जाता, यस्मिन् 1 सुवर्णं 5 रजत पदकानि तथा 6 कांस्य पदकानि सन्ति। इति वार्ताः।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਲਈ ਸਬੰਧਿਤ ਉਪਕਰਨਾਂ ਦੀ ਖਰੀਦ ਵਾਸਤੇ ਭਾਰਤ ਡਾਇਨਾਮਿਕਸ ਲਿਮਿਟਿਡ ਨਾਲ 810 ਕਰੋੜ ਤੋਂ ਵੱਧ ਦਾ ਸਮਝੌਤਾ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਸਾਨੂੰ ਇਮਾਨਦਾਰੀ, ਜ਼ਿੰਮੇਵਾਰੀ, ਦਇਆ, ਸਹਿਹੋਂਦ ਤੇ ਦੇਸ਼ ਭਗਤੀ ਤੋਂ ਪ੍ਰੇਰਿਤ ਇੱਕ ਯੁਵਾ ਸ਼ਕਤੀ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA ਦਾ 8% ਵਾਧਾ ਸਤੰਬਰ ਦੀ ਤਨਖਾਹ ਨਾਲ ਮਿਲੇਗਾ। ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28-30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ, ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਨੇ ਤਰਨ ਤਾਰਨ ਦੌਰੇ ਦੌਰਾਨ ਮਹਿਲਾਵਾਂ ਦੀਆਂ ਸ਼ਿਕਾਇਤਾਂ ਸੁਣੀਆਂ, ਮੌਕੇ ਤੇ ਹੱਲ ਲਈ ਦਿੱਤਾ ਭਰੋਸਾ। ਸੀਨੀਅਰ ਬੀਜੇਪੀ ਆਗੂ ਅਨੁਰਾਗ ਠਾਕੁਰ ਨੇ ਜ਼ਿਲ੍ਹਾ ਰੂਪਨਗਰ ਵਿਖੇ ਬੀਜੇਪੀ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਯਾਤਰਾ ਦੀ ਅਗਵਾਈ ਕੀਤੀ। ਨਸ਼ਾ ਮੁਕਤ ਯਾਤਰਾ ਤੋਂ ਵਾਪਸ ਆਉਂਦੇ ਬੀਜੇਪੀ ਵਰਕਰਾਂ ਦੀ ਕਾਰ ਮਾਨਸਾ ਵਿਚ ਹਾਦਸਾ ਗ੍ਰਸਤ, 1 ਦੀ ਮੌਤ ਤੇ 5 ਜ਼ਖਮੀ ਹੋਏ। ਪੰਜਾਬ ਵਿਚ ਗੰਨੇ ਦੀ ਕਾਸ਼ਤ ਹੇਠਲਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਧ ਕੇ 4,313 ਹੈਕਟੇਅਰ ਹੋ ਗਿਆ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਈ ਖੇਡਾਂ ਵਿਚ ਮਹਿਲਾ ਸਕੀ ਟੀਮ ਮੁਕਾਬਲੇ ਦੇ ਵਿਚ ਕਾਂਸੀ ਦਾ ਤਮਗਾ ਜਿੱਤਣ ਲਈ ਪਰੀਨਾਸ ਧਾਲੀਵਾਲ, ਰਾਇਜ਼ਾ ਢਿੱਲੋਂ ਤੇ ਮਹੇਸ਼ਵਰੀ ਚੌਹਾਨ ਨੂੰ ਵਧਾਈ ਦਿੱਤੀ। ਇਸ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੋਕ ਸੁਣੋ ਜਾਣਕਾਰੀਆਂ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਨੀ ਸਵੇਰ।

ਬੋਨਸਵਰ ਪ੍ਰੋਗਰਾਮ ਹੈ ਜੀ ਸ਼ੀਤਲ ਤੁਹਾਡੇ ਨਾਲ ਹੈ ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਗੀਤ ਦੇ ਨਾਲ ਯਾਨੀ ਕਿ ਫਿਲਮ ਮਾਈ ਨੇਮ ਇਜ਼ ਖਾਨ ਦਾ ਇਹ ਗੀਤ ਤੁਸੀਂ ਸੁਣ ਰਹੇ ਸੀ ਸੋ ਇਸ ਵੇਲੇ ਸਵੇਰ ਦਾ ਸਮਾਂ ਹੈ ਅਤੇ ਸਵੇਰ ਦੀ ਚਾਹ ਤੋਂ ਬਾਅਦ ਫਿਰ ਨਾਸ਼ਤੇ ਦੀ ਪਲੈਨਿੰਗ ਹੋ ਰਹੀ ਹੋਏਗੀ ਕਿ ਅੱਜ ਫਿਰ ਨਾਸ਼ਤਾ ਕੀ ਕੀਤਾ ਜਾਵੇ ਬਹੁਤ ਸਾਰੇ ਘਰਾਂ ਦੇ ਵਿੱਚ ਪਰੌਂਠੇ ਬਣਨ ਦੀ ਤਿਆਰੀ ਹੋ ਰਹੀ ਹੋਏਗੀ ਅਤੇ ਪਰੌਂਠਿਆਂ ਦੇ ਨਾਲ ਜੇਕਰ ਮੱਖਣ ਨਾ ਹੋਵੇ ਤਾਂ ਫਿਰ ਸਵਾਦ ਨਹੀਂ ਆਉਂਦਾ ਵੈਸੇ ਵੀ ਸਤੰਬਰ ਦਾ ਮਹੀਨਾ ਹੈ ਮੌਸਮ ਬਦਲ ਰਿਹਾ ਅਤੇ ਅੱਗੇ ਅੱਗੇ ਠੰਡ ਆ ਰਹੀ ਹੈ ਅਤੇ ਠੰਡ ਵਿੱਚ ਫਿਰ ਮੱਖਣ ਉਹ ਵੀ ਸਾਗ ਦੇ ਉੱਤੇ ਰੱਖਿਆ ਹੋਇਆ ਮੱਖਣ ਆਹਾ ਮੂੰਹ ਦੇ ਵਿੱਚ ਮੈਨੂੰ ਪਤਾ ਤੁਹਾਡੇ ਪਾਣੀ ਆ ਰਿਹਾ ਵੈਸੇ ਮੱਖਣ ਤੋਂ ਇੱਕ ਗੱਲ ਹੋਰ ਯਾਦ ਆਉਂਦੀ ਹੈ ਕਿ ਸਾਨੂੰ ਬਹੁਤ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਬੜੇ ਸੁਨੇਹ ਦਿੰਦੀਆਂ ਨੇ ਜਿਵੇਂ ਕਿ ਸਾਡਾ ਮੱਖਣ ਮੱਖਣ ਸਾਨੂੰ ਇਹ ਦੱਸਦਾ ਕਿ ਜ਼ਿੰਦਗੀ ਦੇ ਵਿੱਚ ਨਾ ਕੁਝ ਰਿਸ਼ਤੇ ਵੀ ਇੱਦਾਂ ਦੇ ਹੀ ਹੁੰਦੇ ਨੇ ਜੇਕਰ ਸਾਡੀ ਜ਼ਿੰਦਗੀ 'ਚੋਂ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਪਿਆਰ ਦਾ ਥੰਦਾ ਸਾਡੇ ਹੱਥਾਂ 'ਤੇ ਸਾਡੇ ਦਿਲ ਦਿਮਾਗ 'ਤੇ ਹਮੇਸ਼ਾ ਹੀ ਛਾਇਆ ਰਹਿੰਦਾ ਅਤੇ ਰਿਸ਼ਤੇ ਹੋਣੇ ਵੀ ਇਸ ਤਰ੍ਹਾਂ ਦੇ ਚਾਹੀਦੇ ਨੇ ਉਹਨਾਂ ਦੇ ਵਿੱਚ ਪਿਆਰ ਨਿੱਘ ਆਪਣਤ ਇਹੋ ਜਿਹੀ ਹੀ ਹੋਣੀ ਚਾਹੀਦੀ ਹੈ ਦੂਰ ਵੀ ਹੋ ਜਾਣ ਅਤੇ ਉਹਨਾਂ ਦਾ ਮੁਹੱਬਤ ਅਤੇ ਉਹਨਾਂ ਦਾ ਪਿਆਰ ਸਾਨੂੰ ਕਦੇ ਨਹੀਂ ਭੁੱਲਦਾ ਸ਼ੁਰੂਆਤ ਕਰਦੇ ਹਾਂ ਅਗਲੇ ਗੀਤ ਤੋਂ ਅਤੇ ਫੇਰ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਦਿਲ ਕਰਦਾ ਹੋਣਾ ਹੁਣ ਮੱਖਣ ਕੱਢਣ ਦਾ ਕੱਢੋ ਮਲਾਈ ਰਿੜਕੋ ਅਤੇ ਬਣਾਓ ਫਿਰ ਅੱਜ ਦਾ ਮੱਖਣ ਖਾਓ।

ਸੋਹਣੇ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ, ਸ਼ੀਤਲ ਹੈ ਤੁਹਾਡੇ ਨਾਲ। ਦੋਸਤੋ, ਅਸੀਂ ਨਾ ਬੇਟੀਆਂ ਦੇ ਜਨਮ ਨੂੰ ਲੈ ਕੇ ਕਾਫੀ ਹੱਦ ਤੱਕ ਹੁਣ ਅਸੀਂ ਪੋਜ਼ਿਟਿਵ ਹੋ ਚੁੱਕੇ ਹਾਂ। ਬਹੁਤ ਸਾਰੇ ਘਰਾਂ ਦੇ ਵਿੱਚ ਬੇਟੀਆਂ ਦੇ ਆਉਣ ਦੀ ਖੁਸ਼ੀ ਇਸ ਤਰ੍ਹਾਂ ਮਨਾਈ ਜਾਂਦੀ ਹੈ ਜਿਵੇਂ ਸ਼ਾਇਦ ਮੁੰਡਿਆਂ ਦੇ ਆਉਣ ਦੇ ਲਈ ਵੀ ਨਾ ਮਨਾਈ ਜਾਂਦੀ ਹੋਵੇ। ਗੁਬਾਰੇ ਲਿਆਏ ਜਾਂਦੇ ਨੇ, ਬੇਟੀਆਂ ਦੇ ਲਈ ਫੰਕਸ਼ਨ ਕੀਤੇ ਜਾਂਦੇ ਨੇ, ਇਹ ਸਭ ਤਾਂ ਹੋ ਰਿਹਾ ਅਤੇ ਹੋਣਾ ਵੀ ਚਾਹੀਦਾ ਕਿਉਂਕਿ ਬੇਟੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਪਰ ਹੁਣ ਇਹੋ ਜਿਹੀਆਂ ਵੀ ਕੁਝ ਰਿਸਰਚਸ ਹੋਈਆਂ ਨੇ ਜਿਹਨਾਂ ਤੋਂ ਇਹ ਸਮਝ ਆਇਆ ਕਿ ਬੇਟੀ ਦੇ ਜਨਮ ਦੀ ਸਿਰਫ ਖੁਸ਼ੀ ਨਹੀਂ ਮਨਾਈ ਗਈ ਬਲਕਿ ਕੰਮ ਕਾਜ ਕਰਦੀਆਂ ਔਰਤਾਂ ਦੇ ਲਈ ਵੀ ਰੋਜ਼ਗਾਰ ਨੇ ਨਵੇਂ ਮੌਕੇ ਮਿਲੇ ਨੇ। ਹੁਣ ਤੁਸੀਂ ਸੋਚੋਗੇ ਵੀ ਇਹ ਕਿਵੇਂ। ਡੈਨਮਾਰਕ ਦੇ ਵਿੱਚ ਇੱਕ ਬੜੀ ਹੀ ਦਿਲਚਸਪ ਰਿਸਰਚ ਹੋਈ ਹੈ। ਰਿਸਰਚ ਵਿੱਚ ਇਹ ਸਾਹਮਣੇ ਆਇਆ ਕਿ 1993 ਤੋਂ ਲੈ ਕੇ 2007 ਤੱਕ ਦੇ ਜਿੰਨੇ ਵੀ ਗੌਰਮੈਂਟ ਅੰਕੜੇ ਸੀ ਉਹਨਾਂ ਨੂੰ ਦੇਖਿਆ ਗਿਆ। ਖਾਸ ਤੌਰ 'ਤੇ ਛੋਟੀਆਂ ਕੰਪਨੀਆਂ ਨੂੰ ਦੇਖਿਆ ਗਿਆ ਜਿਨ੍ਹਾਂ ਦੇ ਵਿੱਚ ਭਰਤੀ ਅਤੇ ਤਨਖਾਹ ਨਾਲ ਜੁੜੇ ਹੋਏ ਫੈਸਲੇ ਲਏ ਗਏ। ਅਤੇ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਜਿਨ੍ਹਾਂ ਮਰਦ ਮੈਨੇਜਰਾਂ ਦੇ ਘਰ ਪਹਿਲੀ ਸੰਤਾਨ ਬੇਟੀ ਸੀ ਨਾ, ਉਹਨਾਂ ਦੀਆਂ ਕੰਪਨੀਆਂ ਦੇ ਵਿੱਚ ਔਰਤਾਂ ਨਾਲ ਸੰਬੰਧਿਤ ਰੁਜ਼ਗਾਰ ਦੇ ਲਈ ਬੜੇ ਵਧੀਆ ਬਦਲਾਵ ਦੇਖੇ ਗਏ। ਔਰਤਾਂ ਦਾ ਰੁਜ਼ਗਾਰ ਲਗਭਗ 2.9% ਵਧਿਆ ਤੇ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਕਮਾਈ ਦੇ ਵਿੱਚ ਵੀ 4% ਦਾ ਵਾਧਾ ਵੇਖਿਆ ਗਿਆ। ਹੁਣ ਤੁਸੀਂ ਸੋਚੋਗੇ ਕਿ ਵੀ ਇਹ ਕਿਵੇਂ ਹੋ ਗਿਆ। ਸਿੰਪਲ ਜੀ ਗੱਲ ਸੀ ਕਿ ਬੇਟੀ ਦਾ ਪਿਤਾ ਬਣਨ ਦਾ ਨਿੱਜੀ ਤਜਰਬਾ ਪੁਰਸ਼ ਮੈਨੇਜਰਾਂ ਦਾ ਔਰਤਾਂ ਦੇ ਪ੍ਰਤੀ ਰਵੱਈਏ ਤੇ ਕੰਮ ਕਾਜੀ ਫੈਸਲਿਆਂ ਦੇ ਉੱਤੇ ਪ੍ਰਭਾਵ ਪਾ ਗਿਆ। ਯਾਨੀ ਕਿ ਇੱਕ ਬੇਟੀ ਦੇ ਆਉਣ ਦੇ ਨਾਲ ਮਰਦਾਂ ਦੀ ਸੋਚ ਵਿੱਚ ਬਦਲਾਵ ਆਇਆ। ਇਹ ਅਧਿਐਨ ਸਾਨੂੰ ਇਹ ਦੱਸਦਾ ਹੈ ਕਿ ਸਮਾਨਤਾ ਸਿਰਫ ਨੀਤੀ ਦੇ ਨਾਲ ਨਹੀਂ ਹੁੰਦੀ, ਕਈ ਵਾਰ ਨਿੱਜੀ ਤਜਰਬਿਆਂ ਤੇ ਬਦਲਦੀ ਸੋਚ ਦੇ ਨਾਲ ਵੀ ਪ੍ਰਭਾਵਿਤ ਹੁੰਦੀ ਹੈ। ਤੁਹਾਡਾ ਕੀ ਖਿਆਲ ਹੈ? ਸੋਚੋ ਇਸ ਗੀਤ ਦੇ ਨਾਲ।

ਚੱਕ ਦੇ ਇੰਡੀਆ ਫਿਲਮ ਦਾ ਹੁਣੇ ਤੁਸੀਂ ਇਹ ਗੀਤ ਸੁਣਿਆ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ ਤੇ ਸ਼ੀਤਲ ਹੈ ਤੁਹਾਡੇ ਨਾਲ। ਸਵੇਰ ਦਾ ਸਮਾਂ ਹੈ ਤੇ ਚਾਹ ਦੇ ਨਾਲ ਸ਼ੁਰੂਆਤ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ। ਸਵੇਰ ਦੇ ਸਮੇਂ ਹੱਥ ਵਿੱਚ ਚਾਹ ਦੀ ਪਿਆਲੀ ਤੇ ਨਾਲ ਅਖਬਾਰ ਤੇ ਨਾਲ ਹੀ ਨਾਲ ਆਕਾਸ਼ਵਾਣੀ ਜਲੰਧਰ। ਆਹਾ ਕਿਆ ਖਿਆਲ ਹੈ ਜੀ, ਰਸੋਈ ਵਿੱਚ ਚਾਹ ਬਣਾ ਰਹੇ ਹੋਣਗੇ ਜਾਂ ਫਿਰ ਸਾਡੇ ਬਹੁਤ ਸਾਰੇ ਸਰੋਤਿਆਂ ਦੇ ਵਿੱਚੋਂ ਕੋਈ ਕੱਪ ਵਿੱਚ ਉੱਠਦੀ ਭਾਫ਼ ਨੂੰ ਤੱਕਦਿਆਂ ਪਹਿਲੀ ਚੁਸਕੀ ਲੈ ਰਿਹਾ ਹੋਵੇਗਾ ਤੇ ਕਿਸੇ ਦੇ ਲਈ ਤਾਂ ਚਾਹ ਤੋਂ ਬਿਨਾਂ ਸਵੇਰ ਹੀ ਨਹੀਂ ਹੁੰਦੀ, ਜਿਵੇਂ ਕਿ ਮੈਂ ਤੇ ਬਹੁਤ ਸਾਰੇ ਸਾਡੇ ਸਰੋਤੇ ਇਹੋ ਜਿਹੇ ਵੀ ਹੋਣਗੇ ਜਿਹੜੇ ਦਿਹਾੜੀ ਦੇ ਵਿੱਚ 8-10 ਕੱਪ ਚਾਹ ਪੀ ਜਾਂਦੇ ਹੋਣਗੇ। ਕਈਆਂ ਨੂੰ ਤਾਂ ਬਹਾਨਾ ਮਿਲਦਾ ਚਾਹ ਪੀਣ ਦਾ, ਕੋਈ ਘਰ ਆਇਆ ਤਾਂ ਚਾਹ ਪੀ ਲਓ, ਕਿਸੇ ਦੇ ਘਰ ਚਲੇ ਜਾਓ ਤਾਂ ਚਾਹ ਪੀ ਲਓ। ਚਾਹ ਇੱਕ ਬਹੁਤ ਹੀ ਵਧੀਆ ਮੌਕਾ ਹੈ ਗੱਲਾਂ ਕਰਨ ਦਾ। ਸੋ ਚਾਹ ਦੇ ਨਾਲ ਗੱਪਾਂ ਸ਼ੱਪਾਂ ਤਾਂ ਚੱਲਦੀਆਂ ਰਹਿੰਦੀਆਂ ਨੇ, ਪਰ ਕੀ ਤੁਸੀਂ ਕਦੇ ਇਹ ਸੋਚਿਆ ਕਿ ਇਹ ਛੋਟੀ ਜਿਹੀ ਚਾਹ ਦੀ ਪਿਆਲੀ ਸਿਰਫ ਸਾਡੀ ਨੀਂਦ ਹੀ ਨਹੀਂ ਖੋਲਦੀ, ਸਗੋਂ ਇਹ ਸਾਡੇ ਉਦਯੋਗ ਤੇ ਲੱਖਾਂ ਲੋਕਾਂ ਦੀ ਹੁਣ ਰੋਜ਼ੀ ਰੋਟੀ ਦੇ ਨਾਲ ਵੀ ਜੁੜੀ ਹੋਈ ਹੈ। ਯਾਨੀ ਕਿ ਭਾਰਤ ਦੁਨੀਆ ਦੇ ਵੱਡੇ ਚਾਹ ਉਤਪਾਦਕਾਂ ਦੇ ਵਿੱਚੋਂ ਇੱਕ ਦੇਸ਼ ਬਣ ਚੁੱਕਾ ਹੈ। ਹਰ ਸਾਲ ਭਾਰਤ ਵਿੱਚ ਵੱਡੀ ਮਾਤਰਾ 'ਚ ਚਾਹ ਦਾ ਉਤਪਾਦਨ ਹੁੰਦਾ ਹੈ ਤੇ ਭਾਰਤੀ ਚਾਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਤੱਕ ਹੁਣ ਪਹੁੰਚਦੀ ਹੈ। ਦਾਰਜਲਿੰਗ ਦੀ ਚਾਹ ਤਾਂ ਭਾਰਤੀ ਚਾਹ ਦੀ ਪਛਾਣ ਹੀ ਬਣ ਚੁੱਕੀ ਹੈ। ਦਾਰਜਲਿੰਗ ਚਾਹ ਨੂੰ ਭਾਰਤ ਵਿੱਚ GI ਟੈਗ ਵੀ ਮਿਲਿਆ ਹੋਇਆ ਤੇ ਯੂਰਪ ਵਿੱਚ 2011 ਵਿੱਚ ਇਸ ਨੂੰ PGI ਦਰਜਾ ਵੀ ਮਿਲ ਗਿਆ ਸੀ। ਭਾਰਤ ਵਿੱਚ ਚਾਹ ਦਾ ਉਦਯੋਗ ਕੀ ਤੁਸੀਂ ਜਾਣਦੇ ਹੋ 11 ਲੱਖ ਤੋਂ ਵੀ ਵੱਧ ਲੋਕਾਂ ਦੇ ਲਈ ਰੁਜ਼ਗਾਰ ਦਾ ਹੁਣ ਸਾਧਨ ਬਣ ਚੁੱਕਾ ਹੈ। ਯਾਨੀ ਕਿ ਚਾਹ ਸਿਰਫ ਸਾਡੀ ਸਵੇਰ ਹੀ ਨਹੀਂ ਬਣਾਉਂਦੀ ਬਲਕਿ ਇਹ ਸਾਡੇ ਭਾਰਤੀ ਲੱਖਾਂ ਘਰਾਂ ਦੀ ਜ਼ਿੰਦਗੀ ਵੀ ਚਲਾ ਰਹੀ ਹੈ।

अमरिंदर गिल दी आवाज दे विच हुणे तुसीं इह गीत सुन रहे सी। प्रोग्राम है जी सोहणी सवेर ते शीतल है तुहाडे नाल। दोस्तो, कुछ दिन पहला ही असीं अपने मानयोग श्री प्रधानमंत्री नरेंद्र मोदी होणा दा जन्म दिन मनाया सी। जन्मदिन दे नाल नाल जेकर उन्हां दे राजनीतिक सफर दी गल करिए तां तकरीबन 25 साल उन्हां दे इस एक्सपीरियंस नूं हो चुके ने। उन्हां ने अपने इस राजनीतिक सफर दे विच बड़े अहम ते बड़े वड्डे फैसले कीते जिस नाल देश विकास दीआं लीहां दे उत्ते चढ़िया। 2001 तो 2014 तक प्रधानमंत्री गुजरात दे मुख्यमंत्री रहे जिस समय इन्हां ने अपने सूबे दे विच बड़े अहम फैसले कीते सी। 2014 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਦਰਜ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਵਜੋਂ ਸਹੁੰ ਚੁੱਕੀ ਸੀ ਤੇ ਹੁਣ ਤੱਕ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਉਹ ਇਸ ਵੇਲੇ ਸੇਵਾ ਨਿਭਾ ਰਹੇ ਨੇ ਤੇ ਆਪਣੇ ਇਸ ਰਾਜਨੀਤਿਕ ਸਫ਼ਰ ਦੇ ਵਿੱਚ ਉਹਨਾਂ ਨੇ ਬੜੇ ਵੱਡੇ ਫੈਸਲੇ ਕੀਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਔਖਾ ਤੇ ਸਭ ਤੋਂ ਵੱਡਾ ਫੈਸਲਾ ਸੀ ਉਹ ਸੀ ਔਰਤਾਂ ਦੇ ਲਈ 3 ਤਲਾਕ ਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਆਸੀ ਸਫ਼ਰ ਦੇ ਵਿੱਚ ਅਹਿਮ ਫੈਸਲਿਆਂ ਦੇ ਵਿੱਚੋਂ ਇੱਕ ਵੱਡਾ ਅਹਿਮ ਫੈਸਲਾ ਸੀ ਜਿਸ ਨੇ ਔਰਤਾਂ ਦੀ ਤਕਦੀਰ ਨੂੰ ਬਦਲਿਆ। ਇਹ ਫੈਸਲਾ ਕੇਵਲ ਇੱਕ ਸਿਆਸੀ ਜਾਂ ਕਾਨੂੰਨੀ ਕਦਮ ਨਹੀਂ ਸੀ ਬਲਕਿ ਮੁਸਲਿਮ ਔਰਤਾਂ ਨੂੰ ਸਦੀਆਂ ਪੁਰਾਣੀ ਸਮਾਜਿਕ ਅਸੁਰੱਖਿਆ ਤੇ ਮਾਨਸਿਕ ਪੀੜ ਤੋਂ ਮੁਕਤ ਕਰਵਾਉਣ ਦੀ ਇੱਕ ਭਾਵਨਾਤਮਕ ਤੇ ਮਾਨਵੀ ਕੋਸ਼ਿਸ਼ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਸਰ ਜਨਤਕ ਮੰਚਾਂ ਤੋਂ ਮੁਸਲਿਮ ਔਰਤਾਂ ਦੇ ਦਰਦ ਨੂੰ ਵੀ ਸਾਂਝਾ ਕੀਤਾ। ਉਹਨਾਂ ਨੇ ਮਹਿਸੂਸ ਕੀਤਾ ਕਿ ਕਿਸੇ ਵੀ ਔਰਤ ਨੂੰ ਸਿਰਫ 3 ਵਾਰ ਤਲਾਕ ਬੋਲ ਕੇ ਫੋਨ ਤੇ ਜਾਂ ਫਿਰ ਮੈਸੇਜ ਦੇ ਰਾਹੀਂ ਘਰੋਂ ਕੱਢ ਦੇਣਾ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਜਦੋਂ ਕੋਈ ਪੀੜਤ ਔਰਤ ਆਪਣੇ ਮਾਸੂਮ ਬੱਚਿਆਂ ਦੇ ਨਾਲ ਸੜਕ ਤੇ ਆ ਜਾਂਦੀ ਸੀ ਤਾਂ ਉਸਦਾ ਦਰਦ ਇੱਕ ਸਮਾਜ ਦੇ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਝੰਜੋੜਦਾ ਸੀ। ਸ਼੍ਰੀ ਮੋਦੀ ਨੇ ਇਸ ਪੀੜ ਨੂੰ ਨੇੜਿਓਂ ਦੇਖਿਆ ਤੇ ਇਸ ਨੂੰ ਵੋਟ ਬੈਂਕ ਦੀ

ਸਤ ਉੱਪਰ ਉੱਠ ਕੇ ਇੱਕ ਮਾਨਵੀ ਮੁੱਦੇ ਦੇ ਵਜੋਂ ਇਸ ਨੂੰ ਲਿਆ ਤੇ ਸਾਲ 2019 ਦੇ ਵਿੱਚ ਮੁਸਲਿਮ ਮਹਿਲਾ ਯਾਨੀ ਕਿ ਵਿਆਹ ਅਧਿਕਾਰਾਂ ਦੀ ਸੁਰੱਖਿਆ ਐਕਟ ਪਾਸ ਕਰਵਾ ਕੇ ਮੋਦੀ ਸਰਕਾਰ ਨੇ ਤੀਰੇ ਤਲਾਕ ਨੂੰ ਗੈਰ ਕਾਨੂੰਨੀ ਤੇ ਇੱਕ ਅਪਰਾਧਿਕ ਸ਼੍ਰੇਣੀ ਦੇ ਵਿੱਚ ਸ਼ਾਮਲ ਕਰ ਦਿੱਤਾ ਇਸ ਕਾਨੂੰਨ ਦੇ ਬਣਨ ਦੇ ਨਾਲ ਮੁਸਲਿਮ ਔਰਤਾਂ ਨੂੰ ਸਮਾਜ ਵਿੱਚ ਸਿਰ ਚੁੱਕ ਕੇ ਜਿਉਣ ਦਾ ਹੌਸਲਾ ਮਿਲਿਆ ਹੈ ਸ਼੍ਰੀ ਮੋਦੀ ਨੇ ਇਸ ਕਦਮ ਦੇ ਰਾਹੀਂ ਇਹ ਸਾਬਤ ਕਰ ਦਿੱਤਾ ਕਿ ਦੇਸ਼ ਦੀਆਂ ਸਾਰੀਆਂ ਧੀਆਂ ਤੇ ਸਾਰੀਆਂ ਭੈਣਾਂ ਚਾਹੇ ਉਹ ਕਿਸੇ ਵੀ ਧਰਮ ਦੀਆਂ ਹੋਣ ਬਰਾਬਰ ਸਨਮਾਨ ਤੇ ਸੁਰੱਖਿਆ ਦੀਆਂ ਹੱਕਦਾਰ ਨੇ ਇਸ ਪੂਰੀ ਮੁਹਿੰਮ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਯਾਨੀ ਕਿ ਮਾਨਵੀ ਛੋ ਉਦੋਂ ਦੇਖਣ ਨੂੰ ਮਿਲੀ ਜਦੋਂ ਪ੍ਰਧਾਨ ਮੰਤਰੀ ਨੇ ਮੁਸਲਿਮ ਔਰਤਾਂ ਨੂੰ ਆਪਣੀਆਂ ਭੈਣਾਂ ਵਜੋਂ ਸੰਬੋਧਿਤ ਕੀਤਾ ਰੱਖੜੀ ਦੇ ਤਿਉਹਾਰ ਮੌਕੇ ਜਦੋਂ ਕਈ ਮੁਸਲਿਮ ਔਰਤਾਂ ਨੇ ਉਹਨਾਂ ਨੂੰ ਰੱਖੜੀ ਬੰਨੀ ਤਾਂ ਉਹ ਦ੍ਰਿਸ਼ ਸਿਰਫ ਇੱਕ ਰਸਮ ਨਹੀਂ ਸੀ ਬਲਕਿ ਇੱਕ ਭਰਾ ਦੇ ਵੱਲੋਂ ਆਪਣੀਆਂ ਭੈਣਾਂ ਨੂੰ ਦਿੱਤਾ ਗਿਆ ਸੁਰੱਖਿਆ ਦਾ ਪੱਕਾ ਵਾਅਦਾ ਸੀ ਸ਼੍ਰੀ ਨਰਿੰਦਰ ਮੋਦੀ ਦੇ ਵੱਲੋਂ ਤੀਰੇ ਤਲਾਕ ਦੇ ਖਾਤਮੇ ਦੇ ਲਈ ਕੀਤੇ ਗਏ ਯਤਨਾਂ ਨੂੰ ਇਤਿਹਾਸ ਵਿੱਚ ਹਮੇਸ਼ਾ ਇੱਕ ਅਜਿਹੇ ਇਨਕਲਾਬ ਦੇ ਵਜੋਂ ਯਾਦ ਰੱਖਿਆ ਜਾਵੇਗਾ ਜਿਸ ਨੇ ਮੁਸਲਿਮ ਔਰਤਾਂ ਦੇ ਹੰਝੂਆਂ ਨੂੰ ਮੁਸਕੁਰਾਹਟ ਵਿੱਚ ਬਦਲਿਆ

0: ਮੇਰੇ ਹਿਸਾਬ ਨਾਲ, ਕਿਉਂਕਿ ਨਹੀਂ ਤਾਂ ਤੁਸੀਂ ਖੂਹ ਦੇ ਗੱਡੂ ਬਣੇ ਰਹਿੰਦੇ ਆ। ਜਿੰਨਾ ਚਿਰ ਤਾਈਂ ਤੁਸੀਂ ਬਾਹਰ ਨਹੀਂ ਨਿਕਲਦੇ, ਉਹਨਾਂ ਚਿਰ ਤਾਈਂ ਤੁਹਾਨੂੰ ਬਾਹਰਲੀ ਦੁਨੀਆਂ ਦਾ ਹੀ ਨਹੀਂ ਪਤਾ ਲੱਗਦਾ ਕਿ ਉਹ ਕੀ ਮਤਲਬ ਉਹ ਦੁਨੀਆਂ ਦਾ ਜੀਵਨ ਸ਼ੈਲੀ ਕੀ ਆ, ਉਹ ਕਿੱਦਾਂ ਜੀਂਦੇ ਆ, ਕਿੱਦਾਂ ਅਲੱਗ ਤਰ੍ਹਾਂ ਦੇ ਲੋਕ ਹੈਗੇ ਵੀ ਆ, ਇਹ ਵੀ ਤੁਹਾਨੂੰ ਬਾਹਰ ਨਿਕਲ ਕੇ ਹੀ ਪਤਾ ਲੱਗਦਾ। ਥਿਓਰੈਟੀਕਲੀ ਜਿੰਨਾ ਮਰਜ਼ੀ ਤੁਹਾਨੂੰ ਕੋਈ ਗਿਆਨ ਦੇ ਦੇਵੇ, ਹੈ ਨਾ, ਉਹ ਮੇਰੇ ਖਿਆਲ ਕਾਫੀ ਨਹੀਂ ਹੁੰਦਾ ਜਿੰਨਾ ਚਿਰ ਤਾਈਂ ਤੁਸੀਂ ਆਪ ਨਹੀਂ ਦੇਖਦੇ।
1: ਤੁਸੀਂ ਆਪਣੀ ਜ਼ਿੰਦਗੀ ਚ ਕਿੰਨੀ ਕੁ ਉਮਰ ਦੇ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ?
0: ਮੇਰੇ ਹਿਸਾਬ ਨਾਲ ਮੇਰੀ ਉਮਰ ਵਿੱਚ ਘੁੰਮਣਾ ਫਿਰਨਾ ਕਾਫੀ ਲੇਟ ਸ਼ੁਰੂ ਹੋਇਆ। ਮੈਂ ਨਾ ਲਿਖਿਆ ਵੀ ਹੈ ਕਿਤੇ ਕਿ ਮੈਂ 22 ਸਾਲ ਦਾ ਸੀ ਜਦੋਂ ਮੈਂ ਮੋਸਕੋ ਪੜ੍ਹਨ ਲਈ ਗਿਆ। ਉਸ ਤੋਂ ਪਹਿਲਾਂ ਮੈਂ ਜਲੰਧਰ ਚ ਰਹਿੰਦਾ ਹੋਇਆ ਮੈਂ ਲਾਡੂ ਵਾਲ ਵੀ ਨਹੀਂ ਸੀ ਟੱਪਿਆ। ਫਿਰ ਮੈਂ ਮਤਲਬ ਜਲੰਧਰ ਤੋਂ ਦੇ ਪਿੰਡ ਤੋਂ ਉੱਠ ਕੇ ਮੈਂ ਦਿੱਲੀ ਪਹੁੰਚਿਆ, ਤੇ ਦਿੱਲੀ ਤੋਂ ਫਲਾਈਟ ਲੈ ਕੇ ਮੋਸਕੋ ਪਹੁੰਚਿਆ, ਤੇ ਮੋਸਕੋ ਜਾ ਕੇ ਜਾਂ ਇੱਦਾਂ ਕਹਿ ਲਓ ਕਿ ਉਸ ਫਲਾਈਟ ਨੇ ਮੇਰੇ ਐਸੇ ਪੈਰ ਘੁੰਮਣ ਤੇ ਲਾਏ ਕਿ ਮੈਨੂੰ ਲੱਗਦਾ ਉਹ ਹੁਣ ਤਾਈਂ ਵੀ ਘੁੰਮੀ ਜਾਂਦੇ ਆ। ਲੇਟ ਘੁੰਮਣਾ ਸ਼ੁਰੂ ਕੀਤਾ ਪਰ ਘੁੰਮਿਆ ਬਹੁਤ, ਤਕਰੀਬਨ ਸਾਰਾ ਸੋਵੀਅਤ ਯੂਨੀਅਨ ਘੁੰਮ ਲਿਆ। ਮੈਂ ਉੱਥੇ 9 ਸਾਲ ਰਿਹਾ, ਉਸ ਤੋਂ ਬਾਅਦ ਉਹਦੇ ਨੇੜੇ ਯੂਰਪ ਜਿਹੜਾ ਸਾਰਾ ਵੈਸਟਰਨ ਯੂਰਪ ਆ ਉਹ ਬਾਈ ਟ੍ਰੇਨ ਘੁੰਮਿਆ ਜਾ ਸਕਦਾ ਸੀ, ਉਹ ਮੈਂ ਸਾਰਾ ਘੁੰਮ ਲਿਆ। ਕੁੱਲ ਮਿਲਾ ਕੇ ਮੈਂ ਇੱਕ ਦਿਨ ਗਿਣੇ ਸੀ ਕੋਈ 70 ਕੁ ਦੇ ਕਰੀਬ ਦੇਸ਼ ਬਣਦੇ ਆ। ਹੁਣ ਮੈਨੂੰ ਲੱਗਦਾ ਕਿ ਬਈ ਜਿਹੜਾ ਮੇਰਾ ਜੀਵਨ ਦ੍ਰਿਸ਼ਟੀ ਮੇਰੀ ਮੋਕਲੀ ਹੋਈ ਜਾਂ ਬਰੋਡ ਹੋਈ, ਹੈ ਨਾ, ਉਹਦੇ ਵਿੱਚ ਘੁੰਮਣ ਫਿਰਨ ਦਾ ਬਹੁਤ ਵੱਡਾ ਯੋਗਦਾਨ ਹੈ। ਮਤਲਬ ਜੇ ਇਸ ਵੇਲੇ ਮੈਨੂੰ ਕੋਈ ਬੰਗਾਲ ਦੀ ਗੱਲ ਕਰੇ, ਕੋਈ ਮਦਰਾਸ ਦੀ ਗੱਲ ਕਰੇ, ਕੋਈ ਨੌਰਥ ਈਸਟ ਦੀ ਗੱਲ ਕਰੇ ਹਿੰਦੁਸਤਾਨ ਵਿੱਚ, ਹੈ ਨਾ, ਕੋਈ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਗੱਲ ਕਰੇ, ਮੈਂ ਉਹ ਤਕਰੀਬਨ ਸਾਰਾ ਦੇਖਿਆ ਹੈ। ਤੇ ਜਿੰਨੀ ਔਥੈਂਟਿਸਿਟੀ ਨਾਲ ਮੈਂ ਉਹਦੇ ਬਾਰੇ ਗੱਲ ਕਰ ਲੈਂਦਾ, ਉਹਨਾਂ ਜੇ ਮੈਂ ਵੀਡੀਓ ਦੇਖ ਕੇ ਗੱਲ ਕੀਤੀ ਹੁੰਦੀ ਤੇ ਮੇਰੇ ਖਿਆਲ ਚ ਉਹ ਗੱਲ ਇੱਦਾਂ ਹੀ ਕਹਿ ਲਓ ਕਿ ਵੀ ਜੇ ਤੁਸੀਂ 100 ਵਾਰ ਭਾਵੇਂ ਵੀਡੀਓ ਤੇ ਰਸਗੁੱਲਾ ਦੇਖਿਆ ਹੋਵੇ ਪਰ ਜੇ ਤੁਸੀਂ ਰਸਗੁੱਲਾ ਖਾਧਾ ਨਹੀਂ ਤੇ ਤੁਹਾਨੂੰ ਉਹਦਾ ਸਵਾਦ ਨਹੀਂ ਪਤਾ ਲੱਗਦਾ।
1: ਜੀ, ਜਿਵੇਂ ਤੁਸੀਂ ਵੱਖ ਵੱਖ ਕਲਚਰ ਚ ਵਿਚਰੇ ਹੋ, ਵੱਖ ਵੱਖ ਬੋਲੀਆਂ ਵੇਖੀਆਂ, ਰਸਮੋ ਰਿਵਾਜ ਵੇਖੇ, ਇੰਨਾ ਡਿਫਰੈਂਟ ਚੀਜ਼ਾਂ ਵੇਖਣ ਤੋਂ ਬਾਅਦ ਤੁਸੀਂ ਹੁਣ ਅੱਜ ਦੀ ਡੇਟ ਚ ਕੀ ਮਹਿਸੂਸ ਕਰਦੇ ਹੋ ਕਿ ਦੁਨੀਆਂ ਕਿਸ ਤਰ੍ਹਾਂ ਦੀ ਆ ਆਖਰ?
0: ਦੁਨੀਆਂ ਤੇ ਜਿੱਥੇ ਵੀ ਤੁਸੀਂ ਜਾਂਦੇ ਨਾ ਤੁਹਾਡੀਆਂ ਅੱਖਾਂ ਖੋਲਦੀ ਹੈ। ਅਸੀਂ ਪਿਛਲੇ ਸਾਲ ਹੀ ਮਤਲਬ ਦਸੰਬਰ ਵਿੱਚ ਅਸੀਂ ਕੇਰਲਾ ਗਏ। ਕੇਰਲਾ ਮੈਂ ਪਹਿਲਾਂ ਵੀ 2 ਵਾਰੀ ਜਾ ਚੁੱਕਿਆ, ਐਤਕੀ ਅਸੀਂ ਅਲੱਗ ਥਾਵਾਂ ਤੇ ਗਏ ਤੇ ਮੈਨੂੰ ਲੱਗਾ ਕਿ ਜਿਹੜਾ ਕੇਰਲਾ ਹੁਣ ਅਸੀਂ ਦੇਖਿਆ ਉਹ ਪਹਿਲੀਆਂ 2 ਵਾਰੀਆਂ ਚ ਨਹੀਂ ਸੀ ਦੇਖਿਆ। ਉਸ ਤੋਂ ਬਾਅਦ ਫਿਰ ਅਸੀਂ ਵਾਪਸ ਗਰਮੀਆਂ ਚੜ ਪਈਆਂ ਤੇ ਅਸੀਂ ਕਸ਼ਮੀਰ ਚਲੇ ਗਏ। ਕਸ਼ਮੀਰ ਵੀ ਪਹਿਲਾਂ ਮੈਂ 2 ਵਾਰੀ ਜਾ ਚੁੱਕਾ ਹਾਂ ਪਰ ਐਤਕੀ ਜਿਹੜਾ ਕਸ਼ਮੀਰ ਦੇਖਿਆ ਉਹ ਬਿਲਕੁਲ ਹੀ ਅਲੱਗ ਕਿਸਮ ਦਾ ਕਸ਼ਮੀਰ ਦੇਖਿਆ। ਤੇ ਦੁਨੀਆਂ ਮੇਰੇ ਖਿਆਲ ਚ ਦੁਨੀਆਂ ਦੇ ਲੋਕ ਹਰ ਥਾਂ ਚੰਗੇ ਮਾੜੇ ਲੋਕ ਮਿਲਦੇ ਆ ਤੁਹਾਨੂੰ, ਹੈ ਨਾ, ਪਰ ਇਹ ਹੈ ਕਿ ਬਈ ਜੇ ਆਮ ਤੌਰ ਤੇ ਤੁਸੀਂ ਲੋਕਾਂ ਨਾਲ ਚੰਗੇ ਆ ਤੇ ਲੋਕ ਵੀ ਤੁਹਾਨੂੰ ਚੰਗੇ ਮਿਲ ਜਾਂਦੇ ਆ।
1: ਜੀ ਮਾਨ ਸਾਹਿਬ, ਮੈਂ ਅਖੀਰਲਾ ਸਵਾਲ ਪੁੱਛੂਗੀ, ਲੋਕ ਕਹਿੰਦੇ ਨੇ ਕਿ ਘੁੰਮਣ ਫਿਰਨ ਦੇ ਲਈ ਤੁਹਾਡੇ ਕੋਲ ਬਹੁਤ ਪੈਸਾ ਹੋਣਾ ਚਾਹੀਦਾ ਕਿਉਂਕਿ ਖਰਚਾ ਹੋ ਜਾਂਦਾ, ਇਹਦੇ ਬਾਰੇ ਤੁਸੀਂ ਕੀ ਕਹੋਗੇ?
0: ਨਹੀਂ, ਮੈਂ ਇਹਦੇ ਨਾਲ ਸਹਿਮਤ ਨਹੀਂ। ਮੈਨੂੰ ਲੱਗਦਾ ਘੁੰਮਣ ਵਾਲੇ ਘੁੰਮਣ ਦਾ ਨਾ ਚਸਕਾ ਹੋਣਾ ਚਾਹੀਦਾ, ਘੁੰਮਣ ਦਾ ਤੁਹਾਨੂੰ ਸ਼ੌਕ ਹੋਣਾ ਚਾਹੀਦਾ। ਜਿੰਨੇ ਮਰਜ਼ੀ ਪੈਸੇ ਹੋਣ ਤੁਸੀਂ ਉਨੇ ਨਾਲ ਹੀ ਘੁੰਮ ਸਕਦੇ ਆ। ਮਤਲਬ ਮੈਨੂੰ ਕੋਈ ਪੁੱਛਦਾ ਸੀ ਕਿ ਵੀ ਮੈਂ ਫਲਾਨੇ ਥਾਂ ਤੇ ਜਾਣਾ ਤੇ ਫਿਰ ਮੈਂ ਬਿਨਾਂ ਪੈਸਿਆਂ ਤੋਂ ਕਿੱਦਾਂ ਘੁੰਮ ਲਵਾਂ। ਮੈਂ ਉਹਨੂੰ ਕਹਿੰਦਾ ਸੀ ਦੇਖੋ ਯਾਤਰੂ ਜਿਹੜੇ ਆ ਉਹ ਜਾ ਕੇ ਸਰਾਵਾਂ ਵਿੱਚ ਵੀ ਠਹਿਰਦੇ ਆ, ਗੁਰਦੁਆਰਿਆਂ ਵਿੱਚ ਵੀ ਠਹਿਰਦੇ ਆ, ਸਸਤੇ ਟਰੈਵਲ ਨਾਲ ਵੀ ਕਰ ਲੈਂਦੇ ਆ, ਬੱਸਾਂ ਵਿੱਚ ਵੀ ਟਰੈਵਲ ਕਰ ਲੈਂਦੇ ਆ, ਤੇ ਕੋਈ ਐਸੀ ਗੱਲ ਨਹੀਂ ਹੈ। ਮੈਨੂੰ ਲੱਗਦਾ ਘੁੰਮਣ ਦਾ ਸ਼ੌਕ ਹੋਣਾ ਚਾਹੀਦਾ।
1: ਜੀ ਮਾਨ ਸਾਹਿਬ, ਤੁਸੀਂ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕੀਤਾ ਤੇ ਸਾਨੂੰ ਦੱਸਿਆ ਕਿ ਘੁੰਮਣ ਫਿਰਨ ਦੇ ਨਾਲ ਕੀ ਕੁਝ ਬਦਲਾਵ ਹੁੰਦਾ। ਬਹੁਤ ਬਹੁਤ ਸ਼ੁਕਰੀਆ ਜੀ।

0: ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਤੇ ਪ੍ਰੋਗਰਾਮ ਸੁਣ ਰਹੇ ਹੋ ਜੀ ਸੋਹਣੀ ਸਵੇਰ। ਸੋ ਵਕਤ ਹੈ ਜੀ ਮੌਸਮ ਦੇ ਬਾਰੇ ਹੁਣ ਗੱਲਬਾਤ ਕਰਨ ਦਾ। ਮੌਸਮ ਦਾ ਮਿਜਾਜ ਕੁਝ ਇਸ ਤਰ੍ਹਾਂ ਹੈ ਕਿ ਮੌਸਮ ਵਿਭਾਗ ਕਹਿੰਦਾ ਕਿ ਪਿਛਲੇ ਕੁਝ ਸਮੇਂ ਤੋਂ ਸੂਬੇ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਦੇ ਵਿੱਚ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਘੱਟ ਤੋਂ ਘੱਟ ਤਾਪਮਾਨ ਬਠਿੰਡਾ ਸ਼ਹਿਰ ਦਾ 21.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵੱਖ ਵੱਖ ਸ਼ਹਿਰਾਂ ਦੇ ਬਾਰੇ ਮੌਸਮ ਅਨੁਮਾਨ ਦੀ ਨਜ਼ਰ ਇਹ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ ਦੇ ਵਿੱਚ 34.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਤੇ ਘੱਟ ਤੋਂ ਘੱਟ 22.8 ਡਿਗਰੀ ਸੈਲਸੀਅਸ ਰਹਿਣ ਬਾਰੇ ਉਹਨਾਂ ਨੇ ਦੱਸਿਆ। ਤੇ ਜਲੰਧਰ ਦੀ ਜੇਕਰ ਮੈਂ ਗੱਲ ਕਰਾਂ ਤੇ ਜਲੰਧਰ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 22.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਸਤੋ, ਜਿਵੇਂ ਮੌਸਮ ਹਰ ਪਲ ਆਪਣਾ ਰੰਗ ਬਦਲਦਾ ਹੈ ਨਾ, ਉਸੇ ਤਰ੍ਹਾਂ ਹੀ ਜ਼ਿੰਦਗੀ ਵੀ ਬਦਲਾਅ ਦਾ ਹੀ ਨਾਮ ਹੈ। ਮੌਸਮ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਬਦਲਾਅ ਕੁਦਰਤ ਦਾ ਨਿਯਮ ਹੈ, ਪਰ ਹਰ ਬਦਲਾਅ ਆਪਣੇ ਨਾਲ ਇੱਕ ਨਵੀਂ ਉਮੀਦ ਵੀ ਲੈ ਕੇ ਆਉਂਦਾ ਹੈ। ਕਿਉਂਕਿ ਜੇ ਅੱਜ ਥੋੜੀ ਜਿਹੀ ਧੁੱਪ ਤੇਜ਼ ਹੋ ਗਈ ਹੈ, ਥੋੜੀ ਜਿਹੀ ਗਰਮੀ ਹੋ ਗਈ ਹੈ ਤੇ ਕੁਝ ਹੀ ਸਮੇਂ ਬਾਅਦ ਠੰਡਕ ਵੀ ਤਾਂ ਆਵੇਗੀ। ਸੋ ਇਸੇ ਤਰ੍ਹਾਂ ਹੀ ਜੇਕਰ ਜਦੋਂ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੀ ਗਰਮੀ ਮਹਿਸੂਸ ਹੋਵੇ ਨਾ, ਤੇ ਹੌਸਲਾ ਨਹੀਂ ਛੱਡਣਾ, ਮੌਸਮ ਵੱਲ ਧਿਆਨ ਦੇ ਦੇਣਾ, ਕਿਉਂਕਿ ਇੱਥੋਂ ਸਾਨੂੰ ਇਹ ਖਬਰ ਜ਼ਰੂਰ ਮਿਲਦੀ ਹੈ ਕਿ ਸਮੇਂ ਦੀ ਹਵਾ ਜ਼ਰੂਰ ਬਦਲਦੀ ਹੈ। ਸੋ ਇਸੇ ਸੋਚ ਦੇ ਨਾਲ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਆਪਣੀ ਦੋਸਤ ਸ਼ੀਤਲ ਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। ਨਮਸਕਾਰ।

ਸੀ 10 ਦੇ ਮੈਂਬਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਲਈ ਉਪਰਾਲਿਆਂ ਨੂੰ ਅੱਗੇ ਵਧਾਉਣ ਵਾਸਤੇ ਇਕੱਠਿਆਂ ਕੰਮ ਕਰ ਰਹੇ ਨੇ। ਜ਼ਿਕਰਯੋਗ ਹੈ ਕਿ L69 ਵਿਕਾਸਸ਼ੀਲ ਮੁਲਕਾਂ ਦਾ ਇੱਕ ਅੰਤਰ ਖੇਤਰੀ ਸਮੂਹ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਆਪਕ ਅਤੇ ਤੁਰੰਤ ਸੁਧਾਰ ਦੀ ਮੰਗ ਕਰਦਾ ਹੈ। ਉਹਦਾ C10 ਅਫਰੀਕੀ ਯੂਨੀਅਨ ਦੇਸ਼ਾਂ ਦਾ ਇੱਕ ਸਮੂਹ ਹੈ ਜੋ ਸੁਰੱਖਿਆ ਪਰਿਸ਼ਦ ਵਿੱਚ ਅਫਰੀਕੀ ਦੇਸ਼ਾਂ ਦੀ ਸਾਂਝੀ ਸਥਿਤੀ ਨੂੰ ਅੱਗੇ ਵਧਾਉਣ ਲਈ ਕੰਮ ਕਰਦਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦੇ ਟੈਕਸੀ ਡਰਾਈਵਰਾਂ ਅਤੇ ਕਿਸਾਨਾਂ ਲਈ ਦੋ ਵੱਡੀਆਂ ਪਹਿਲਕਦਮੀਆਂ ਸ਼ੁਰੂ ਕਰਦਿਆਂ ਭਾਰਤ ਟੈਕਸੀ ਸੇਵਾ ਅਤੇ ਮੁੱਖ ਮੰਤਰੀ ਕਿਸਾਨ ਖੁਸ਼ਹਾਲੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਨਵੀਂ ਪਹਿਲਕਦਮੀ ਤਹਿਤ ਦੁਪਹੀਆ ਵਾਹਨ, ਤਿੰਨ ਪਹੀਆ ਵਾਹਨ ਅਤੇ ਟੈਕਸੀ ਡਰਾਈਵਰ ਬਿਨਾਂ ਕਿਸੇ ਕਮਿਸ਼ਨ ਦੇ ਪਲੈਟਫਾਰਮ 'ਚ ਸ਼ਾਮਲ ਹੋਣਗੇ ਅਤੇ ਉਹਨਾਂ ਨੂੰ 5 ਲੱਖ ਰੁਪਏ ਤੱਕ ਦੀ ਸਮਾਜਿਕ ਸੁਰੱਖਿਆ ਪ੍ਰਦਾਨ ਕੀਤੀ ਜਾਏਗੀ। ਭਾਰਤ ਟੈਕਸੀ ਨੇ ਲਖਨਊ, ਗੋਰਖਪੁਰ, ਕਾਨਪੁਰ, ਵਾਰਾਣਸੀ ਅਤੇ ਪ੍ਰਯਾਗਰਾਜ ਵਿੱਚ ਕੰਮ ਸ਼ੁਰੂ ਕਰ ਦਿੱਤਾ। ਲਖਨਊ ਹਵਾਈ ਅੱਡਾ, ਲਖਨਊ ਮੈਟਰੋ ਅਤੇ ਲਖਨਊ ਪੁਲਿਸ ਸਮੇਤ ਵੱਖ ਵੱਖ ਸੰਸਥਾਵਾਂ ਨਾਲ ਵੀ ਸਮਝੌਤਿਆਂ ਅਤੇ ਦਸਤਖਤ ਕੀਤੇ ਗਏ ਨੇ। ਦੂਜੇ ਪਾਸੇ ਮੁੱਖ ਮੰਤਰੀ ਕਿਸਾਨ ਖੁਸ਼ਹਾਲੀ ਯੋਜਨਾ ਤਹਿਤ ਕਿਸਾਨਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਸਹਿਕਾਰੀ ਪੇਂਡੂ ਵਿਕਾਸ ਬੈਂਕ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਕਰਜ਼ਿਆਂ ਉੱਤੇ ਵਿਆਜ ਦਰ 11% ਤੋਂ ਘਟਾ ਕੇ ਸਿਰਫ 6% ਕਰ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਵਿੱਤ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਪੇਂਡੂ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ ਜੋ 26 ਅਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮੇਲ ਖਾਂਦੀ ਹੈ। ਇਸ ਵਿੱਚ ਕਿਹਾ ਗਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ATM ਲਿੰਕ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਚਾਲੂ ਰਹਿਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਸੂਚੀ ਸੋਧ ਸਮੇਤ ਸਾਰੇ ਫੈਸਲੇ ਸਰਵਸੰਮਤੀ ਨਾਲ ਲਏ ਗਏ ਨੇ। ਕਮਿਸ਼ਨ ਨੇ ਦੱਸਿਆ ਕਿ ਇਸ ਨੇ ਦੇਸ਼ ਭਰ ਵਿੱਚ ਹਾਲੀ ਦੇ ਮਹੀਨਿਆਂ 'ਚ ਕਈ ਫੈਸਲੇ ਲਏ ਅਤੇ ਕਰੀਬ 40 ਨਵੀਆਂ ਪਹਿਲਕਦਮੀਆਂ ਪੇਸ਼ ਕੀਤੀਆਂ ਅਤੇ ਵਿਸ਼ੇਸ਼ ਤੀਬਰ ਸੋਧ ਸਮੇਤ ਕਈ ਚੋਣ ਸੁਧਾਰ ਕੀਤੇ ਨੇ। ਕਮਿਸ਼ਨ ਨੇ ਕਿਹਾ ਕਿ ਵਿਚਾਰਾਂ ਅਤੇ ਨਿਰੀਖਣਾਂ 'ਚ ਅੰਤਰ ਕਿਸੇ ਵੀ ਸੰਸਥਾ ਵਿੱਚ ਵਿਚਾਰ ਵਟਾਂਦਰੇ ਦਾ ਇੱਕ ਆਮ ਹਿੱਸਾ ਹੈ ਅਤੇ ਇਹ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਫੈਸਲਾ ਲੈਣ ਦੀ ਪ੍ਰਕਿਰਿਆ ਦਾ ਹੀ ਹਿੱਸਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਤਿਰੂਪਤੀ ਇਨਫਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਸੰਬੰਧਿਤ ਇੱਕ ਮਾਮਲੇ ਦੇ ਸੰਬੰਧ ਵਿੱਚ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ 'ਚ 26 ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕੀਤੀ ਹੈ। ਇਹ ਆਪਰੇਸ਼ਨ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੀਤਾ ਜਾ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਬੈਂਕ ਧੋਖਾਧੜੀ ਦੇ ਮਾਮਲੇ 'ਚ ਸ਼ਾਮਲ ਨਿੱਜੀ ਕੰਪਨੀਆਂ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਹੋਰਨਾਂ ਸਹਿਯੋਗੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਏਜੰਸੀ ਮੁਤਾਬਕ ਤਿਰੂਪਤੀ ਇਨਫਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਇੱਕ ਪ੍ਰੋਜੈਕਟ ਨਾਲ ਸੰਬੰਧਿਤ 290 ਕਰੋੜ ਦੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਸ਼ਾਮਲ ਹੈ। ED ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਫ਼ਤਰਾਂ 'ਚ ਇੱਕੋ ਸਮੇਂ ਨਿਰੀਖਣ ਵੀ ਕੀਤੇ। ਇਸ ਦਾ ਉਦੇਸ਼ ਗਮਾਡਾ ਨਾਲ ਜੁੜੀਆਂ ਦੋਸ਼ੀ ਸੰਸਥਾਵਾਂ ਖਿਲਾਫ਼ ਇਲਜ਼ਾਮ ਸਬੂਤ ਇਕੱਠੇ ਕਰਨਾ ਹੈ। ਜਾਂਚ ਏਜੰਸੀ ਨੇ ਕਿਹਾ ਕਿ ਇੱਕ ਨਿੱਜੀ ਸਲਾਹਕਾਰ ਕੰਪਨੀ ਨੇ ਗਮਾਡਾ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਜ਼ਮੀਨ ਪ੍ਰਾਪਤੀ ਵਿੱਚ ਬੇਨੀਮੀਆਂ ਨੂੰ ਸੁਵਿਧਾ ਦਿੱਤੀ। ਇਸ ਮਾਮਲੇ ਵਿੱਚ ਜਾਂਚ ਜਾਰੀ ਹੈ। ਭਾਰਤ ਨੇ ਕੱਲ੍ਹ ਓਮਾਨ ਦੇ ਪੂਰਬੀ ਤੱਟ 'ਤੇ ਵਪਾਰਕ ਜਹਾਜ਼ MV ਕੇਪ ਚਾਓ 'ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਹਾਜ਼ 'ਤੇ ਸਵਾਰ 20 ਭਾਰਤੀ ਮਲਾਹਾਂ ਵਿੱਚੋਂ 19 ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਮੰਤਰਾਲੇ ਨੇ ਮ੍ਰਿਤਕਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ। ਮੰਤਰਾਲੇ ਨੇ ਕਿਹਾ ਕਿ ਓਮਾਨ 'ਚ ਭਾਰਤੀ ਦੂਤਘਰ ਸਥਿਤੀ ਦੇ ਨੇੜਿਓਂ ਨਜ਼ਰ ਰੱਖ ਰਿਹਾ ਅਤੇ ਭਾਰਤੀ ਮਲਾਹਾਂ ਦੀ ਜਲਦ ਵਾਪਸੀ ਲਈ ਓਮਾਨ ਦੇ ਅਧਿਕਾਰੀਆਂ ਨਾਲ ਤਾਲਮੇਲ ਜਾਰੀ ਹੈ। ਰਾਜਸਥਾਨ ਦੇ ਜੋਧਪੁਰ ਵਿੱਚ ਬੀਤੀ ਸ਼ਾਮ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਧਮਾਕੇ 'ਚ 13 ਅੱਗ ਬੁਝਾਊ ਕਰਮੀ ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਕਿ ਇਮਾਰਤ ਵਿੱਚ ਭੰਡਾਰ ਕੀਤੇ ਜਲਨਸ਼ੀਲ ਰਸਾਇਣਾਂ ਦੇ ਡਰੱਮਾਂ ਨੂੰ ਅੱਗ ਲੱਗਣ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਕਈ ਧਮਾਕੇ ਹੋਏ। ਭਾਰਤੀ ਮਰਦ ਟੀਮ ਨੇ ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ ਚੱਲ ਰਹੇ ਫਿਡੇ ਸ਼ਤਰੰਜ ਓਲੰਪੀਆਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7ਵੇਂ ਦੌਰ ਵਿੱਚ ਇੰਗਲੈਂਡ ਨੂੰ, ਜਦਕਿ ਮਹਿਲਾ ਟੀਮ ਨੇ ਜਰਮਨੀ ਨੂੰ ਹਰਾਇਆ ਏ। ਕੱਲ੍ਹ ਦੇ ਮੈਚ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਅਤੇ ਆਰ ਪ੍ਰਗਿਆਨਾਨੰਦਾ ਨੇ ਭਾਰਤ ਲਈ ਜਿੱਤ ਦਰਜ ਕੀਤੀ।
ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਰੋਸ਼ੀਬੀਨਾ ਦੇਵੀ ਨਰੇਮ ਨੇ ਔਰਤਾਂ ਦੇ 60 ਕਿਲੋਗ੍ਰਾਮ ਸਾਂਡਾ ਮੁਕਾਬਲੇ ਚਾਂਦੀ ਦਾ ਤਮਗਾ ਅਤੇ ਸਤਨਾਮ ਸਿੰਘ ਅਤੇ ਸਲਮਾਨ ਖਾਨ ਦੀ ਜੋੜੀ ਨੇ ਮਰਦਾਂ ਦੇ ਡਬਲ ਸਰਕਲਸ ਰੋਇੰਗ ਇਵੈਂਟ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਰੋਸ਼ੀਬੀਨਾ ਦੇਵੀ ਫਾਈਨਲ ਵਿੱਚ ਚੀਨ ਦੀ ਝਾਂਗ ਜਿਆਜ਼ੂ ਤੋਂ 0-2 ਨਾਲ ਹਾਰ ਗਈ। ਇਹ ਰੋਸ਼ੀਬੀਨਾ ਦਾ

0: ਖੇਡਾਂ ਵਿੱਚ ਤੀਜਾ ਤਮਗਾ ਏ। ਤੇ ਆਖਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਵਾ ਸੰਕਲਪ ਅਭਿਆਨ ਦੇ ਤਹਿਤ ਗੁਜਰਾਤ ਦੇ ਵਡਨਗਰ ਤੋਂ ਵਾਰਾਣਸੀ ਤੱਕ ਸੇਵਾ ਯਾਤਰਾ ਦੇ ਭਾਗੀਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦਿੱਲੀ ਸਰਕਾਰ ਨੇ ਔਰਤਾਂ ਅਤੇ ਟਰਾਂਸਜੈਂਡਰ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਦੁਰਗਾ ਯੋਜਨਾ ਨੂੰ ਮਨਜ਼ੂਰੀ ਦਿੱਤੀ। ਭਾਰਤ ਟੈਕਸੀ ਉੱਤਰ ਪ੍ਰਦੇਸ਼ ਦੇ ਲਖਨਊ, ਗੋਰਖਪੁਰ, ਵਾਰਾਣਸੀ, ਕਾਨਪੁਰ ਅਤੇ ਪ੍ਰਯਾਗਰਾਜ 'ਚ ਸ਼ੁਰੂ ਹੋਈ। ਖੇਤਰੀ ਗ੍ਰਾਮੀਣ ਬੈਂਕਾਂ ਸਮੇਤ ਸਾਰੇ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਇਸ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਨਾਲ ਸੰਬੰਧਿਤ ਇੱਕ ਮਾਮਲੇ 'ਚ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ 'ਚ 26 ਥਾਵਾਂ 'ਤੇ ਛਾਪੇਮਾਰੀ ਜਾਰੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: ਡੀਡੀ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਭਾਈ ਕਨਈਆ ਜੀ ਦੇ ਅਧਾਰਿਤ ਇੱਕ ਰੇਡੀਓ ਰਿਪੋਰਟ।
2: ਕੱਲ ਯਾਨੀ 23 ਸਤੰਬਰ ਨੂੰ ਭਾਈ ਕਨਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਨੂੰ ਸਮਰਪਿਤ ਭਾਈ ਕਨਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਜਲੰਧਰ ਦੇ ਰੈੱਡ ਕਰਾਸ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦਾ ਉਦੇਸ਼ ਭਾਈ ਕਨਈਆ ਜੀ ਵੱਲੋਂ ਦਿੱਤੇ ਗਏ ਮਨੁੱਖਤਾ, ਨਿਸ਼ਕਾਮ ਸੇਵਾ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਸਮਾਰੋਹ ਦੇ ਮੁੱਖ ਮਹਿਮਾਨ ਸਾਭਾਂਸ਼ IAS ਆਫਿਸਰ ਜਲੰਧਰ ਨੇ ਸੰਬੋਧਨ ਕਰਦੇ ਹੋਏ ਕਿਹਾ,
3: ਅੱਜ ਦਾ ਜਿਹੜਾ ਆਪਾਂ ਇਹ ਸਮਾਗਮ ਕਰਦੇ ਹਾਂ ਉਹਦੇ 'ਚ ਆਪਾਂ ਸਿੱਖਦੇ ਹਾਂ ਕਿ ਭਾਈ ਕਨਈਆ ਜੀ ਨੇ ਕਿਸ ਹਿਸਾਬ ਨਾਲ ਮਾਨਵਤਾ ਦੀ ਸਰਵੋੱਚ ਸੇਵਾ ਕੀਤੀ ਹੈ। ਉਹਨਾਂ ਨੇ ਨਾ ਸਿਰਫ ਕਿਸੇ ਬੰਦੇ ਦੀ ਨਾ ਉਹਨਾਂ ਦੇ ਧਰਮ, ਨਾ ਜਾਤੀ, ਨਾ ਕਿਸੇ ਵੀ ਸਰਹੱਦ ਦੇ ਹਿਸਾਬ ਨਾਲ ਉਹਨਾਂ ਦਾ ਡਿਸਕ੍ਰਿਮੀਨੇਸ਼ਨ ਜਾਂ ਭੇਦਭਾਵ ਕੀਤਾ ਹੈ। ਪਰ ਸਵਾਲ ਅੱਜ ਇਹ ਹੈ ਕਿ ਉਹਨਾਂ ਦੀ ਜਿਹੜੀ ਸੇਵਾ ਸੀ, ਉਹਨਾਂ ਦੀ ਜਿਹੜੀ ਸੀਗ ਸੀ, ਉਹਨੂੰ ਆਪਾਂ ਅੱਜ ਆਪਣੇ ਜੀਵਨ, ਰੋਜ਼ਮਰਾ ਦੇ ਜੀਵਨ 'ਚ ਕਿਵੇਂ ਉਪਯੋਗ ਕਰ ਸਕਦੇ ਹਾਂ। ਤਾਂ ਸਾਨੂੰ ਇਹ ਸਮਝਣਾ ਚਾਹੁੰਦਾ ਕਿ ਅਸੀਂ ਜਿਹੜੇ ਵੀ ਬੰਦੇ ਹੈ, ਅਸੀਂ ਕਿਸ ਹਿਸਾਬ ਨਾਲ ਸਭ ਦੀ ਸੇਵਾ ਕਰਕੇ ਮਾਨਵਤਾ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਸੀਂ ਸੇਵਾ ਨੂੰ ਬਹੁਤ ਵੱਡੇ ਕੰਮ ਦੀ ਉਡੀਕ ਨਾ ਬਣਾ ਕੇ ਆਪਣੇ ਰੋਜ਼ਮਰਾ ਦੇ ਜੀਵਨ ਵਿੱਚ ਜਿਹੜੀ ਆਪਣੀ ਨਿੱਕੀ ਨਿੱਕੀ ਜ਼ਿੰਮੇਦਾਰੀਆਂ ਹੁੰਦੀਆਂ, ਫਰਜ਼ ਕਰੋ ਆਪਣੇ ਆਲੇ ਦੁਆਲੇ, ਜੇ ਆਪਾਂ ਕੋਈ ਦੇਖਦੇ ਹਾਂ ਕਿ ਕਿਸੇ ਥਾਵਾਂ 'ਤੇ ਗੰਦਗੀ ਪੜੀ ਹੈ ਜਾਂ ਕਿਸੇ ਬੰਦੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ, ਜੇ ਆਪਾਂ ਉਹਨੂੰ ਆਪਣੇ ਵੱਲੋਂ ਉਹਨੂੰ ਉਹਨਾਂ ਦੀ ਮਦਦ ਕਰਨੀ, ਉਹੀ ਸਾਡੀ ਸਭ ਤੋਂ ਵੱਡੀ ਸੇਵਾ ਹੋਊਗੀ ਮਦਦ ਕਰਨ ਨਾਲ। ਆਪਾਂ ਬਾਤ ਕਰੀਏ, ਜਦੋਂ ਅਸੀਂ ਸ਼ਹਿਰ 'ਚ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਕਈ ਥਾਵਾਂ 'ਤੇ ਕੂੜਾ ਕਚਰਾ ਪੜਾ ਰਹਿੰਦਾ ਹੈ, ਆਪਾਂ ਦੇਖਦੇ ਹਾਂ ਕਿ ਟ੍ਰੈਫਿਕ ਰਹਿੰਦਾ ਹੈ ਅਤੇ ਕਾਫੀ ਦਿੱਕਤਾਂ ਪੂਰੇ ਸ਼ਹਿਰ 'ਚ ਰਹਿੰਦੀ ਹੈ। ਅਤੇ ਆਪਾਂ ਸਭ ਤੋਂ ਪਹਿਲਾਂ ਸਾਡਾ ਰਿਐਕਸ਼ਨ ਇਹ ਰਹਿੰਦਾ ਹੈ ਕਿ ਇਹ ਸਾਰੇ ਕੰਮ ਸਰਕਾਰ ਦੇ ਨੇ ਅਤੇ ਸਰਕਾਰ ਅਤੇ ਲੋਕਲ ਕੋਆਪਰੇਸ਼ਨ ਕਿਉਂ ਨਹੀਂ ਇਹ ਕੰਮ ਨੂੰ ਸੁਚਾਰੂ ਕਰਨਾ ਕਰਦੀ ਹੈ। ਪਰ ਮੇਰਾ ਇਹ ਮੰਨਣਾ ਹੈ ਕਿ ਅੱਜ ਆਪਾਂ ਸੰਕਲਪ ਲੈਂਦੇ ਹਾਂ ਕਿ ਇਹ ਕੰਮ ਸਾਡੇ ਨਾਗਰਿਕਾਂ ਦਾ ਵੀ ਹੈ। ਜਿਹੜਾ ਆਪਣਾ ਜੇ ਅਸੀਂ ਆਪਣੇ ਆਲੇ ਦੁਆਲੇ ਸਫਾਈ ਰੱਖੇ, ਆਪਣੇ ਆਲੇ ਦੁਆਲੇ ਜਿਹੜੇ ਬੰਦੇ ਰਹਿੰਦੇ ਹੈ ਉਹਨਾਂ ਦੀ ਸੇਵਾ ਕਰੇ, ਜਿਹੜੇ ਦਿਵਿਆਂਗਜਨ ਹੈ, ਜਿਹੜੇ ਬਜ਼ੁਰਗ ਹੈ, ਉਹਨਾਂ ਦਾ ਮਾਨ ਸਨਮਾਨ ਕਰੇ, ਤਾਂ ਮੈਨੂੰ ਲੱਗਦਾ ਹੈ ਕਿ ਉਸ ਤੋਂ ਬੜੀ ਮਾਨਵਤਾ ਦੀ ਸੇਵਾ ਆਪਾਂ ਆਪਣੇ ਲੈਵਲ 'ਤੇ ਇਸ ਤੋਂ ਬੜੀ ਨਹੀਂ ਹੋ ਸਕਦੀ। ਤਾਂ ਮੇਰਾ ਮੈਸੇਜ ਪਰਸਨਲੀ ਫਰੋਮ ਮਾਈ ਸਾਈਡ ਵੁੱਡ ਬੀ ਇਹੀ ਕਿ ਜੋ ਵੀ ਹਮ ਲੋਕ ਥੋੜ੍ਹਾ ਬਹੁਤ ਕਰ ਸਕਤੇ ਹੈ ਆਪਣੇ ਆਸ ਪਾਸ ਲੋਕੋਂ ਕੇ ਲੀਏ, ਕੰਟੈਕਟ ਕੇ ਲੀਏ, ਲੈਟਸ ਟ੍ਰਾਈ ਟੂ ਡੂ ਦੈਟ। ਉਸੀ ਕੇ ਸਾਥ ਮੇਰੇ ਕੋ ਮਾਈ ਮੈਸੇਜ ਟੂ ਸਾਰੇ ਵਿਦਿਆਰਥੀ, ਮੇਰੇ ਭਾਈ ਬਹਿਣਾਂ ਨੂੰ ਇਹੀ ਹੈ ਕਿ ਇੱਕ ਸਹੀ ਇੰਗਲਿਸ਼ ਵਿੱਚ ਜਿੱਥੇ ਆਪਾਂ ਕਹਿੰਦੇ ਹਾਂ ਕਿ ਗੋਡ ਹੈਲਪਸ ਦੋਜ਼ ਹੂ ਹੈਲਪ ਥੈਮਸੈਲਵਸ, ਸੋ ਉਸਦਾ ਕਹਿਣਾ ਦਾ ਮਤਲਬ ਹੈ ਕਿ ਦੂਸਰਿਆਂ ਦੀ ਮਦਦ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੀ ਵੀ ਮਦਦ ਕਰਨੀ ਹੈ। ਅਤੇ ਅਸੀਂ ਜਿਸ ਜੰਕਚਰ ਆਫ ਲਾਈਫ 'ਤੇ ਪਹੁੰਚੇ ਹੈ, ਜਿਹੜੀ ਥਾਵਾਂ 'ਤੇ ਹੈ, ਅਸੀਂ ਵੀ ਇਹ ਸਮਾਂ ਹੈ ਕਿ ਅਸੀਂ ਆਪਣੇ ਨੂੰ ਵੀ ਡਿਵੈਲਪ ਕਰੇ, ਅਸੀਂ ਪੜ੍ਹਾਈ ਕਰੇ, ਆਪਾਂ ਸਪੋਰਟਸ ਖੇਡੇ, ਆਪਾਂ ਬੜੇ ਬਜ਼ੁਰਗਾਂ ਸੇ ਗੱਲ ਕਰਕੇ ਉਹਨਾਂ ਦੇ ਜਿਹੜੇ ਨੈਤਿਕਤਾ ਹੈ ਉਹਨਾਂ ਦੇ ਮੂਲ ਸਮਝੇ, ਅਤੇ ਆਪਣੇ ਆਪ ਨੂੰ ਵੀ ਡਿਵੈਲਪ ਕਰੇ। ਕਿਉਂਕਿ ਜਦੋਂ ਤੱਕ ਆਪਣੇ ਆਪ ਨੂੰ ਨਹੀਂ ਡਿਵੈਲਪ ਕਰੇਗੇ, ਆਪਾਂ ਦੂਸਰੇ ਦੀ ਸੇਵਾ ਘੱਟ ਨਹੀਂ ਕਰ ਸਕਦੇ। ਤਾਂ ਮੇਰੇ ਵੱਲੋਂ ਇੱਕ ਮੈਸੇਜ ਇਹ ਵੀ ਹੋਗਾ ਤੁਹਾਨੂੰ ਸਾਰਿਆਂ ਨੂੰ, ਅਤੇ ਮੈਂ ਵੀ ਉਸੀ ਗੱਲ 'ਤੇ ਅਮਲ ਕਰਦਾ ਹਾਂ ਹਾਲੇ ਵੀ, ਕਿ ਅਸੀਂ ਆਪਣੇ ਆਪ ਨੂੰ ਵੀ ਡਿਵੈਲਪ ਕਰਨ 'ਤੇ ਫੋਕਸ ਕਰਨ ਅਤੇ ਨਾਲ ਹੀ ਦੂਸਰਿਆਂ ਦੀ ਸੇਵਾ ਵੀ ਸੁਚਾਰੂ ਰੱਖਣਾ ਕਰੇ।
2: ਇਸ ਮੌਕੇ ਸਮਾਰੋਹ ਦੇ ਆਰਗੇਨਾਈਜ਼ਰ ਸਰਦਾਰ ਰਸ਼ਪਾਲ ਸਿੰਘ ਪਾਲ ਆਪਣੇ ਵਿੱਚ

0: ਵਿਚਾਰ ਰੱਖਦੇ ਹੋਏ।
1: ਭਾਈ ਕਨੱਈਆ ਜੀ ਨੇ ਇੱਕ ਸੋਚ ਦਿੱਤੀ ਸੀ, ਬੱਚੇ ਵੀ ਬੋਲ ਕੇ ਗਏ ਹੈ। ਮੈਂ ਕਹਿੰਦਾ ਹੁੰਦਾ ਬਦਲ ਕੇ ਰੰਗ ਕੋ ਵੋ ਤਸਵੀਰ ਬਦਲ ਦੇਤੇ ਹੈ, ਕਮਾਲ ਸੇ ਨਿਕਲਾ ਹੁਆ ਹਰ ਤੀਰ ਬਦਲ ਦੇਤੇ ਹੈ, ਤੁਮਸੇ ਤੋ ਮੇਰੇ ਦੋ ਆਂਸੂ ਨਾ ਬਦਲ ਸਕੇ ਹੈ, ਦੋਸਤ ਬਦਲਨੇ ਵਾਲੇ ਤੋ ਤਕਦੀਰ ਬਦਲ ਦੇਤੇ ਹੈ। ਇਹ ਉਹ ਭਾਈ ਕਨੱਈਆ ਜੀ ਸਨ ਜਿਨ੍ਹਾਂ ਨੇ ਆਪਣੀ ਸੋਚ ਨਾਲ ਤਕਦੀਰਾਂ ਬਦਲੀਆਂ ਸਾਡੀਆਂ, ਔਰ ਬਵਸਤਾ ਸਨ ਦਸਵੇਂ ਪਾਤਸ਼ਾਹ ਦੇ ਨਾਲ ਚਾਵਲਾ ਜੀ। ਉਹ ਮੈਂ ਕਹਿੰਦਾ ਹੁੰਦਾ ਜੇ ਸਾਡੀ ਸ਼ਾਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਦਕੇ, ਜੇ ਸਾਡੀ ਆਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਦਕੇ, ਗੁਰੂ ਦੇ ਲਾਡਲੇ ਸਿੰਘਾ ਨਾ ਇਸ ਵਿੱਚ ਝੂਠ ਕੋਈ ਨੂਰੀ, ਜੇ ਹਿੰਦੁਸਤਾਨ ਕਾਇਮ ਹੈ ਤਾਂ ਇੱਕ ਦਸਮੇਸ਼ ਦੇ ਸਦਕੇ। ਰੱਬਾ ਜੀ ਇੱਕ ਤੁਹਾਨੂੰ ਗੱਲ ਦੱਸਾਂ, ਮੈਂ ਇੱਕ ਸ਼ੇਰ ਲਿਖਿਆ ਸੀ, ਜੋ ਮੰਜ਼ਰ ਸਤਿਗੁਰ ਛੋਹ ਬੈਠਾ ਉਹ ਮੰਜ਼ਰ ਕਿਸੇ ਨੇ ਛੋਇਆ ਨਹੀਂ। ਦਸਵੇਂ ਪਾਤਸ਼ਾਹ ਨੇ ਕਿੱਦਾਂ ਆਪਣੇ ਬੱਚੇ ਵੀ ਸ਼ਹੀਦ ਕਰਵਾ ਦਿੱਤੇ ਸਾਡੇ ਲਈ। ਜੋ ਮੰਜ਼ਰ ਸਤਿਗੁਰ ਛੋਹ ਬੈਠਾ ਉਹ ਮੰਜ਼ਰ ਕਿਸੇ ਨੇ ਛੋਇਆ ਨਹੀਂ, ਉਹ ਸਭ ਕੁਝ ਖੋ ਕੇ ਕਹਿੰਦਾ ਹੈ ਕਿ ਮੇਰਾ ਕੁਝ ਵੀ ਖੋਇਆ ਨਹੀਂ। ਉਹ ਸਭ ਕੁਝ ਖੋ ਕੇ ਕਹਿੰਦਾ ਹੈ ਕਿ ਮੇਰਾ ਕੁਝ ਵੀ ਖੋਇਆ ਨਹੀਂ। ਉਸ ਮਰਦ ਅਗੰਬੜੇ ਵਰਗਾ ਕੋਈ ਇਸ ਦੁਨੀਆ ਦੇ ਵਿੱਚ ਹੋਇਆ ਨਹੀਂ। ਲੋਕੀ ਧੀ ਤੋਰ ਕੇ ਰੋਂਦੇ ਨੇ, ਉਹ ਪੁੱਤ ਤੋਰ ਕੇ ਰੋਇਆ। ਬੜੀ ਵੱਡੀ ਸਾਨੂੰ ਸੇਧ ਦਿੱਤੀ ਦਸਵੇਂ ਪਾਤਸ਼ਾਹ ਨੇ।
2: ਮੈਂ ਸੁਰਿੰਦਰ ਸੈਣੀ, ਸੈਕਟਰੀ ਪੰਜਾਬ ਸਟੇਟ NGO ਔਰਗਨਾਈਜੇਸ਼ਨ। ਅੱਜ ਅਸੀਂ ਭਾਈ ਕਨੱਈਆ ਜੀ ਦਾ ਸੰਕਲਪ ਦਿਵਸ ਪੰਜਾਬ ਪੱਧਰ ਦੇ ਲੈਵਲ 'ਤੇ ਰੈੱਡ ਕਰਾਸ ਹਾਲ ਦੇ ਵਿੱਚ ਮਨਾ ਰਹੇ ਹਾਂ। ਇਸ ਮੌਕੇ 'ਤੇ ਭਾਈ ਕਨੱਈਆ ਜੋ ਕਿ ਬਹੁਤ ਧਨਾੜ ਵਿਅਕਤੀ ਸਨ, ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਅਮੀਰੀ ਛੱਡ ਕੇ ਸੇਵਾ ਦੇ ਵਿੱਚ ਭਾਵਨਾ 'ਚ ਆਏ, ਔਰ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰੇਰਨਾ ਦੇ ਨਾਲ ਉਹਨਾਂ ਨੇ ਜ਼ਖਮੀਆਂ ਦੀ ਅਤੇ ਪਿਆਸਿਆਂ ਦੀ ਸੇਵਾ ਕਰਨ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਅਦਾ ਕੀਤਾ। ਔਰ ਰੈੱਡ ਕਰਾਸ ਤੋਂ ਵੀ 100 ਸਾਲ ਪਹਿਲੋਂ ਇਹ ਜਿਹੜਾ ਇੱਕ ਸੰਕਲਪ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਕਿ ਪਾਣੀ ਦੇ ਨਾਲ ਨਾਲ ਮੱਲਮ ਵੀ ਲਾਈ ਜਾਵੇ। ਤੋ ਅੱਜ ਇਸ ਭਾਈ ਕਨੱਈਆ ਦੇ ਚੈਰੀਟੇਬਲ ਕੰਮ ਨੂੰ ਇੰਟਰਨੈਸ਼ਨਲ ਰੈੱਡ ਕਰਾਸ ਨੇ ਵੀ ਓਨਰ ਕੀਤਾ, ਅਪਰੂਵਡ ਕੀਤਾ, ਔਰ ਇਹ ਜਿਹੜਾ ਸੰਕਲਪ ਅੱਜ ਬੱਚਿਆਂ ਨੇ ਇੱਥੇ ਰਲ ਮਿਲ ਕੇ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਲਈ ਆ, ਔਰ ਸੰਕਲਪ ਲਿਆ ਕਿ ਅਸੀਂ ਮਾਨਵਤਾ ਦੀ ਸੇਵਾ ਕਰਾਂਗੇ। ਇਹ ਅਵਾਰਡ ਕਿਉਂਕਿ ਅਸੀਂ ਸਾਡੀਆਂ 100 ਐਂਬੂਲੈਂਸ ਚੱਲਦੀ ਸਾਰੇ ਪੰਜਾਬ ਦੇ ਵਿੱਚ ਰੋਡ ਸੇਫਟੀ ਦੇ ਉੱਤੇ ਫਾਰ ਰੋਡ ਐਕਸੀਡੈਂਟ ਪੀਪਲ, ਜਿਹੜੇ ਕਿ DGP ਸਰ ਅਸੀਂ ਉਹਨਾਂ ਨੂੰ ਦਿੱਤੀਆਂ, ਉਹ ਚੇਅਰਮੈਨ ਨੇ, ਮੈਂ ਪੰਜਾਬ ਦਾ ਸੈਕਟਰੀ ਹਾਂ, ਔਰ ਉਹ ਜਿਹੜੀਆਂ ਐਂਬੂਲੈਂਸਾਂ ਨੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਨੇ ਇੱਕ ਸੜਕ ਸੁਰੱਖਿਆ ਫੋਰਸ ਬਣਾ ਦਿੱਤੀ ਹੈ ਇਹਨਾਂ ਐਂਬੂਲੈਂਸਾਂ ਦੇ ਨਾਲ। ਔਰ ਸਾਡਾ ਸੰਕਲਪ ਹੈ ਕਿ ਮੈਂ 65 ਵਾਰ ਖੂਨਦਾਨ ਚੁੱਕ ਕਰ ਚੁੱਕਿਆ, ਔਰ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਉਹ ਵੱਧ ਤੋਂ ਵੱਧ ਖੂਨਦਾਨ ਕਰਨ, ਸੇਵਾ ਕਰਨ।
3: ਮੇਰਾ ਨਾਮ ਰਮਨਦੀਪ ਕੌਰ ਹੈ ਜੀ। ਅੱਜ ਭਾਈ ਕਨੱਈਆ ਜੀ ਦਾ ਪ੍ਰੋਗਰਾਮ ਹੋ ਰਿਹਾ ਸੀ, ਉੱਥੇ ਅਸੀਂ ਬੱਚੇ ਲੈ ਕੇ ਆਏ ਸੀ, ਬੱਚਿਆਂ ਨੂੰ ਸਿਖਾਇਆ ਕਿ ਕਿੱਦਾਂ ਉਹਨਾਂ ਨੇ ਆਪਣੀ ਮਤਲਬ ਪਾਣੀ ਪਿਲਾ ਕੇ ਸਾਰਿਆਂ ਦੀ ਸੇਵਾ ਕੀਤੀ, ਅਤੇ ਇਸ ਤਰ੍ਹਾਂ ਤੁਹਾਨੂੰ ਵੀ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ, ਸੇਵਾ ਕਰਨੀ ਚਾਹੀਦੀ ਹੈ। ਰੈੱਡ ਕਰੋਸ ਫੋਰ ਦਾ ਡੈਫ ਸਕੂਲ ਦੇ ਬੱਚੇ ਲੈ ਕੇ ਇੱਥੇ ਆਏ, ਸਾਡੇ ਇੱਥੇ ਸਾਈਨ ਲੈਂਗੁਏਜ ਨਾਲ ਸਮਝਾਉਂਦੇ ਆ ਇਹਨਾਂ ਨੂੰ, ਮਤਲਬ ਅਸੀਂ ਇੱਕ ਜਿੱਦਾਂ ਪੋਸਟਰ ਦਿਖਾ ਕੇ ਜਾਂ ਇਹਨਾਂ ਨੂੰ ਮੋਬਾਈਲ 'ਤੇ ਦਿਖਾ ਕੇ ਡਰਾਇੰਗ ਦੇ ਥਰੂ ਇਹਨਾਂ ਨੂੰ ਸਮਝਾਈਦਾ ਵਾ ਕਿ ਦੇਖੋ ਜੀ ਇਹਨਾਂ ਨੇ ਇਹ ਕਨੱਈਆ ਜੀ ਹੈ ਅਤੇ ਇਹਨਾਂ ਦੀ ਇੱਦਾਂ ਸੇਵਾ ਇਹਨਾਂ ਨੇ ਸਾਰਿਆਂ ਦੀ ਕੀਤੀ, ਉਹਦੇ ਵਿੱਚ ਇੱਦਾਂ ਕਰਕੇ ਇਹਨਾਂ ਨੇ ਪਾਣੀ ਪਿਲਾਇਆ ਸੀ, ਸਾਰਿਆਂ ਦੀ ਸੇਵਾ ਕੀਤੀ ਸੀ, ਅਤੇ ਇਸ ਕਰਕੇ ਤੁਹਾਨੂੰ ਵੀ ਸਾਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਸਾਡੇ ਬੱਚੇ ਵੈਸੇ ਵੀ ਸਰ ਬਹੁਤ ਹੁਸ਼ਿਆਰ ਆ, ਸਟੇਟ ਲੈਵਲ 'ਤੇ ਜਾ ਚੁੱਕੇ ਆ ਬੱਚੇ, ਅਤੇ ਇਹ ਬੱਚਿਆਂ ਨੂੰ ਤੁਸੀਂ ਆਓਗੇ ਇਹਨਾਂ ਨਾਲ ਮਿਲੋਗੇ ਤਾਂ ਤੁਹਾਨੂੰ ਇਹ ਲੱਗਣਾ ਹੀ ਨਹੀਂ ਕਿ ਤੁਸੀਂ ਕਿਤੇ ਬਾਹਰ ਆਇਆ, ਤੁਹਾਨੂੰ ਲੱਗਣਾ ਕਿ ਤੁਹਾਡੇ ਸਾਰੇ ਆਪਣੇ ਆ।
4: ਸਤਿ ਸ਼੍ਰੀ ਅਕਾਲ, ਮੈਂ ਹਰਨੀਤ ਜੋ ਕਿ KMB ਕਾਲਜ ਤੋਂ ਹਾਂ, ਅਤੇ ਅੱਜ ਅਸੀਂ ਇੱਥੇ ਸਾਰੇ ਰੈੱਡ ਕਰਾਸ ਭਵਨ ਦੇ ਵਿੱਚ ਇਕੱਠੇ ਹੋਏ ਹਾਂ ਸੰਕਲਪ ਦਿਵਸ ਮਨਾਉਣ ਲਈ। ਅਤੇ ਅੱਜ ਦਾ ਜਿਹੜਾ ਸੁਨੇਹਾ ਇਹੀ ਹੈ ਕਿ ਜਿਵੇਂ ਸਾਡੀ ਗੁਰਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਭਾਈ ਕਨੱਈਆ ਜੀ ਨੇ ਸਾਨੂੰ ਇਹੀ ਸਿਖਾਇਆ ਹੈ ਕਿ ਸਾਨੂੰ ਜਾਤ ਪਾਤ ਨਹੀਂ ਦੇਖਣੀ ਚਾਹੀਦੀ, ਸਾਨੂੰ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ, ਜੋ ਕਿ ਅੱਜ ਦੇ ਸਮੇਂ ਵਿੱਚ ਅਸੀਂ ਸ਼ਾਇਦ ਸਾਰੇ ਹੀ ਇੱਕ ਦੂਜੇ ਲਈ ਕਰਦੇ ਹਾਂ। ਭਾਈ ਕਨੱਈਆ ਜੀ ਨੇ ਆਪਣੇ ਜਿਹੜੇ ਜ਼ਖਮੀ ਯੋਧੇ ਸੀਗੇ ਉਹਨਾਂ ਨੂੰ ਜਲ ਚੁਕਾਇਆ, ਉਹਦੇ ਨਾਲ ਹੀ ਉਹਨਾਂ ਨੇ ਮਲਮ ਪੱਟੀ ਦਾ ਜਿਹੜਾ ਉਹਨਾਂ ਵਾਸਤੇ ਮਲਮ ਪੱਟੀ ਕੀਤੀ, ਅਤੇ ਗੁਰੂ ਗੋਬਿੰਦ ਸਿੰਘ

0: ਜੀ ਨੇ ਉਸ ਉਹਨਾਂ ਦੀ ਜਿਹੜੀ ਇਹ ਆਦਤ ਸੀ ਜਾਂ ਉਸ ਇਸ ਗੱਲ ਤੋਂ ਬਹੁਤ ਗਦਗਦ ਹੋ ਉੱਠੇ ਤਾਂ ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਜੋ ਮੈਂ ਚਾਹੁੰਦਾ ਸੀ ਤੁਸੀਂ ਉਹਨੂੰ ਪੂਰਾ ਕੀਤਾ ਅਤੇ ਸਾਨੂੰ ਵੀ ਅੱਜ ਇਹੀ ਸਿੱਖਣਾ ਚਾਹੀਦਾ ਕਿ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਤਾਂ ਬਹੁਤ ਸਾਰੇ ਇਹੋ ਜਿਹੇ ਖਬਰਾਂ ਸਾਡੀ ਸਾਹਮਣੇ ਆਉਂਦੇ ਨੇ ਇਹੋ ਜਿਹੇ ਵਿਚਾਰ ਸਾਡੇ ਮਨਾਂ 'ਚ ਚੱਲਦੇ ਨੇ ਪਰ ਫਿਰ ਵੀ ਅੱਜ ਆਪਾਂ ਇੱਕ ਦੂਜੇ ਨੂੰ ਲੈ ਕੇ ਭੇਦਭਾਵ ਕਿਉਂਕਿ ਗੱਲ ਇਹ ਹੁੰਦੀ ਹੈ ਕਿ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਸਾਰੇ ਗੁਰੂ ਨੂੰ ਬਹੁਤ ਮੰਨਦੇ ਨੇ ਪਰ ਜਦੋਂ ਗੁਰੂ ਦੀ ਗੱਲ ਮੰਨਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਪਿੱਛੇ ਹਟ ਜਾਂਦੇ ਹਾਂ ਤਾਂ ਇਹ ਜਿਹੜਾ ਭੇਦਭਾਵ ਹੈ ਸਾਡੇ ਅੰਦਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਪੂਰਾ ਅੰਦਰੋਂ ਮਿਟਾਈਏ ਕਿਉਂਕਿ ਗੁਰਬਾਣੀ ਦਾ ਵਾਕ ਹੈ ਕਿ ਏਕ ਨੂਰ 'ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜੇ ਸਾਡੇ ਗੁਰੂ ਸਾਨੂੰ ਇਹ ਗੱਲ ਸਿਖਾ ਰਹੇ ਨੇ ਤਾਂ ਅਸੀਂ ਭੇਦਭਾਵ ਕਰਨ ਵਾਲੇ ਤਾਂ ਕੋਈ ਵੀ ਨਹੀਂ ਹੁੰਦੇ ਆਓ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਸੀਂ ਇੱਕੋ ਹੀ ਗੁਰੂ ਦੇ ਬੱਚੇ ਹਾਂ ਤੇ ਸਾਰਿਆਂ ਨੂੰ ਅਸੀਂ ਇੱਕੋ ਨਜ਼ਰ ਇੱਕੋ ਰੂਪ ਦੇ ਵਿੱਚ ਦੇਖੀਏ।
1: ਇਹ ਸੀ ਭਾਈ ਕਨਹਿਆ ਜੀ ਮਾਨਵ ਸੇਵਾ ਸੰਕਲਪ ਦਿਵਸ ਨੂੰ ਸਮਰਪਿਤ ਰੇਡੀਓ ਰਿਪੋਰਟ। ਸਹਾਇਕ ਸੋਨੀਆ, ਰਵੀ ਸ਼ੰਕਰ, ਪੇਸ਼ਕਸ਼ ਆਕਾਸ਼ਵਾਣੀ ਜਲੰਧਰ।
2: ਹੁਣ ਤੁਸੀਂ ਭਾਈ ਕਨਹਿਆ ਜੀ ਤੇ ਆਧਾਰਿਤ ਇੱਕ ਰੇਡੀਓ ਰਿਪੋਰਟ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਕੁਝ ਪੰਜਾਬੀ ਗੀਤ।

ਯਾਰਨ ਮੁੱਲੇ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਮਾਸਟਰ ਸਲੀਮ ਦੀ ਆਵਾਜ਼ ਵਿੱਚ। ਹੁਣ ਸੁਣਦਿਆਂ ਫਿਲਮ ਜਿਹਨੇ ਮੇਰਾ ਦਿਲ ਲੁੱਟਿਆ, ਇਸ ਫਿਲਮ 'ਚ ਲਿਆ ਗਿਆ ਗੀਤ ਆਵਾਜ਼ ਗਿੱਪੀ ਗਰੇਵਾਲ ਦੀ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਵਾ ਸੰਕਲਪ ਅਭਿਆਨ ਦੇ

ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੇਵਾ ਸੰਕਲਪ ਅਭਿਆਨ ਦੇ ਤਹਿਤ ਗੁਜਰਾਤ ਦੇ ਵਡਨਗਰ ਤੋਂ ਵਾਰਾਣਸੀ ਤੱਕ ਸੇਵਾ ਯਾਤਰਾ ਦੇ ਭਾਗੀਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦਿੱਲੀ ਸਰਕਾਰ ਨੇ ਔਰਤਾਂ ਤੇ ਟਰਾਂਸਜੈਂਡਰ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰੁਜ਼ਗਾਰ ਦੇਣ ਦੇ ਮੌਕੇ ਲਈ ਦੁਰਗਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA ਦੀ 8% ਵਾਧਾ ਸਤੰਬਰ ਦੀ ਤਨਖਾਹ ਦੇ ਨਾਲ ਮਿਲੇਗਾ। ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਖੇਤਰੀ ਗ੍ਰਾਮੀਣ ਬੈਂਕਾਂ ਸਮੇਤ ਸਾਰੇ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਇਸ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਵਿੱਚ 26 ਥਾਵਾਂ ਤੇ ਛਾਪੇਮਾਰੀ ਜਾਰੀ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ। ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਕੀਤੀ ਅਪੀਲ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਨੇ ਤਰਨ ਤਾਰਨ ਦੇ ਦੌਰਾਨ ਮਹਿਲਾਵਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਮੌਕੇ ਤੇ ਹੱਲ ਕਰਨ ਲਈ ਦਿੱਤਾ ਭਰੋਸਾ। ਭਾਰਤ ਟੈਕਸੀ ਉੱਤਰ ਪ੍ਰਦੇਸ਼ ਦੇ ਲਖਨਊ, ਗੋਰਖਪੁਰ, ਵਾਰਾਣਸੀ ਤੇ ਪ੍ਰਯਾਗਰਾਜ ਵਿੱਚ ਸ਼ੁਰੂ ਹੋਈ। ਭਾਰਤ ਨੇ ਸਮਰਕੰਦ ਵਿੱਚ ਚੱਲ ਰਹੇ ਫਿਟ ਸ਼ਤਰੰਜ ਓਲੰਪੀਆਡ ਦੇ 7ਵੇਂ ਦੌਰੇ ਨੂੰ ਵਿੱਚ ਇੰਗਲੈਂਡ ਨੂੰ ਹਰਾਇਆ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਹੋ ਸੁਣਦੇ ਪ੍ਰੋਗਰਾਮ ਇੱਕ ਕਲਾਕਾਰ ਦੇ ਤਹਿਤ ਐਸ ਪੀ ਬਾਲਾ ਸੁਬ੍ਰਮਣੀਅਮ ਦੀ ਕੁਝ ਜ਼ਿੰਦਗੀ ਦੇ ਸੰਗੀਤਕ ਸਫ਼ਰ ਤੇ ਜੀਵਨ ਬਾਰੇ ਗੱਲਾਂ ਬਾਤਾਂ। ਆਓ ਸੁਣਦੇ ਹਾਂ ਇਹਨਾਂ ਦਾ ਗਾਇਆ ਹੋਇਆ ਇੱਕ ਗੀਤ।

ಪಂಡಿತ ಚಿರುಪತಿ ಪಂಡಿತ ರಾಧಿಯೋಲಾ ಬಾಲಸುಬ್ರಹ್ಮಣ್ಯಂ ಜಿನನುಸಿ ಎಸ್ ಪಿ ಬಾಲು ಎಸ್ ಪಿ ಬಾಲಸುಬ್ರಹ್ಮಣ್ಯಂ ದೇ ನಾಮ ನಾಲ್ ਜਾਣਦੇ ਹਨ। ਭਾਰਤੀ ਸੰਗੀਤ ਜਗਤ ਦੇ ਬਹੁਤ ਹੀ ਮਹਾਨ ਸੰਗੀਤਕਾਰ ਗਾਇਕ ਹੋਏ ਨੇ। ਉਹਨਾਂ ਨੇ ਪੰਜ ਦਹਾਕਿਆਂ ਵਿੱਚ ਵੱਧ ਤੋਂ ਵੱਧ 16 ਭਾਸ਼ਾਵਾਂ ਵਿੱਚ 40,000 ਗੀਤ ਗਾਏ। ਉਹ ਸਿਰਫ ਇੱਕ ਗਾਇਕ ਹੀ ਨਹੀਂ ਸਗੋਂ ਇੱਕ ਸੰਗੀਤ ਨਿਰਦੇਸ਼ਕ, ਅਦਾਕਾਰ ਤੇ ਡਬਿੰਗ ਆਰਟਿਸਟ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਚੰਗੇ ਇਨਸਾਨ ਵੀ ਸਨ। ਉਹਨਾਂ ਦੇ ਜੇ ਸ਼ੁਰੂਆਤੀ ਜੀਵਨ ਦੀ ਗੱਲ ਕਰੀਏ ਤੇ ਉਹਨਾਂ ਦਾ ਜਨਮ 4 ਜੂਨ 1946 ਨੂੰ ਆਂਧਰਾ ਪ੍ਰਦੇਸ਼ ਦੇ ਨੈਲੋਰ ਜ਼ਿਲ੍ਹੇ ਦੇ ਕੋਨੇਟਮ ਪੋਟਾ ਪਿੰਡ ਵਿੱਚ ਹੋਇਆ। ਪਰਿਵਾਰ ਵਿੱਚ ਦੇਖੀਏ ਤੇ ਉਹਨਾਂ ਦੇ ਪਿਤਾ ਐਸ ਬੀ ਸਾਂਬਾ ਮੂਰਤੀ ਇੱਕ ਹਰੀ ਕਥਾ ਕਲਾਕਾਰ ਸਨ, ਯਾਨੀ ਕਿ ਧਾਰਮਿਕ ਕਥਾ ਸੁਣਾਇਆ ਕਰਦੇ ਸੀ, ਜਿਸ ਕਰਕੇ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਆਪਣੇ ਘਰ 'ਚ ਹੀ ਸੰਗੀਤ ਦਾ ਮਾਹੌਲ ਖੁੱਲ੍ਹਾ ਹੀ ਮਿਲਿਆ। ਅਤੇ ਸਿੱਖਿਆ ਦੀ ਜੇ ਗੱਲ ਕਰੋ ਤਾਂ ਉਹ ਇੱਕ ਇੰਜੀਨੀਅਰ ਬਣਨਾ ਚਾਹੁੰਦੇ ਸੀ ਅਤੇ ਮਦਰਾਸ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਉਹਨਾਂ ਨੇ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ। ਪਰ ਸੰਗੀਤ ਦਾ ਕੀੜਾ ਦਿਲ ਦੇ ਦਿਮਾਗ ਵਿੱਚ ਛਾਇਆ ਹੋਣ ਕਰਕੇ ਉਹਨਾਂ ਨੂੰ ਪੜ੍ਹਾਈ ਵਿੱਚ ਛੱਡਣ ਵਾਸਤੇ ਉਹਨਾਂ ਦੇ ਦਿਲ ਨੇ ਮਜਬੂਰ ਕੀਤਾ ਅਤੇ ਫਿਰ

ਉਹਨਾਂ ਨੇ ਸ਼ਾਸਤਰੀ ਸੰਗੀਤ ਦੀ ਕੋਈ ਰਸਮੀ ਸਿੱਖਿਆ ਤਾਂ ਨਹੀਂ ਲਿੱਤੀ, ਪਰ ਉਹਨਾਂ ਦੀ ਗਾਇਕੀ ਵਿੱਚ ਇੰਨਾ ਸੋਹਣਾ ਅਸਰ ਦਿਖਾਈ ਦਿੰਦਾ ਹੈ ਕਿ ਲੱਗਦਾ ਹੀ ਨਹੀਂ ਕਿ ਉਹ ਇੱਕ ਅਨਟ੍ਰੇਨਡ ਕਲਾਸੀਕਲ ਸਿੰਗਰ ਨੇ। ਛੇਤੀ ਸਿੱਖ ਜਾਂਦੇ ਸੀ, ਕੋਈ ਵੀ ਗੀਤ ਜਦੋਂ ਉਹ ਸੁਣਦੇ ਸੀ ਉਹਦੀ ਤਰਜ਼ਾਂ ਨੂੰ ਚੰਗੀ ਤਰ੍ਹਾਂ ਜਾਣ ਕੇ ਸਿੱਖ ਕੇ ਗ੍ਰਹਿਣ ਕਰ ਲੈਂਦੇ ਸੀ। ਅਤੇ ਸ਼ੁਰੂਆਤੀ ਜੇ ਜੀਵਨ ਕਰੀਏ ਫਿਲਮੀ ਸਫ਼ਰ ਦਾ, ਤਾਂ ਉਹਨਾਂ ਨੇ 1966 ਦੀ ਇੱਕ ਤੇਲਗੂ ਫਿਲਮ ਸ਼੍ਰੀ ਸ਼੍ਰੀ ਸ਼੍ਰੀ ਮਰਿਆਦਾ ਰਮੰਨਾ ਵਿੱਚ ਬਤੌਰ ਪਲੇਬੈਕ ਸਿੰਗਿੰਗ ਦੀ ਸ਼ੁਰੂਆਤ ਕੀਤੀ। ਅਤੇ ਜੇ ਹਿੰਦੀ ਸਿਨੇਮਾ ਵਿੱਚ ਉਹਨਾਂ ਦੀ ਐਂਟਰੀ ਦੀ ਗੱਲ ਕਰੀਏ ਤਾਂ ਫਿਲਮ ਏਕ ਦੂਜੇ ਕੇ ਲਈ ਜਿਹੜੀ 1981 ਵਿੱਚ ਰਿਲੀਜ਼ ਹੋਈ ਸੀ, ਉਸ ਦੇ ਵਿੱਚ ਉਹਨਾਂ ਨੂੰ ਇੱਕ ਬ੍ਰੇਕ ਮਿਲੀ ਅਤੇ ਉਹ ਬਹੁਤ ਹੀ ਚਾਰੇ ਪਾਸੇ ਉਹਨਾਂ ਦੇ ਗਾਣੇ ਮਸ਼ਹੂਰ ਹੋਏ ਅਤੇ ਉਹ ਛਾ ਗਏ ਹਿੰਦੀ ਫਿਲਮ ਸਿਨੇਮਾ ਦੇ ਵਿੱਚ ਵੀ। ਇਸ ਤੋਂ ਬਾਅਦ ਉਹਨਾਂ ਦੀ ਆਵਾਜ਼ ਸਲਮਾਨ ਖਾਨ 'ਤੇ ਇੰਨੀ ਕੁ ਜ਼ਿਆਦਾ ਸੂਟ ਕਰਦੀ ਸੀ ਕਿ ਸਾਰੇ ਕਹਿੰਦੇ ਸੀ ਕਿ ਸਲਮਾਨ ਖਾਨ ਦੀ ਆਪਣੀ ਹੀ ਆਵਾਜ਼ ਆ, ਜਿਸ ਕਰਕੇ ਉਹਨਾਂ ਨੇ ਮੈਨੇ ਪਿਆਰ ਕੀਆ, ਹਮ ਆਪਕੇ ਹੈਂ ਕੌਣ ਅਤੇ ਸਾਜਨ ਫਿਲਮ ਦੇ ਵਿੱਚ ਯਾਦਗਾਰ ਗੀਤ ਗਾਏ ਅਤੇ ਸਭ ਨੇ ਬਹੁਤ ਹੀ ਪਸੰਦ ਕੀਤੇ। ਜਿੱਥੇ ਤੱਕ ਰਿਹਾ ਉਹਨਾਂ ਨੇ ਕਿੰਨੀਆਂ ਭਾਸ਼ਾ ਵਿੱਚ ਗੀਤ ਗਾਏ, ਉਹਦਾ ਵਰਣਨ ਸਾਨੂੰ ਇਸ ਤਰ੍ਹਾਂ ਮਿਲਦਾ ਕਿ ਉਹਨਾਂ ਨੇ ਤੇਲਗੂ, ਤਮਿਲ, ਕੰਨੜ, ਹਿੰਦੀ, ਮਲਿਆਲਮ ਸਮੇਤ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਗੀਤ ਗਾਏ, ਸਰੋਤਿਆਂ ਦਾ ਦਿਲ ਲੁੱਟਿਆ ਅਤੇ ਅੱਜ ਵੀ ਉਹਨਾਂ ਦੇ ਗਾਏ ਹੋਏ ਗੀਤ ਅਮਰ ਨੇ। ਐਸ ਪੀ ਬਾਲਾ ਸੁਬਰਾਮਨੀਅਮ ਦੀਆਂ ਗੱਲਾਂ ਕਰ ਰਿਹਾ ਸੀ, ਹੋਰ ਵੀ ਗੱਲਾਂ ਬਾਤਾਂ ਕਰਾਂਗੇ, ਜੀਵਨ ਬਾਰੇ ਦੱਸਾਂਗੇ ਅਤੇ ਨਾਲ ਦੇ ਨਾਲ ਜਿਹੜਾ ਮਿਊਜ਼ਿਕ ਦਾ ਸਿਲਸਿਲਾ ਉਹ ਵੀ ਜਾਰੀ ਹੈ। ਆਓ ਸੁਣਦੇ ਹਾਂ ਐਸ ਪੀ ਬਾਲਾ ਸੁਬਰਾਮਨੀਅਮ ਦੀ ਆਵਾਜ਼ ਵਿੱਚ ਇੱਕ ਪਿਆਰਾ ਜਿਹਾ ਗੀਤ।

ਜੀ ਦੋਸਤੋ, ਜੇਕਰ ਜੀ ਇਹਨਾਂ ਦੀ ਪਰਸਨਲ ਲਾਈਫ ਬਾਰੇ ਗੱਲ ਕਰੀਏ ਤੇ ਇਹਨਾਂ ਦਾ ਵਿਆਹ ਇਹਨਾਂ ਦੀ ਹੀ ਪਸੰਦੀਦਾ ਲੜਕੀ ਦੇ ਨਾਲ, ਜਿਹਦਾ ਨਾਂ ਸਾਵਿਤਰੀ ਸੀ, ਉਹਦੇ ਨਾਲ ਹੋਇਆ। ਘਰ ਦੇ ਕੋਲ ਰਹਿੰਦੇ ਸੀ, ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ। ਵਿਆਹ ਹੋਣ ਤੋਂ ਬਾਅਦ ਇਹਨਾਂ ਦੇ ਘਰ ਦੋ ਬੱਚੇ ਪੈਦਾ ਹੋਏ, ਬੇਟੀ ਪਲਵੀ ਤੇ ਬੇਟਾ SPB ਚੌਹਾਨ, ਜੋ ਇੱਕ ਮਦਰਾਸੀ ਫਿਲਮਾਂ ਦਾ ਬਹੁਤ ਅੱਛਾ ਸਿੰਗਰ ਤੇ ਫਿਲਮ ਨਿਰਮਾਤਾ ਹੈ। ਜ਼ਿੰਦਗੀ ਵਿੱਚ ਉਹਨਾਂ ਨੂੰ ਕਦੀ ਕੋਈ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਿਆ। ਤਰੱਕੀ ਦੇ ਨਾਲ ਨਾਲ, ਸ਼ੋਹਰਤ ਦੇ ਨਾਲ ਨਾਲ, ਪਰਿਵਾਰਕ ਸਪੋਰਟ ਵੀ ਉਹਨਾਂ ਨੂੰ ਪੂਰੀ ਜ਼ਿੰਦਗੀ ਵਿੱਚ ਰਹੀ। ਅਤੇ ਇਸ ਤੋਂ ਇਲਾਵਾ ਜੇ ਉਹਨਾਂ ਦੀ ਗੱਲ ਕਰੀਏ ਮਾਣ ਸਨਮਾਨ ਅਵਾਰਡਸ ਦੀ, ਤਾਂ ਉਹਨਾਂ ਨੂੰ 6 ਵਾਰੀ ਫਿਲਮਫੇਅਰ ਅਵਾਰਡ ਮਿਲੇ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਕਲਾ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਵਾਸਤੇ 2001 ਵਿੱਚ ਪਦਮ ਸ਼੍ਰੀ ਅਵਾਰਡ ਮਿਲੇ ਅਤੇ 2011 ਵਿੱਚ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਆ ਗਿਆ। ਮਰਨ ਉਪਰੰਤ 2021 ਵਿੱਚ ਇਹਨਾਂ ਨੂੰ ਪਦਮ ਵਿਭੂਸ਼ਣ ਦਾ ਪੁਰਸਕਾਰ ਵੀ ਮਿਲਿਆ। ਤੇ ਜੇ ਗੱਲ ਕੀਤੀ ਜਾਵੇ ਇਹਨਾਂ ਦੇ ਸੁਭਾਅ ਦੀ, ਤੇ ਚੰਗੇ ਸੁਭਾਅ ਦੇ ਨਾਲ ਨਾਲ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਬਹੁਤ ਉਹਨਾਂ ਦੀ ਮਦਦ ਵੀ ਕਰਦੇ ਸੀ। ਇੱਕ ਚੰਗੀ ਸ਼ਖਸੀਅਤ ਦੇ ਮਾਲਕ ਹੋਣ ਕਰਕੇ ਫਿਲਮ ਇੰਡਸਟਰੀ ਵਿੱਚ ਇੱਕ ਅਲੱਗ ਹੀ ਥਾਂ ਸੀ। ਗਾਏ ਹੋਏ ਇਹਨਾਂ ਦੇ ਗੀਤ ਅੱਜ ਵੀ ਅਸੀਂ ਪਸੰਦ ਕਰਦੇ ਹਾਂ, ਤੇ ਅੱਜ ਵੀ ਸਾਡੇ ਦਿਲ ਦਿਮਾਗ ਵਿੱਚ ਛਾਏ ਹੋਏ ਨੇ, ਤੇ ਨਾਲ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਰੱਟੇ ਵੀ ਹੋਏ ਨੇ। ਸੋ ਇਹਨਾਂ ਦੇ ਮਸ਼ਹੂਰ ਗਾਣਿਆਂ ਦੇ ਵਿੱਚ ਆਓ ਸੁਣਦੇ ਹਾਂ ਇੱਕ ਹੋਰ ਬਹੁਤ ਹੀ ਜ਼ਿਆਦਾ ਮਸ਼ਹੂਰ ਗੀਤ।

ਜੀ, ਜਿਸ ਸੂਤਰਾਂ ਦੇ ਮੁਤਾਬਕ ਦੇਖੀ ਤੇ 5 ਅਗਸਤ 2020 ਨੂੰ SP ਬਾਲਾ ਸੁਬਰਾਮਨੀਅਮ ਦੀ ਕੋਰੋਨਾ ਦੀ ਰਿਪੋਰਟ ਪੋਜ਼ਿਟਿਵ ਆਈ, ਜਿਸ ਤੋਂ ਬਾਅਦ ਉਹਨਾਂ ਨੂੰ ਚੇਨਈ ਦੇ MGM ਹੈਲਥ ਕੇਅਰ ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ। ਸ਼ੁਰੂਆਤ ਵਿੱਚ ਤਾਂ ਕੋਰੋਨਾ ਦੇ ਹਲਕੇ ਹਲਕੇ ਲੱਛਣ ਉਹਨਾਂ ਦੇ ਸਰੀਰ 'ਚ ਨਜ਼ਰ ਆਏ, ਪਰ ਬਾਅਦ ਵਿੱਚ ਉਹਨਾਂ ਦੀ ਹਾਲਤ ਵਿਗੜ ਗਈ ਅਤੇ ਇਨਫੈਕਸ਼ਨ ਫੇਫੜਿਆਂ ਤੱਕ ਪਹੁੰਚ ਗਈ, ਜਿਹਦੇ ਕਰਕੇ 14 ਅਗਸਤ ਨੂੰ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ 'ਤੇ ਯਾਨੀ ਕਿ ਵੈਂਟੀਲੇਟਰ 'ਤੇ ਰੱਖਿਆ ਗਿਆ। ਇਹ ਇਲਾਜ ਦੌਰਾਨ ਸਤੰਬਰ ਦੇ ਸ਼ੁਰੂਆਤੀ ਹਫ਼ਤੇ ਵਿੱਚ ਉਹਨਾਂ ਨੂੰ ਕੋਰੋਨਾ ਦੀ ਜਿਹੜੀ ਰਿਪੋਰਟ ਨੈਗੇਟਿਵ ਆਈ, ਪਰ ਬਾਅਦ ਵਿੱਚ ਫੇਫੜਿਆਂ 'ਤੇ ਇੰਨਾ ਅਸਰ ਹੋਇਆ ਕਿ ਉਹ ਛੇਤੀ ਠੀਕ ਨਹੀਂ ਹੋਏ, ਫਿਰ ਵੀ ਉਹਨਾਂ ਨੂੰ ਵੈਂਟੀਲੇਟਰ 'ਤੇ ਰਹਿਣਾ ਪਿਆ। ਮੌਤ ਦਾ ਕਾਰਨ ਉਹਨਾਂ ਦੇ ਬਣੇ ਕਿ 24 ਸਤੰਬਰ ਨੂੰ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ। ਡਾਕਟਰਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ 25 ਸਤੰਬਰ ਨੂੰ ਉਹਨਾਂ ਨੂੰ ਕਾਰਡੀਓ ਦਾ ਇੱਕ ਅਟੈਕ ਹੈ ਅਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਅਲਵਿਦਾ ਤਾਂ ਕਹਿ ਗਏ, ਪਰ ਉਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਅਮਰ ਨੇ, ਜਿਨ੍ਹਾਂ ਨੇ ਉਹਨਾਂ ਨੂੰ ਅੱਜ ਵੀ ਇਸ ਦੁਨੀਆ 'ਤੇ ਅਮਰ ਰੱਖਿਆ ਹੈ। ਸਾਰੇ ਆਉਣ ਵਾਲੀ ਜਨਰੇਸ਼ਨ ਉਹਨਾਂ ਦੇ ਗਾਏ ਹੋਏ ਗੀਤਾਂ ਦੀ ਕਾਪੀ ਜ਼ਰੂਰ ਕਰਦੀ ਹੈ, ਪਰ ਉਹਨਾਂ ਦੀ ਜਿਹੜੀ ਅਸਲੀ ਆਵਾਜ਼ ਸੀ ਸਿਰਫ ਉਹਨਾਂ ਨੂੰ ਹੀ ਸੂਟ ਕਰਦੀ ਸੀ, ਜਾਂ ਉਹਨਾਂ ਕਲਾਕਾਰਾਂ ਨੂੰ ਬਹੁਤ ਸੂਟ ਕੀਤੀ ਜਿਨ੍ਹਾਂ ਦੇ ਪਿਛੋਕੜ 'ਤੇ ਇਹਨਾਂ ਨੇ ਗੀਤ ਗਾਏ, ਯਾਨੀ ਕਿ ਸਲਮਾਨ ਖਾਨ ਦੇ ਬਹੁਤ ਸਾਰੇ ਗੀਤ ਉਹਨਾਂ 'ਤੇ ਫਿਲਮਾਏ ਗਏ। ਇੰਝ ਲੱਗਦਾ ਸੀ ਜਿਵੇਂ ਸਲਮਾਨ ਖਾਨ ਦੀ ਆਪਣੀ ਹੀ ਆਵਾਜ਼ ਵਿੱਚ ਉਹ ਗੀਤ ਗਾ ਰਹੇ ਨੇ। ਕਮਲ ਹਸਨ 'ਤੇ ਵੀ ਉਹਨਾਂ ਦੀ ਆਵਾਜ਼ ਬਹੁਤ ਸੂਟ ਕਰਦੀ ਸੀ। ਸੋ ਇਹ ਅੱਜ ਦਾ ਪ੍ਰੋਗਰਾਮ ਇੱਕ ਕਲਾਕਾਰ ਸਾਡਾ SP ਬਾਲਾ ਸੁਬਰਾਮਨੀਅਮ ਨੂੰ ਸਮਰਪਿਤ ਸੀ। ਸੋ ਉਹਨਾਂ ਦਾ ਹੀ ਗਾਇਆ ਹੋਇਆ ਆਓ ਇੱਕ ਹੋਰ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਂਦੇ ਹਾਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਇੱਕ ਕਲਾਕਾਰ। ਅੱਜ ਇਸ ਪ੍ਰੋਗਰਾਮ ਵਿੱਚ ਅਸੀਂ ਐਸ ਪੀ ਬਾਲਾ ਸੁਬਰਾਮਨੀਅਮ ਬਾਰੇ ਗੱਲਾਂ ਬਾਤਾਂ ਕੀਤੀਆਂ, ਫਿਲਮੀ ਸਫ਼ਰ ਬਾਰੇ ਗੱਲਾਂ ਬਾਤਾਂ ਕੀਤੀਆਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ।

0: ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਹੁਣ ਕੁਝ ਗਜ਼ਲਾਂ ਸਮਾਤ ਫਰਮਾਓ।

ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।

0: ਤੁਸੀਂ ਸੁਣ ਰਹੇ ਸੀ ਕੁਝ ਗਜ਼ਲਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ, ਸਮਾਂ ਹੋ ਰਿਹਾ, ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸੰਕਲਪ ਅਭਿਆਨ ਦੇ ਤਹਿਤ ਗੁਜਰਾਤ ਦੇ ਵਡਨਗਰ ਤੋਂ ਵਾਰਾਣਸੀ ਤੱਕ ਸੇਵਾ ਯਾਤਰਾ ਦੇ ਭਾਗੀਦਾਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ। ਦਿੱਲੀ ਸਰਕਾਰ ਨੇ ਔਰਤਾਂ ਤੇ ਟਰਾਂਸਜੈਂਡਰ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਰੁਜ਼ਗਾਰ ਦੇਣ ਦੇ ਮੌਕੇ ਲਈ ਦੁਰਗਾ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ। ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA ਦੀ 8% ਵਾਧਾ ਸਤੰਬਰ ਦੀ ਤਨਖਾਹ ਦੇ ਨਾਲ ਮਿਲੇਗਾ, ਵਾਧੇ ਦਾ ਨੋਟੀਫਿਕੇਸ਼ਨ ਜਾਰੀ। ਖੇਤਰੀ ਗ੍ਰਾਮੀਣ ਬੈਂਕਾਂ ਸਮੇਤ ਸਾਰੇ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਇਸ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਨਾਲ ਸਬੰਧਤ ਇੱਕ ਮਾਮਲੇ ਵਿੱਚ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ ਵਿੱਚ 26 ਥਾਵਾਂ 'ਤੇ ਛਾਪੇ

ਬੈਂਕਾਂ ਸਮੇਤ ਸਾਰੇ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਇਸ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਲੁਧਿਆਣਾ, ਮੋਹਾਲੀ, ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ ਵਿੱਚ 26 ਥਾਵਾਂ 'ਤੇ ਛਾਪੇਮਾਰੀ ਜਾਰੀ।

ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਦੀ ਸ਼ੁਰੂਆਤ, ਲੋਕਾਂ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਿਆ ਹਰਾਟਕਰ ਨੇ ਤਰਨ ਤਰਨ ਦੌਰੇ ਦੌਰਾਨ ਮਹਿਲਾਵਾਂ ਦੀਆਂ ਸ਼ਿਕਾਇਤਾਂ ਸੁਣੀਆਂ, ਮੌਕੇ ਤੇ ਹੱਲ ਕਰਨ ਦਾ ਭਰੋਸਾ। ਭਾਰਤ ਟੈਕਸੀ ਉੱਤਰ ਪ੍ਰਦੇਸ਼ ਦੇ ਲਖਨਊ, ਗੋਰਖਪੁਰ, ਵਾਰਾਣਸੀ ਤੇ ਪ੍ਰਯਾਗਰਾਜ ਵਿੱਚ ਸ਼ੁਰੂ ਹੋਈ। ਭਾਰਤ ਨੇ ਸਮਰਕੰਦ ਵਿੱਚ ਚੱਲ ਰਹੇ ਫਿਡ ਸ਼ਤਰੰਜ ਓਲੰਪੀਆਡ ਦੇ 7ਵੇਂ ਦੌਰ ਵਿੱਚ ਇੰਗਲੈਂਡ ਨੂੰ ਹਰਾ ਦਿੱਤਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10:02 ਵੱਜ ਰਹੇ ਨੇ ਅਤੇ ਲਓ ਹੁਣ ਸੁਣੋ ਪ੍ਰੋਗਰਾਮ ਹੈਲੋ ਫਰਮਾਇਸ਼। ਜੀ ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਆਪਣੇ ਮਨਪਸੰਦ ਗੀਤਾਂ ਦੀ ਫਰਮਾਇਸ਼ ਕਰਕੇ ਸਾਨੂੰ ਫੋਨ ਦੇ ਜ਼ਰੀਏ। ਜੀ, ਫੋਨ ਕਰਨਾ ਹੈ, ਸਾਡੇ ਨਾਲ ਜੁੜਨਾ ਹੈ, ਆਪਣੀ ਮਨਪਸੰਦ ਗੀਤਾਂ ਦੀ ਫਰਮਾਇਸ਼ ਕਰਨੀ ਹੈ, ਅਤੇ ਮੈਂ ਤੁਹਾਡੀ ਦੋਸਤ ਵੀਨਸ ਹਾਜ਼ਰ ਹਾਂ ਅੱਜ ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ। ਸੋ ਕਰਨਾ ਕੀ ਹੈ, 0181-23173 ਫੋਨ ਨੰਬਰ ਮਿਲਾਉਣਾ, ਅਸੀਂ ਤੁਹਾਡੀਆਂ ਕਾਲਜ ਰਿਸੀਵ ਕਰਾਂਗੇ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੁਹਾਡੀਆਂ ਫਰਮਾਇਸ਼ਾਂ ਪੁੱਛਾਂਗੇ। ਸੋ ਜਦ ਤੱਕ ਸਾਡੇ ਕਾਲਰਸ ਆ ਕੇ ਸਾਡੇ ਨਾਲ ਜੁੜਦੇ ਨੇ, ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਕਿਸ਼ੋਰ ਕੁਮਾਰ ਦੇ ਗਾਏ ਹੋਏ ਇਸ ਗੀਤ ਦੇ ਨਾਲ, ਅਤੇ ਤੁਸੀਂ ਫੋਨ ਨੰਬਰ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜਿਸ ਨੂੰ ਮਿਲਾ ਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ ਹੈ, 0181-23173।

ਜੀ ਸਾਡੀ ਗਲੀ ਵੀ ਇੱਕ ਕਾਲਰ ਆ ਕੇ ਜੁੜ ਚੁੱਕੇ ਨੇ, ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਹੈਲੋ ਹੈਲੋ ਹੈਲੋ ਜੀ, ਫੋਨ 'ਤੇ ਚੁੱਕਿਆ ਹੋਇਆ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਜੀ। ਚਲੋ ਕੋਈ ਨਾ, ਕੋਸ਼ਿਸ਼ ਕਰਦੇ ਹਾਂ ਇੱਕ ਵਾਰੀ ਫਿਰ ਤੁਸੀਂ ਸਾਡੇ ਨਾਲ ਗੱਲਬਾਤ ਹੋ ਜਾਏ। ਹੈਲੋ ਹੈਲੋ ਜੀ, ਕੋਸ਼ਿਸ਼ ਕੀਤੀ, ਗੱਲਬਾਤ ਨਹੀਂ ਹੋਈ। ਚਲੋ ਕੋਈ ਨਾ ਜੀ, ਰਾਮ ਸਿੰਘ ਜੀ ਨੇ ਤੁਹਾਨੂੰ ਫੋਨ ਕੀਤਾ ਸੀ ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਸੀ ਰਾਜਾ ਹਿੰਦੁਸਤਾਨੀ ਫਿਲਮ ਸੁਣਨ ਦੇ ਗੀਤ ਦੀ, ਅਤੇ ਆਓ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਤੁਸੀਂ ਵੀ ਇੰਜੋਏ ਕਰੋ ਇਸ ਗੀਤ ਨੂੰ, ਅਤੇ ਨਾਲ ਦੇ ਨਾਲ ਜੇਕਰ ਇਸ ਪ੍ਰੋਗਰਾਮ

ਵਿੱਚ ਤੁਸੀਂ ਸ਼ਾਮਿਲ ਹੋ ਕੇ ਆਪਣੇ ਮਨਪਸੰਦ ਗੀਤ ਸਾਡੇ ਕੋਲ ਸੁਣਨਾ ਚਾਹੁੰਦੇ ਹੋ, ਫਰਮਾਇਸ਼ ਕਰਨਾ ਚਾਹੁੰਦੇ ਹੋ, ਤਾਂ 0181 2342173 ਫੋਨ ਨੰਬਰ ਮਿਲਾ ਕੇ ਜੁੜ ਸਕਦੇ ਹੋ ਅਤੇ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ।

0: ਜੀ ਹੈਲੋ, ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਾਲਰ ਆ ਕੇ ਚੜ ਚੁੱਕੇ ਨੇ, ਆਉਂ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ,
0: ਹਾਂਜੀ ਸਰ,
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਸੁਖਬੀਰ ਸਿੰਘ ਸ਼ਾਜਦੀ ਬੋਲਦਾ ਜੀ, ਸੰਗਰੂਰ ਤੋਂ।
0: ਜੀ ਬਹੁਤ ਬਹੁਤ ਸਵਾਗਤ ਹੈ ਸੁਖਬੀਰ ਜੀ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ, ਸ਼ੁਕਰੀਆ।
0: ਹਾਂਜੀ, ਕੀ ਹਾਲ ਚਾਲ ਹੈ, ਆਪਣਾ ਹਾਲ ਚਾਲ ਦੱਸੋ।
1: ਹਾਲ ਚਾਲ ਮੈਡਮ ਜੀ ਬਹੁਤ ਵਧੀਆ ਜੀ, ਤੁਹਾਡੇ ਨਾਲ ਜੁੜੇ ਰਹਿੰਦੇ ਜੀ, ਚਾਹੇ ਬਾਹਰ ਹੋਈਏ ਚਾਹੇ ਘਰੇ ਹੋਈਏ ਜੀ।
0: ਜੀ ਚੰਗੀ ਗੱਲ ਹੈ, ਤੇ ਅੱਜ ਫਿਰ ਗਾਣਾ ਕਿਹੜਾ ਸੁਣਨਾ ਚਾਹੋਗੇ?
1: ਬਾਕੀ ਮੈਡਮ ਜਲੰਧਰ ਤਾਂ ਸਾਡੀ ਜਾਨ ਆ ਜੀ, ਦਿਲਾਂ ਦੀ ਧੜਕਣਾ ਹੈ, ਬਹੁਤ ਵਧੀਆ ਚੈਨਲ ਆ ਜੀ ਇਹ।
0: ਜੀ ਗਾਣਾ ਕਿਹੜਾ ਸੁਣਾਈਏ ਫਿਰ ਤੁਹਾਨੂੰ ਅੱਜ?
1: ਰਾਜਾ ਮੂਵੀ ਦਾ ਦੱਸ ਦਿਓ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ, ਆਪਣਾ ਮਨਪਸੰਦ ਗੀਤ ਸੁਣੋ ਆਪਣੇ ਰੇਡੀਓ ਸੈੱਟ 'ਤੇ।

0: ਜੀ ਇਸ ਸੋਹਣੇ ਜਿਹੇ ਗੀਤ ਤੋਂ ਬਾਅਦ ਆਓ ਦੇਖਦੇ ਹਾਂ ਸਾਡੇ ਕੋਲ ਅਗਲੇ ਕਾਲਰ ਕਿਸ ਗੀਤ ਦੀ ਫਰਮਾਇਸ਼ ਕਰਨ ਜਾ ਰਹੇ ਨੇ। ਹੈਲੋ।
1: ਹੈਲੋ।
0: ਹਾਂਜੀ ਹੈਲੋ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਹੈਲੋ
0: ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ
1: ਹੈਲੋ
0: ਹੈਲੋ ਕੌਣ ਗੱਲਬਾਤ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਹੈਲੋ
1: ਕੁਲਵੰਤ ਸਿੰਘ ਪਿੰਡ ਪੋਜੋ ਕੋ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਮੈਮ।
0: ਜੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਗਾਣਾ ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਧੰਨਵਾਦ ਮੈਮ, ਤੁਹਾਡਾ ਵੀ ਫਿਰੋਜ਼ਪੁਰ ਦੇ ਵਿੱਚ ਗਾਣਾ ਸੁਣਾ ਦਿਓ ਜੀ, ਕਵੀ ਤੇਰਾ ਦਾਮਨ ਨਾ ਛੋੜੇਂਗੇ ਹਮ।
0: ਜੀ, ਨੀਂਦ ਹਮਾਰੀ ਖਵਾਬ ਤੁਹਾਰੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਆਪਣਾ ਮਨਪਸੰਦ ਗੀਤ ਸੁਣੋ ਰੇਡੀਓ ਸੈੱਟ 'ਤੇ।

0: ਹੈਲੋ ਫਰਮਾਇਸ਼ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ ਇੱਕ ਹੋਰ ਕਾਲਰ ਇਸ ਪ੍ਰੋਗਰਾਮ ਵਿੱਚ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ। ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛੀਏ। ਹੈਲੋ ਹੈਲੋ ਹੈਲੋ ਜੀ ਹੈਲੋ ਹੈਲੋ
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਮੈਡਮ ਜੀ ਨਮਸਕਾਰ।
0: ਨਮਸਕਾਰ ਜੀ, ਨਮਸਕਾਰ, ਆਪਣਾ ਨਾਮ ਦੱਸੋ। ਹੈਲੋ
1: ਹੈਲੋ
0: ਹੈਲੋ, ਆਪਣਾ ਨਾਮ ਦੱਸੋ।
1: ਮੈਂ ਜੀ ਗਿੱਦੜਬਾਹਾ ਤੋਂ ਮਨਜੀਤ ਤਨੇਜਾ ਬੋਲ ਰਿਹਾ ਜੀ।
0: ਜੀ ਮਨਜੀਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਜੀ।
0: ਜੀ ਗਾਣਾ ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਸਰ ਮੈਂ ਜੀ ਕਾਲੀ ਟੋਪੀ ਲਾਲ ਰੁਮਾਲ ਲਤਾ ਜਾਫੀ ਦੀ ਬਾਤ ਕੀਤਾ ਜੀ, ਲਾਗੀ ਛੋਟੇ ਨਾ ਅਬ ਤੋ ਸਨਮ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ, ਆਪਣੇ ਮਨਪਸੰਦ ਗੀਤ ਸੁਣੋ ਆਪਣੇ ਰੇਡੀਓ ਸੈੱਟ ਤੇ।
1: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ ਕੌਣ ਰਚੇਗਾ ਇਤਿਹਾਸ ਕੌਣ ਚੁੰਮੇਗਾ ਜਿੱਤ ਦਾ ਸਿਖਰ ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ

ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ ਐਫ ਐਮ ਰੇਨਬੋ ਪ੍ਰਾਇਮਰੀ ਚੈਨਲ ਡੀ ਆਰ ਐਮ ਤੇ ਡੀ ਟੀ ਐਚ ਚੈਨਲਸ ਤੇ ਇਹਦੇ ਨਾਲ ਨਾਲ ਅਪਡੇਟਸ ਜਾਣੋਗੇ ਐਫ ਐਮ ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੂਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੇ ਮਨਪਸੰਦ ਗੀਤ ਸਾਨੂੰ ਫਰਮਾਇਸ਼ਾਂ ਕਰਕੇ ਸੁਣ ਰਹੇ ਹੋ ਫੋਨ ਦੇ ਜ਼ਰੀਏ, ਅਤੇ ਇਸ ਪ੍ਰੋਗਰਾਮ ਵਿੱਚ ਜੁੜਨ ਲਈ ਆਪਣੀ ਫਰਮਾਇਸ਼ਾਂ ਸਾਡੇ ਤੱਕ ਪਹੁੰਚਾਉਣ ਵਾਸਤੇ ਫੋਨ ਨੰਬਰ ਨੋਟ ਕਰੋ 0181 43 173, ਅਤੇ ਮੈਂ ਤੁਹਾਡੇ ਨਾਲ ਅੱਜ ਜੁੜੀ ਹੋਈ ਹਾਂ ਤੁਹਾਡੀ ਦੋਸਤ ਵੀਨਸ, ਤੁਹਾਡੀਆਂ ਫਰਮਾਇਸ਼ਾਂ ਤੁਹਾਡੇ ਤੱਕ ਪਹੁੰਚਾਉਣ ਵਾਸਤੇ। ਸੋ ਇੱਕ ਹੋਰ ਕਾਲਰ ਆ ਕੇ ਜੁੜ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ
1: ਹੈਲੋ
0: ਹੈਲੋ ਹੈਲੋ
1: ਹੈਲੋ
0: ਹੈਲੋ
1: ਮੈਡਮ ਨਮਸਕਾਰ।
0: ਨਮਸਕਾਰ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਮੈਂ ਸੋਹਣ ਲਾਲ ਬੋਲਦਾ ਪਿੰਡ ਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ।
0: ਜੀ ਸੋਹਣ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਸ਼ੁਕਰੀਆ, ਧੰਨਵਾਦ ਜੀ।
0: ਜੀ ਆਪਣਾ ਮਨਪਸੰਦ ਗੀਤ ਦੱਸੋ, ਕਿਹੜਾ ਗੀਤ ਸੁਣਨਾ ਚਾਹੋਗੇ ਅੱਜ?
1: ਜਿਵੇਂ ਗਰਾਦ ਹੈ ਜੀ, ਆ ਮੇਰੇ ਹੱਥ ਜੋਲੀ ਆ, ਖੇਲੇ ਆਖ ਮਚੋਲੀ ਆ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ, ਆਪਣਾ ਮਨਪਸੰਦ ਗੀਤ ਸੁਣੋ।
1: ਆਵਾਜ਼ ਨਹੀਂ ਆ ਰਹੀ, ਮੈਂ ਰੇਡੀਓ ਨਾਲ ਗੱਲ ਕਰ ਰਿਹਾ।
0: ਜੀ ਤੁਹਾਡੀ ਫਰਮਾਇਸ਼ ਸੁਣਾਉਣ ਜਾ ਰਹੇ ਹਾਂ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ।
1: ਹਾਂ ਧੰਨਵਾਦ।

जी हेलो, फरमाइश प्रोग्राम दे विच समा हो रहा 10:44 ਤੇ ਆਲਮੋਸਟ 31 ਸੈਕਿੰਡ ਤੇ ਹਜੇ ਵੀ ਪੂਰੇ 15 ਮਿੰਟ ਹੈ ਇਸ ਪ੍ਰੋਗਰਾਮ ਵਿੱਚ ਜੁੜ ਕੇ ਤੁਸੀਂ ਵੀ ਆਪਣੇ ਮਨਪਸੰਦ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਸੋ ਕੋਸ਼ਿਸ਼ ਕਰਕੇ ਇੱਕ ਹੋਰ ਕਾਲਰ ਸਾਡੇ ਨਾਲ ਆ ਕੇ ਜੁੜ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ ਹੈਲੋ ਹੈਲੋ ਜੀ, ਫੋਨ ਤਾਂ ਚੁੱਕਿਆ ਹੋਇਆ ਪਰ ਗੱਲਬਾਤ ਨਹੀਂ ਹੋ ਪਾ ਰਹੀ। ਹੈਲੋ ਜੀ, ਚਲੋ ਕੋਈ ਨਾ ਜੀ, ਸਾਨੂੰ ਸਤੀਸ਼ ਗੁਲਿਆਣੀ ਜੀ ਨੇ ਫੋਨ ਕੀਤਾ ਸੀਗਾ ਦਿਲਕੁਸ਼ਾ ਮਾਰਕੀਟ ਤੋਂ, ਅਤੇ ਇਹਨਾਂ ਨੇ ਆਪਣੀ ਫਰਮਾਇਸ਼ ਦੱਸੀ ਸੀ, ਰੋਟੀ ਫਿਲਮ ਦਾ ਗੀਤ ਸੁਣਨਾ ਚਾਹੁੰਦੇ ਨੇ। ਸੋ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ, ਆਪਾਂ ਵੀ ਇੰਜੋਏ ਕਰਦੇ ਹਾਂ ਇਸ ਗੀਤ ਨੂੰ।

0: ਜੀ ਪਿਆਰੇ ਪਿਆਰੇ ਗੀਤਾਂ ਦਾ ਸਿਲਸਿਲਾ ਚੱਲ ਰਿਹਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਅਤੇ ਇੱਕ ਹੋਰ ਫਰਮਾਇਸ਼ ਪੂਰੀ ਕਰਵਾਉਣ ਜਾ ਰਹੇ ਨੇ ਸਾਡੇ ਅਗਲੇ ਕਾਲਰ। ਆਓ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: ਹੈਲੋ
0: ਹਾਂਜੀ ਸਰ ਨਮਸਕਾਰ।
1: ਹਾਂਜੀ ਨਮਸਕਾਰ ਮੈਮ।
0: ਜੀ ਕੌਣ ਗੱਲਬਾਤ ਕਰ ਰਹੇ ਹੋ? ਹੈਲੋ ਹੈਲੋ
1: ਹੈਲੋ
0: ਹਾਂਜੀ ਸਰ ਆਪਣਾ ਨਾਮ ਦੱਸੋ। ਹੈਲੋ
1: ਹੈਲੋ
0: ਆਪਣਾ ਨਾਮ ਦੱਸੋ। ਜੀ ਸਾਡੇ ਨਾਲ ਚੰਗੀ ਤਰ੍ਹਾਂ ਗੱਲਬਾਤ ਨਹੀਂ ਹੋ ਪਾ ਰਹੀ, ਕੋਈ ਨਾ ਜੀ। ਕਰਨਾਲ ਤੋਂ ਮੁਹੰਮਦ ਰਾਸ਼ਿਦ ਜੀ ਦਾ ਫੋਨ ਸੀ, ਇਹਨਾਂ ਨੇ ਫਰਮਾਇਸ਼ ਕੀਤੀ ਸੀ ਅਜੂਬਾ ਫਿਲਮ ਦੇ ਗਾਏ ਹੋਏ ਇਸ ਗੀਤ ਨੂੰ ਸੁਣਨ ਦੀ, ਤਾਂ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ।

0: ਜੀ ਹੈਲੋ, ਫਰਮਾਇਸ਼ ਪ੍ਰੋਗਰਾਮ ਦੀ ਆਖਰੀ ਕਾਲ ਰਿਸੀਵ ਕਰਨ ਜਾ ਰਹੇ ਹਾਂ ਅਤੇ ਆਓ ਸੁਣਦੇ ਹਾਂ ਕਿਹੜੀ ਫਰਮਾਇਸ਼ ਸਾਡੇ ਕੋਲ ਕਰਨ ਜਾ ਰਹੇ ਨੇ ਸਾਡੇ ਅਗਲੇ ਕਾਲਰ। ਹੈਲੋ ਹੈਲੋ
1: ਹੈਲੋ
0: ਹੈਲੋ, ਹਾਂਜੀ ਕੌਣ? ਹਾਂਜੀ ਕੌਣ ਗੱਲਬਾਤ ਕਰ ਰਹੇ
1: ਹੋ? ਨਮਸਕਾਰ ਜੀ।
0: ਨਮਸਕਾਰ ਜੀ, ਆਪਣਾ ਨਾਮ ਦੱਸੋ।
1: ਮੈਂ ਜੀ ਰਣਜੀਤ ਸਿੰਘ ਵੱਟੂ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਬੋਲ ਰਿਹਾ ਜੀ।
0: ਜੀ ਰਣਜੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਸਵਾਗਤ ਭੈਣ ਜੀ ਤੁਹਾਡਾ ਜੀ।
0: ਜੀ ਗਾਣਾ ਕਿਹੜਾ ਸੁਣੋਗੇ ਅੱਜ?
1: ਹਾਂਜੀ ਗੀਤ ਹੈ ਜੀ, ਅਭੀ ਨਾ ਜਾਓ ਛੋੜ ਕਰ ਚਿੱਲਾ ਵੀ ਬਹਰਾ ਨਹੀਂ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਵਾਸਤੇ। ਆਪਣਾ ਮਨਪਸੰਦ ਗੀਤ ਸੁਣੋ ਆਪਣੇ ਰੇਡੀਓ ਸੈੱਟ ਤੇ।
1: ਹਾਂਜੀ

ਧਮਕ ਜਲੰਧਰ ਪੈਂਦੀ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਜੀ। ਦੋਸਤੋ, ਜ਼ਿੰਦਗੀ ਬਹੁਤ ਹਸੀਨ ਹੈ ਅਤੇ ਉਦੋਂ ਹਸੀਨ ਹੋਰ ਹੋ ਜਾਂਦੀ ਹੈ ਜਦੋਂ ਸਾਡੀਆਂ ਖੁਸ਼ੀਆਂ ਦੇ ਵਿੱਚ ਵਾਧਾ ਹੁੰਦਾ ਹੈ ਅਤੇ

ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੇ ਲਈ ਕੋਈ ਵੱਡੀਆਂ ਵੱਡੀਆਂ ਖੁਸ਼ੀਆਂ ਦੀ ਲੋੜ ਨਹੀਂ ਹੁੰਦੀ। ਛੋਟੇ ਛੋਟੇ ਪਲ ਤੁਸੀਂ ਖੁਸ਼ੀਆਂ ਦੇ ਵਿੱਚ ਬਿਤਾ ਕੇ ਜ਼ਿੰਦਗੀ ਨੂੰ ਹਸੀਨ ਬਣਾ ਸਕਦੇ ਹੋ। ਅਤੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਹੈ ਚੱਲ ਰਿਹਾ, ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਪਤਾ ਹੈ ਕਿ ਦੋਸਤਾਂ ਨੂੰ ਖੁਸ਼ੀ ਮਿਲ ਜਾਂਦੀ ਹੈ ਜਦੋਂ ਉਹਨਾਂ ਦੇ ਪਸੰਦ ਦੇ ਗੀਤ ਉਹਨਾਂ ਦੇ ਨਾਮ ਪਤੇ ਦੇ ਗ੍ਰਾਮ ਦੇ ਨਾਲ ਉਹਨਾਂ ਤੱਕ ਪਹੁੰਚ ਜਾਂਦੇ ਨੇ। ਅਤੇ ਫਿਰ ਇਹ ਸਿਲਸਿਲਾ ਅਸੀਂ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਗੀਤਾਂ ਦੇ ਵਿੱਚ ਸਤਿੰਦਰ ਸਰਤਾਜ ਜੀ ਦੇ ਕਿਸੇ ਵੀ ਗੀਤ ਨੂੰ ਲੈ ਕੇ ਸਾਨੂੰ ਮੈਸੇਜ ਮਿਲੇ ਸੀ, ਅਤੇ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਸਰਤਾਜ ਸਾਹਿਬ ਦੇ ਗੀਤ ਦੇ ਨਾਲ ਕੀਤੀ। ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ। ਅਤੇ ਇਸ ਗੀਤ ਨੂੰ ਸੁਣਨ ਦੇ ਲਈ ਸਾਡੇ ਤੱਕ ਫਰਮਾਇਸ਼ ਪਹੁੰਚੀ ਹੈ ਜੀ। ਇਹ ਗੀਤ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਪਿੰਡ ਵਜੀਦਪੁਰ ਤੋਂ ਪੌਮਾ ਅਤੇ ਬਲਜੀਤ ਸਿੰਘ ਹੁਣੀ ਕਹਿ ਰਹੇ ਨੇ ਗੀਤ ਸੁਣਨ ਦੇ ਲਈ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਰਲੀ ਮਿਲੀ ਫਰਮਾਇਸ਼ ਸਾਨੂੰ ਮਿਲੀ ਹੈ, ਜਿਹੜੇ ਕਹਿੰਦੇ ਨੇ ਕਿ ਕੋਈ ਵੀ ਗੀਤ ਸਾਨੂੰ ਸੁਣਾ ਦਿੱਤਾ ਜਾਵੇ। ਉਹਨਾਂ ਦੇ ਵਿੱਚ ਹੈ ਜੀ ਵਿਜੇ ਤੰਵਰ ਅਤੇ ਮਮਤਾ ਮੰਡੀ ਖਰੜ ਤੋਂ, ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਇਹ ਸਾਨੂੰ ਮੈਸੇਜ ਮਿਲਿਆ ਮਜਨੂੰ ਦਾ ਟਿੱਲਾ ਤੋਂ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ ਹੋਣਾ ਦਾ। ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ, ਸੱਤਿਆ ਦੇਵੀ ਵਾਨੀਆ ਅਤੇ ਪੋਤਰੇ ਅਰਮਾਨ, ਅਭਿਤਾਜ ਕੈਨੇਡਾ ਅਤੇ ਕਾਕਾ ਦੈਵਿਕ ਹੁਣੇ ਆਏ ਨੇ ਆਪਣੇ ਪੂਰੇ ਪਰਿਵਾਰ ਦੇ ਨਾਲ। ਇਸੇ ਤਰ੍ਹਾਂ ਅਗਲਾ ਮੈਸੇਜ ਅਸੀਂ ਪ੍ਰੋਗਰਾਮ ਦੇ ਵਿੱਚ ਲੈ ਰਹੇ ਹਾਂ ਜੀ। ਇਹ ਸਾਨੂੰ ਮਿਲਿਆ ਜੇਲ੍ਹ ਰੋਡ ਜਲੰਧਰ ਤੋਂ ਰੌਸ਼ਨ ਜਹਾਂ, ਮੰਨਤ ਜਹਾਂ, ਨੁਸਰਤ ਜਹਾਂ ਅਤੇ ਕੁਸ਼ਲਿਆ ਜੋਸ਼ੀ ਹੋਣਾ ਦਾ ਇਹ ਮੈਸੇਜ ਹੈ। ਪਿੰਡ ਕਾਤਰੋ ਤੋਂ ਅਮਰੀਕ ਸਿੰਘ ਔਲਖ, ਜਸਵਿੰਦਰ, ਸੁਖਨ, ਪ੍ਰੀਤ, ਜਸ਼ਨ ਅਤੇ ਬਿੰਦਰ ਖੇੜੀ ਉਹਨਾਂ ਨੇ ਮੈਸੇਜ ਕੀਤਾ। ਜ਼ਿਲ੍ਹਾ ਰੋਪੜ ਪਿੰਡ ਪੱਕੂ ਮਾਜਰਾ ਨਨੂਆ ਫਾਰਮ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ, ਮਨਜੋਤ ਕੌਰ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲਿੰਦਰ ਕੁਮਾਰ ਪਿੰਡ ਸਾਵੰਤ ਖੇੜਾ ਮੰਡੀ ਡੱਬਵਾਲੀ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕੈਨੇਡਾ ਤੋਂ, ਦਿਸ਼ਾ ਮੋਲਾ, ਜਗਤਾਰ ਜੱਗਾ, ਧੋਲਾ ਕਿੰਗਰਾ ਤੋਂ ਮੈਸੇਜ ਕਰ ਰਹੇ ਨੇ। ਇਹ ਮੈਸੇਜ ਸਾਨੂੰ ਮਿਲਿਆ ਹਰਜਿੰਦਰ ਸ਼ਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਹੋਣਾ ਦਾ। ਕਹਿੰਦੇ ਕੋਈ ਵੀ ਸਦਾ ਬਹਾਰ ਗੀਤ ਸਾਨੂੰ ਸੁਣਾ ਦਿੱਤਾ ਜਾਵੇ। ਅਤੇ ਫਿਰ ਗੀਤ ਸੁਣਾਉਂਦੇ ਹਾਂ ਜੀ ਤੁਹਾਨੂੰ, ਫਿਰ ਚੱਲਦੇ ਹਾਂ ਗੀਤ ਦੇ ਵੱਲ। ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ।

ਬਿਲਕੁਲ ਜੀ, ਤੁਸੀਂ ਇਸੇ ਤਰ੍ਹਾਂ ਨੱਚਦੇ ਗਾਉਂਦੇ ਰਹੋਗੇ, ਪ੍ਰੋਗਰਾਮ 12 ਵਜੇ ਤੱਕ ਠੀਕ ਤੁਹਾਡੇ ਤੱਕ ਆਉਂਦਾ ਰਹੇਗਾ। ਅਤੇ ਨੱਚਦੇ ਗਾਉਂਦੇ ਹੋਏ ਹੁਣ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਵੱਲ ਚੱਲਾਂਗੇ, ਅਤੇ ਅਗਲਾ ਗੀਤ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਅਤੇ ਤੁਹਾਡੇ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਇਸ ਗੀਤ ਦੇ ਨਾਲ ਲੈ ਰਹੇ ਹਾਂ। ਇਹ ਸਾਨੂੰ ਮੈਸੇਜ ਮਿਲਿਆ ਜੀ ਸਤੀਸ਼ ਕੁਮਾਰ ਬੰਸਲ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਮੇਨ ਬਾਜ਼ਾਰ ਮੰਡੀ ਲਾਦੂਖਾ, ਜ਼ਿਲ੍ਹਾ ਫਾਜ਼ਿਲਕਾ ਤੋਂ ਵਰਿੰਦਰ ਕਾਲੜਾ, ਰੇਖਾ ਕਾਲੜਾ ਅਤੇ ਪ੍ਰਕਿਸ਼ਿਤ ਕਾਲੜਾ, ਪ੍ਰਾਚੀ ਟਿੰਗੜਾ ਅਤੇ ਪੂਰਾ ਹੀ ਕਾਲੜਾ ਪਰਿਵਾਰ ਅਗਲੇ ਮੈਸੇਜ ਦੇ ਨਾਲ ਆ ਗਏ ਨੇ ਜੀ। ਮੇਨ ਬਾਜ਼ਾਰ ਮੰਡੀ ਲਾਦੂਕਾ ਤੋਂ ਅਨਮੋਲ ਚਾਵਲਾ, ਦੀਪਕ ਚਾਵਲਾ, ਕਿਰਨਾ ਚਾਵਲਾ ਅਤੇ ਵਾਰਿਸ, ਪੂਰਾ ਚਾਵਲਾ ਪਰਿਵਾਰ ਜੀ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਨਾਗਜੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ, ਅਬਦੁਲ ਗਫਾਰ ਡਾਵਰ, ਖੁਸ਼ਨਸੀਬ ਅਬਦੁਲ ਹੱਕ ਡਾਵਰ, ਜੀਆ ਉਲ ਹੱਕ ਡਾਵਰ, ਮੁਹੰਮਦ ਉਮਰ ਡਾਵਰ ਅਤੇ ਰਾਜਿੰਦਰ ਕਟਾਰੇ, ਉਹਨਾਂ ਦਾ ਮੈਸੇਜ ਹੈ। ਪਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ, ਉਹਨਾਂ ਨੇ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਇਹ ਮੈਸੇਜ ਦੇ ਵਿੱਚ ਆਏ ਨੇ ਜੀ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਲਾਦ ਰਜਿੰਦਰ ਵਰਮਾ, ਅਜੀਤ ਅਮਿਤ ਵਰਮਾ, ਗ੍ਰਾਮ ਪੰਚਾਇਤ ਬਠੇਨਾ ਪਾਟਨ, ਜ਼ਿਲ੍ਹਾ ਦੁਰਗਾ ਛੱਤੀਸਗੜ੍ਹ ਤੋਂ। ਅਗਲਾ ਮੈਸੇਜ ਸਾਨੂੰ ਮਿਲਿਆ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬਾਬੂ ਰਿਆਂਸ਼ ਠਾਕੁਰ, ਉਹਨਾਂ ਦਾ ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਥਰਥ, ਅਰਨਵ ਚਥਰਥ, ਲਾਜਵੰਤੀ ਅਤੇ ਅਨੀਤਾ ਰਾਣੀ ਹੁਣੀ ਪਹੁੰਚੇ ਨੇ। ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਬਦਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ, ਹੁਣਿਆਂ ਨੇ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਹਰਜੀਤ ਕੈਂਥ, ਮੌਜੀ ਕਲੋਨੀ ਡਾਬਾ, ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਕੋਟਵਾ, ਨਰਾਇਣਪੁਰ, ਬਾਬਾ ਪੱਟੀ, ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਿਬਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਰੌਸ਼ਨੀ ਰਾਏ ਅਤੇ ਪ੍ਰਾਂਜਲ ਰਾਏ, ਉਹਨਾਂ ਦਾ ਮੈਸੇਜ ਹੈ। ਅਗਲਾ ਮੈਸੇਜ ਮਿਲਿਆ ਗਾਮ ਢਾਣੀ, ਲਾਲ ਖਾਂ ਨੋਹਰ ਤੋਂ, ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ ਬਾਨੋ, ਵਿਨੋਦ ਖਾਂ, ਉਹਨਾਂ ਦਾ ਮੈਸੇਜ ਹੈ ਜੀ ਇਹ। ਅਤੇ ਇਹ ਅਗਲੇ ਮੈਸੇਜ ਦੇ ਵਿੱਚ ਸਾਡੇ ਤੱਕ ਪਹੁੰਚੇ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਗੀਤ ਦੇ ਵੱਲ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਗਾਇਆ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ।

ਵੱਡੇ ਤੜਕੇ ਪਹਿਲਾਂ ਵਾਂਗ ਹੁਣ ਚਿੜੀਆਂ ਚਹਿਕਣ ਨਾ, ਪਹਿਲਾਂ ਵਾਂਗੂ ਬੋਲਣ ਨਾ, ਹੁਣ ਕਾਂ ਬਨੇਰਿਆਂ 'ਤੇ ਟਾਵੇਂ ਟਾਵੇਂ ਬੰਦੇ ਨੇ ਜੋ ਬਿਨਾਂ ਟੈਨਸ਼ਨਾਂ ਤੋਂ ਪਹਿਲਾਂ ਵਾਂਗੂ ਰੌਣਕਾਂ ਅਸਲੀ ਕਿੱਥੇ ਚਿਹਰਿਆਂ 'ਤੇ। ਬਿਲਕੁਲ ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਭੱਜ ਰਿਹਾ, ਕੋਈ ਖੁਸ਼ੀਆਂ ਨੂੰ ਲੱਭਣ ਲਈ ਭੱਜ ਰਿਹਾ, ਕੋਈ ਆਪਣੀਆਂ ਟੈਨਸ਼ਨਾਂ ਨੂੰ ਦੂਰ ਕਰਨ ਦੇ ਲਈ ਭੱਜ ਰਿਹਾ, ਅਤੇ ਇਹਨਾਂ ਸਭ ਦੇ ਲਈ ਇੱਕ ਬਿਹਤਰੀਨ ਤਰੀਕਾ ਅਤੇ ਉਪਾਏ ਜ਼ਿੰਦਗੀ ਦਾ ਸਰਲ ਇਹੀ ਹੈ, ਸੰਗੀਤ। ਜਦੋਂ ਤੁਸੀਂ ਸੰਗੀਤ ਨੂੰ ਆਪਣਾ ਸਾਥੀ ਬਣਾ ਲੈਂਦੇ ਹੋ, ਚਾਹੇ ਉਹ ਤੁਹਾਡੀ ਪਸੰਦ ਦਾ ਕਿਸੇ ਵੀ ਤਰ੍ਹਾਂ ਦਾ ਹੋਵੇ, ਪਰ ਜਦੋਂ ਵੀ ਥੋੜ੍ਹੀ ਜਿਹੀ ਨਿਰਾਸ਼ਾ ਹੋਵੇ, ਥੋੜ੍ਹੇ ਜਿਹੇ ਉਦਾਸ ਹੋਵੋ, ਤਾਂ ਸੰਗੀਤ ਦਾ ਸਹਾਰਾ ਲੈ ਕੇ ਦੇਖੀਓ। ਤੁਹਾਨੂੰ ਤੁਹਾਡੇ ਮੂਡ ਨੂੰ ਰੀਫਰੈਸ਼ ਕਰ ਦਿੰਦਾ ਹੈ ਸੰਗੀਤ, ਤੁਹਾਡੇ ਦੁੱਖਾਂ ਨੂੰ ਕਾਫੀ ਹੱਦ ਤੱਕ ਦੂਰ ਕਰ ਦਿੰਦਾ ਹੈ ਸੰਗੀਤ, ਅਤੇ ਤੁਹਾਡੀ ਪਸੰਦ ਦਾ ਸੰਗੀਤ ਗੀਤ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਦੇ ਵਿੱਚ ਇਸ ਵੇਲੇ ਚੱਲ ਰਿਹਾ ਹੈ। ਅਤੇ ਹੁਣ ਅਗਲੇ ਗੀਤ ਦੇ ਵੱਲ ਵੱਧਦੇ ਹਾਂ। ਅਗਲਾ ਗੀਤ ਸਾਨੂੰ ਸੁਣਨ ਦੇ ਲਈ ਤੁਹਾਡੇ ਸਭ ਦੀ ਫਰਮਾਇਸ਼ ਰਲੀ ਮਿਲੀ ਜੀ ਮਿਲੀ ਹੈ, ਇਹ ਸਾਨੂੰ ਮਿਲੀ ਹੈ ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ। ਮੈਸੇਜ ਕੀਤਾ ਰਾਜਸਥਾਨ ਤੋਂ ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ, ਅਤੇ ਮੇਲਬਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਜੋਸਨ, ਇਸੇ ਤਰ੍ਹਾਂ ਕੈਨੇਡਾ ਤੋਂ ਵੈਨਕੂਵਰ ਕੈਨੇਡਾ ਤੋਂ ਰੋਬਿਨ ਸਿੰਘ ਜੋਸਨ ਉਹਨਾਂ ਦਾ ਮੈਸੇਜ ਹੈ ਜੀ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਇਹ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਨੇ ਸਾਡੇ ਕੋਲ ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵਕੁਸ਼ ਵਰਮਾ, ਸ਼ਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ, ਕਮਾਲਵਾਲਾ ਤੋਂ ਗੁਰਮੀਤ ਸਿੰਘ ਬਿਰਕ, ਇੱਥੇ

ਦਾ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ ਚਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜੰਦਲ, ਸੰਜੀਵ ਸੁਨੀਤਾ ਬੰਟੀ ਜੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਪੂਰਾ ਖੁਸ਼ ਹੁੰਦੇ ਹੁੰਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦਿਲ ਦੇ ਨਾਲ, ਬਹੁਤ ਸਾਰੇ ਮੋਹਰਾਂ ਦੇ ਨਾਲ ਅਤੇ ਬਹੁਤ ਸਾਰੇ ਗੁਲਾਬ ਦੇ ਫੁੱਲਾਂ ਦੇ ਨਾਲ ਪਹੁੰਚਿਆ ਜੀ। ਇਸੇ ਤਰ੍ਹਾਂ ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਾਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਛੱਤੀਸਗੜ੍ਹ ਤੋਂ, ਦਤਰੰਗੀ ਤੋਂ, ਭਗਵੰਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ, ਰੁਦਰ ਵਰਮਾ ਉਹਨਾਂ ਦਾ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਸਤੀਸ਼ ਅਨੇਜਾ, ਵਿਮਲਾ ਅਨੇਜਾ, ਸ਼ੇਫਾਲੀ, ਸ਼ੈਫੀ, ਮਾਸਟਰ ਡੇਵਿਸ ਉਹਨਾਂ ਦਾ। ਅਤੇ ਅਗਲਾ ਮੈਸੇਜ ਹੈ ਰਾਵਰ ਕਰਨਾਲ ਤੋਂ, ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਉਹਨਾਂ ਦਾ, ਕ੍ਰਿਆਂਸ਼ ਬਾਗੜੀਆ, ਜੋਗੇਸ਼ ਬਾਗੜੀਆ, ਓਮ ਬਾਗੜੀਆ, ਰਜਤ ਅਤੇ ਬੇਬੀ ਗਰਿਮਾ ਬਾਗੜੀਆ ਉਹਨਾਂ ਦਾ ਮੈਸੇਜ ਹੈ ਗਾਂਵ ਬਾਂਡੀਵਾਲਾ, ਫਾਜ਼ਿਲਕਾ, ਪੰਜਾਬ ਤੋਂ। ਇਸੇ ਤਰ੍ਹਾਂ ਇਹ ਮੈਸੇਜ ਹੈ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰਿਯਮ ਥਾਂਦੀ, ਬੇਬੀ ਭਾਮਿਕਾ ਅਤੇ ਵਾਣੀ ਥਾਂਦੀ ਉਹਨਾਂ ਦਾ ਮੈਸੇਜ ਹੈ। ਪਿੰਡ ਅਤੇ ਡਾਕਖਾਨਾ ਟੋਰੋਵਾਲ, ਬਲਾਚੌਰ, ਨਵਾਂ ਸ਼ਹਿਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਵਰਮਾ, ਅਨਿਲ ਸ਼ਰਮਾ, ਜੈਵੀਰ ਸਿੰਘ ਅਤੇ ਡਾਕਟਰ ਅਮਨਦੀਪ ਹੁਣਾਂ ਦਾ ਮੈਸੇਜ ਹੈ। ਕਾਲਕਾ ਤੋਂ ਸ਼ੁਭ ਚੰਦਰ ਬਜਾਜ ਅਤੇ ਸਾਹਿਲ ਬਜਾਜ, ਅਤੇ ਇਹਨਾਂ ਦੇ ਨਾਲ ਨੇ ਬੱਟਾ ਬਜਾਜ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ ਉਹਨਾਂ ਦਾ। ਪਿੰਡ ਸ਼ਾਹਪੁਰ, ਮੈਥਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ ਉਹਨਾਂ ਦਾ। ਅਤੇ ਇਹ ਮੈਸੇਜ ਹੈ ਜੀ ਸਿਧਾਰਥ ਨਗਰ, ਦਰਿਆਪੁਰ, ਭਾਵਲੀ ਤੋਂ, ਗਜਾਨਨ ਯੈਲੇ, ਨਵਦੀਪ ਯੈਲੇ, ਵਿਸ਼ਵਦੀਪ ਯੈਲੇ, ਅਸ਼ੋਕ ਯੈਲੇ ਉਹਨਾਂ ਦਾ। ਇਸੇ ਤਰ੍ਹਾਂ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਉਹਨਾਂ ਦਾ ਮੈਸੇਜ ਹੈ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਗੀਤ ਦੇ ਵੱਲ। ਦਿਲਦਾਰੀਆ ਗੀਤ ਤੁਹਾਡੇ ਤੱਕ ਪਹੁੰਚਾ ਰਿਹਾ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਤੇ ਮੰਗਲਾਬੇਨ ਸ਼ਾਹ ਤੇ ਰਜਿੰਦਰ ਜੀ ਸ਼ਾਹ ਹੁਨਾ ਦਾ ਪਦਮਾ ਟਾਕੀਜ਼ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਇਨ੍ਹਾਂ ਨੇ ਮੈਸੇਜ ਕੀਤਾ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼ ਮਾਨਵ, ਅਨੁਰੀਤ ਕੰਬੋਜ ਤੇ ਪਰੀਸ਼ ਕੰਬੋਜ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ ਨਿਊ ਮਾਧੋਪੁਰੀ ਲੁਧਿਆਣਾ ਤੋਂ। ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਤੇ ਪੂਰਾ ਸ਼ਰਮਾ ਪਰਿਵਾਰ ਸਵਰਨ ਸਿੰਘ ਪਿੰਡ ਦੋਲੇਵਾਲਾ ਜ਼ਿਲ੍ਹਾ ਮੋਗਾ ਤੋਂ ਪਹੁੰਚੇ ਨੇ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਤੇ ਰਾਧੇ ਭਾਵਿਕ ਟਿੰਗਰਾ ਉਹਨਾਂ ਦਾ ਮੈਸੇਜ ਹੈ। ਇਹਨਾਂ ਦੇ ਨਾਲ ਹੀ ਅਤੁਲ ਸ਼ਰਮਾ ਉਹਨਾਂ ਦਾ ਵੀ ਮੈਸੇਜ ਸਾਨੂੰ ਮਿਲਿਆ ਹੈ। ਇਹ ਅਗਲਾ ਮੈਸੇਜ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਉਹਨਾਂ ਦਾ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਦਤਰੰਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾ ਮਨੀ ਵਰਮਾ, ਪਾਰਸ ਮਨੀ ਵਰਮਾ, ਪੁਸ਼ਪਿੰਦਰ ਮਨੀ ਵਰਮਾ ਤੇ ਨੌਖੇ ਲਾਲ ਵਰਮਾ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ ਹੈਬੋਵਾਲ ਕਲਾਂ ਤੋਂ ਆਏ ਨੇ। ਗੀਤ ਇਹਨਾਂ ਨੇ ਨਾਲ ਭੇਜਿਆ ਅਤੇ ਨਾਲ ਜੀ ਕੋਸ਼ਿਸ਼ ਕਰਾਂਗੇ ਤੁਹਾਡੀ ਪਸੰਦ ਦਾ ਗੀਤ ਜ਼ਰੂਰ ਤੁਹਾਡੇ ਤੱਕ ਪਹੁੰਚਾ ਦਈਏ। ਅਗਲਾ ਗੀਤ ਦੇ ਲਈ ਸਾਨੂੰ ਮੈਸੇਜ ਹੈ ਹਰੀਸ਼ ਸਹਿਗਲ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜ ਸਹਿਗਲ, ਪੂਜਾ ਸਹਿਗਲ, ਪਾਰਥ ਸਹਿਗਲ, ਸਾਰਥਕ ਸਹਿਗਲ ਉਹਨਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਮਿੱਡੂ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਉਹਨਾਂ ਦਾ ਮੈਸੇਜ ਹੈ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਇਹਨਾਂ ਨੇ ਸਾਨੂੰ ਕੀਤਾ ਹੈ ਕਰੇਲੀ ਪਿੰਡ ਕਾ ਕਰੇਲੀ ਜ਼ਿਲ੍ਹਾ ਪੰਚਕੂਲਾ ਤੋਂ। ਲਿਖਣ ਵਾਲੇ ਨੇ ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ੇ, ਏਂਜਲ, ਨੇਹਾ, ਅੰਜਲੀ, ਸ਼ੁਭਮ, ਲਵਲੀ ਉਹਨਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਗੁਰਵੰਸ਼ ਸਿੰਘ ਜੋੜਾ ਉਹਨਾਂ ਦਾ ਮੈਸੇਜ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਪਿੰਡ ਐਲੋਨਾ ਮਾਨਿਆ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ, ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ ਅਤੇ ਅਗਲਾ ਇਹ ਮੈਸੇਜ ਸਾਨੂੰ ਮਿਲਿਆ ਪਿੰਡ ਰਾਮਾ, ਜ਼ਿਲ੍ਹਾ ਮੋਗਾ ਤੋਂ, ਦਵਿੰਦਰਪਾਲ ਸ਼ਰਮਾ, ਗੁਰਦੀਪ ਰਾਣੀ, ਸਾਹਿਲ ਸ਼ਰਮਾ, ਵੀਰਚੰਦ, ਉਰਮਿਲਾ ਦੇਵੀ ਉਹਨਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਪਿੰਡ ਦੌਲਤਪੁਰ ਨਵਾਂਸ਼ਹਿਰ ਤੋਂ ਪ੍ਰਿਥੀ ਸਿੰਘ ਪੇਂਟਰ, ਭਜਨ ਕੌਰ, ਨਵਦੀਪ ਸਿੰਘ ਦੁੱਗਲ, ਅਰਮਾਨ ਦੁੱਗਲ, ਗੁਰਲੀਨ ਦੁੱਗਲ, ਕ੍ਰਿਤਿਕਾ ਦੁੱਗਲ, ਸੁਖਦੇਵ ਸਿੰਘ ਕੁਵੈਤ, ਗੁਰਪ੍ਰੀਤ ਸਿੰਘ ਪੁਰਤਗਾਲ, ਕਾਲੂ ਪੇਂਟਰ, ਇੰਦਰਜੀਤ ਸਿੰਘ ਦਾ ਹੁਣਾ ਮੈਸੇਜ ਹੈ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਅਸੀਂ ਲੈ ਰਹੇ ਹਾਂ ਜੀ ਪ੍ਰੋਗਰਾਮ ਦੇ ਵਿੱਚ। ਇਹ ਸਾਨੂੰ ਮਿਲਿਆ ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੁਈਆ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ। ਆਸਥਾ ਜੈਸ਼ਰੀ, ਸੰਤੋਸ਼ ਚਾਵਲਾ, ਹੇਮਤ, ਦੀਪਕ, ਰਮੇਸ਼ ਚਾਵਲਾ, ਰੇਜਲ, ਹੇਜਲ, ਵਿਹਾਨ ਚਾਵਲਾ, ਰਿਜੂ, ਬੱਬੂ, ਵਿਹੂ ਚਾਵਲਾ ਅਤੇ ਪੂਰਾ ਹੀ ਚਾਵਲਾ ਪਰਿਵਾਰ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਹੁਣ ਸੁਣਾਵਾਂਗੇ। ਅਮਰ ਨੂਰੀ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਸਸਨੂਹ ਦਾ ਮੁਕਾਬਲਾ ਕਰਨ ਜਾ ਰਹੇ ਨੇ ਇਸ ਗੀਤ ਦੇ ਰਾਹੀਂ, ਅਤੇ ਬਿਲਕੁਲ ਅਸੀਂ ਸਾਰੇ ਮਿਲ ਕੇ ਇਸ ਗੀਤ ਨੂੰ ਸੁਣਾਂਗੇ ਅਤੇ ਆਨੰਦ ਮਾਣਾਂਗੇ। ਅਤੇ ਫਰਮਾਇਸ਼ ਤੁਹਾਡੇ ਸਭ ਦੀ ਲੈ ਲਈ ਹੈ ਵੀ ਫਰਮਾਇਸ਼ ਰਲੀ ਮਿਲੀ ਇਸ ਤਰ੍ਹਾਂ, ਭਾਗਵਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਟਿੰਗੀਆ, ਅਪਾਰ ਟਿੰਗੀਆ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਭਾਈ ਸੁੱਚਾ ਸਿੰਘ ਪਾਠਕ ਉਹਨਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਮੁਹੰਮਦ ਬੁਰਹਾਨੁਦੀਨ, ਫਜ਼ਾਨ ਲੱਲਾ, ਫਰਹਾਨ ਲੱਲਾ, ਸਮਾਇਰਾ ਅਤੇ ਇਹਨਾਂ ਦੇ ਹੋਰ ਪਰਿਵਾਰ ਦੇ ਮੈਂਬਰ ਮੈਸੇਜ ਕੀਤਾ ਤੇਲੰਗਾਨਾ ਤੋਂ ਇਹਨਾਂ ਨੇ। ਇਸੇ ਤਰ੍ਹਾਂ ਵਾਸਦੇਵ ਛਾਬੜਾ, ਅੰਸ਼ ਦਿਵਿਆਂਸ਼ੀ, ਚਿਰਾਗ, ਸਾਜਨ ਛਾਬੜਾ, ਲਾਲੜੂ ਮੰਡੀ ਤੋਂ ਮੈਸੇਜ ਕਰ ਰਹੇ ਨੇ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ, ਪੋਤਾ ਗੁਰਸ਼ਬਦ ਸਿੰਘ, ਅਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ, ਸਮੂਹ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ, ਕੁਲਵੰਤ ਗਿੱਲ ਮਲੂਟ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਬਲਵਿੰਦਰ ਸਰਾ, ਗੁਣਤਾਸ, ਰਸਨਦੀਪ, ਮਨਿੰਦਰ ਸਰਾ, ਪਿੰਡ ਮੋਰਜੱਟ, ਸਿੱਖਾਂ, ਹਨੂੰਮਾਨਗੜ੍ਹ ਤੋਂ ਮੈਸੇਜ ਕਰ ਰਹੇ ਨੇ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ ਉਹਨਾਂ ਦਾ ਮੈਸੇਜ ਹੈ। ਪਿੰਡ ਚੰਦਬਾਜ਼ਾ, ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੀਜਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀਆਂ ਨਵਕੀਰਤ, ਗੁਰਸੀਰਤ, ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਹੀ ਪੁਰਬਾ ਪਰਿਵਾਰ ਹੈ ਜੀ। ਇਸੇ ਤਰ੍ਹਾਂ ਇਹ ਮੈਸੇਜ ਹੈ ਸਤਨਾਮ ਸਿੰਘ ਗਿੱਲ ਹੋਰਾਂ ਦਾ, ਪੱਖੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂੰ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੇ ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ ਉਹਨਾਂ ਦਾ ਮੈਸੇਜ ਹੈ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਥੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਅਮਰੀਕ ਸਿੰਘ ਟੇਲਰ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ ਇਹਨਾਂ ਦੇ ਸਾਥੀ ਮੈਂਬਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ ਉਹਨਾਂ ਦਾ ਮੈਸੇਜ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ, ਡੱਬੂ ਸਮਰਾਟ, ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ, ਕੇਸ਼ੂ ਨਿਧਾਨ ਖੁਰਾਣਾ। ਇਸੇ ਤਰ੍ਹਾਂ ਇਹ ਪਹੁੰਚੇ ਨੇ ਜੀ ਸਾਡੇ ਕੋਲ ਬਿਹਾਰੀ ਕਲੋਨੀ ਸ਼ਾਦਰਾ ਦਿੱਲੀ ਤੋਂ ਇਹਨਾਂ ਨੇ ਮੈਸੇਜ ਕੀਤਾ ਸੀ। ਅਤੇ ਹੁਣ ਅਗਲਾ ਮੈਸੇਜ ਦੇ ਵਿੱਚ ਸਾਡੇ ਤੱਕ ਆਏ ਨੇ ਮੁਹੱਬਤ ਨਗਰ ਕਪੂਰਥਲਾ ਤੋਂ ਕਰਨੈਲ ਸਿੰਘ ਬੱਟੂ, ਗੁਰਫਤਿਹ ਸਿੰਘ, ਹਰਨੀਜ਼ ਕੌਰ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲ ਗਿਆ। ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਸੰਤੋਸ਼ ਭਾਕਰੇ, ਸੁਨੈਨਾ, ਸੁਕੰਨਿਆ ਅਤੇ ਸਵਿਤਾ ਭਾਕਰੇ ਉਹਨਾਂ ਦਾ, ਸ਼ਾਹਜੀ ਨਗਰ, ਦਗਲੂਰ, ਜ਼ਿਲ੍ਹਾ ਨੰਦੇੜ, ਮਹਾਰਾਸ਼ਟਰ ਤੋਂ, ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਵਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਨ ਰਿਨਵਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਨਿਤਾਸ਼ਾ ਅਤੇ ਕੀਰਵੀ ਤਨੇਜਾ ਉਹਨਾਂ ਦਾ ਮੈਸੇਜ ਹੈ। ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਅਮਨਜੋਤ ਸਿੰਘ ਸੱਪਲ, ਬਿੰਦਰ ਖੇੜੀ, ਪਰਮਜੀਤ ਸਿੰਘ ਪੁਰਬਾ ਉਹਨਾਂ ਦਾ ਧੁਰੀ ਤੋਂ ਮੈਸੇਜ ਹੈ। ਇਹ ਮੈਸੇਜ ਸਾਨੂੰ ਮਿਲਿਆ ਅਲੀਕਾ ਤਹਿਸੀਲ ਡੱਬਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂੰ ਅਤੇ ਰਜਨੀ ਉਹਨਾਂ ਦਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੁਣੀ ਆਏ ਨੇ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਮਲਕਾਪੁਰ ਮਹਾਰਾਸ਼ਟਰ ਤੋਂ, ਨਰਾਇਣ ਇੰਗਲੇ ਸੋਪਾਨ ਅਤੇ ਆਸ਼ੀਸ਼ ਉਹਨਾਂ ਦਾ, ਅਤੇ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਵਾਕਰ, ਨਿਰਮਲਾ ਅਤੇ ਵਿਸ਼ਾਲ ਉਹਨਾਂ ਦਾ ਮੈਸੇਜ ਹੈ। ਕੁਲਵੰਤ ਸਿੰਘ, ਪੋਤਰਾ ਲਵਰਾਜ ਸਿੰਘ, ਔਲਖ ਪੋਜੋ ਕੇ ਫਿਰੋਜ਼ਪੁਰ ਤੋਂ ਮੈਸੇਜ ਕਰ ਰਹੇ ਨੇ। ਮੇਨ ਬਾਜ਼ਾਰ ਸ਼ੇਰਪੁਰ, ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਗਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਡੁੱਡੀ, ਪੁਸ਼ਪਿੰਦਰ ਕੁਮਾਰ ਡੁੱਡੀ ਉਹਨਾਂ ਦਾ ਮੈਸੇਜ ਮਿਲਿਆ। ਇਹ ਮੈਸੇਜ ਹੈ ਜੀ ਸਾਨੂੰ ਮਿਲਿਆ ਬਕਸਰ ਬਿਹਾਰ ਤੋਂ ਸ਼ਰਾਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਮਿਤ ਸ਼ਾਹ ਸਾਹੂ ਉਹਨਾਂ ਦਾ, ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ,

ਗੋਲਾਬਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭੈਨੰਦ ਆਰਿਆ ਤੇ ਪਰਮਾਨੰਦ ਆਰਿਆ ਹੁਣਾਂ ਦਾ। ਹੁਣ ਪ੍ਰੋਗਰਾਮ ਦੇ ਵਿੱਚ ਵੱਧਦੇ ਆ ਗੀਤ ਵੱਲ। ਅਮਰ ਨੂਰੀ ਤੇ ਸਾਥੀਆਂ ਦਾ ਗਾਇਆ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਤੱਕ ਆ ਰਿਹਾ ਹੈ।

ਦੇਖੋ ਵੀ ਗੀਤ ਕਿੰਨਾ ਸ਼ਾਨਦਾਰ ਸੀ ਵੀ ਉਹਨਾਂ ਨੇ ਤਾਂ ਆਪਣੇ ਆਪਣੇ ਜਿਹੜੇ ਆ ਉਹ ਸ਼ਾਇਰੀ ਵੰਡ ਲਏ, ਤੇਰਾ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ, ਹੈ ਨਾ। ਅਤੇ ਜਦੋਂ ਸੱਸ ਨੂੰ ਆਹਮੋ ਸਾਹਮਣੇ ਹੋਣ ਤਾਂ ਫਿਰ ਵੀ ਤਮਾਸ਼ਾ ਇਕੱਲਾ ਘਰ ਨਹੀਂ ਦੇਖਦਾ, ਜੱਗ ਵੀ ਦੇਖਦਾ। ਸੋ ਆਪਾਂ ਇਹਨਾਂ ਤਮਾਸ਼ਿਆਂ ਤੋਂ ਬਚਣਾ। ਹਾਂ, ਜਿਹੜਾ ਹਲਕਾ ਫੁਲਕਾ ਜਿਹੜੀ ਨੋਕ ਝੋਕ ਹੈ ਨਾ, ਉਹ ਹੁੰਦੀ ਰਹਿਣੀ ਚਾਹੀਦੀ ਹੈ, ਕਿਉਂਕਿ ਉਹ ਨੋਕ ਝੋਕ ਤੁਹਾਡੇ ਘਰਾਂ ਦੀ ਰੌਣਕ ਬਣਦੀਆਂ ਨੇ, ਹਾਸੇ ਮਖੌਲ ਘਰਾਂ ਦੀ ਰੌਣਕ ਬਣਦੇ ਨੇ। ਪਰ ਜਦੋਂ ਫਿਰ ਰਿਸ਼ਤਿਆਂ ਦੇ ਵਿੱਚ ਤਣਾਅ ਆ ਜਾਂਦਾ, ਫਿਰ ਉਹ ਤਮਾਸ਼ਾ ਬਣ ਜਾਂਦਾ। ਸੋ ਇਹਨਾਂ ਤਮਾਸ਼ਿਆਂ ਤੋਂ ਬਚਦੇ ਹੋਣ ਪ੍ਰੋਗਰਾਮ ਦੇ ਵਿੱਚ ਵੱਧਦੇ ਹਾਂ ਅਗਲੇ ਗੀਤ ਦੇ ਵੱਲ। ਅਤੇ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਅਤੇ ਫਰਮਾਇਸ਼ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨਿੱਟੂ, ਲਕਸ਼ਾ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ ਅਤੇ ਡੱਗੂ ਭਾਵਿਕ ਸਿੱਕਾ, ਉਹਨਾਂ ਦਾ ਮੈਸੇਜ ਸਾਨੂੰ ਫਰਮਾਇਸ਼ ਦੇ ਨਾਲ ਮਿਲਿਆ। ਇਸੇ ਤਰ੍ਹਾਂ ਇਹ ਸਾਨੂੰ ਮਿਲਿਆ ਕਸਬਾ ਚਲਕਾਣਾ ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਿਯਮ ਅੰਸਾਰੀ, ਡਾਕਟਰ ਆਮੀਰ ਮੁੰਨਾ ਨਾਜ਼ਿਮ, ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਆਏ ਨੇ, ਇਹ ਮੈਸੇਜ ਸਾਨੂੰ ਮਿਲਿਆ ਹੈ ਜੀ। ਸੰਜੋਲੀ ਸ਼ਿਮਲਾ ਤੋਂ ਸੀ ਐੱਲ ਗੌਤਮ, ਸਰੋਜ ਗੌਤਮ ਉਹਨਾਂ ਦਾ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਪਿੰਡ ਜ਼ਾਫਰਾ ਜ਼ਿਲ੍ਹਾ ਫਾਜ਼ਿਲਕਾ ਤੋਂ ਫਲਕ ਸਿੰਘ, ਰਾਜੂ, ਬੱਬੂ ਅਤੇ ਸੋਨੂ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਕ ਜੀ, ਇਹਨਾਂ ਦਾ ਅਸੀਂ ਪਹਿਲਾਂ ਵੀ ਮੈਸੇਜ ਸ਼ਾਮਿਲ ਕਰ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਭਿਲਾਈ ਛੱਤੀਸਗੜ੍ਹ ਤੋਂ ਉੱਤਮ ਸਿੰਘ, ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੂਸ਼ ਅਤੇ ਨੰਦਨੀ ਉਹਨਾਂ ਦਾ। ਅਗਲਾ ਮੈਸੇਜ ਸਾਨੂੰ ਮਿਲਿਆ ਡਿੰਪਲ, ਅਦਿੱਤੀ, ਪੁਨੀਤ, ਪ੍ਰਵੀਨ, ਲਾਲੜੂ ਮੋਹਾਲੀ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਗਾਮ ਜੁੰਗੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਵਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਬਰੇਨ, ਮਨਕੀਰਤ ਅਤੇ ਮਨਰਾਜ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਜਲਾਲਦਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਿਮਤ ਆਹੂਜਾ ਉਹਨਾਂ ਦਾ ਮੈਸੇਜ ਹੈ। ਪ੍ਰਵੀਨ ਸੋਨੀ, ਪੂਜਾ ਪਾਇਲ ਅਤੇ ਜਗਦੀਸ਼ ਜੌਹਰੀ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਮਲਿਆਨ ਸਰਧਨਾ ਮੇਰਠ ਤੋਂ ਅਨਿਲ ਜੈਨ, ਜੈਨ ਸਾਹਿਬ, ਸੇਯਮ ਜੈਨ, ਮੁਸਕਾਨ ਜੈਨ, ਮਾਸਟਰ ਜੈਨ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਨਰਿੰਦਰ ਚਾਵਲਾ ਪਿੰਡ ਮਕਰੂਮਪੁਰ, ਤਹਿਸੀਲ ਬੱਸੀ, ਪਠਾਣਾ ਜ਼ਿਲ੍ਹਾ, ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਨਾਲ ਇਹਨਾਂ ਦੇ ਨੇ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਮਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਹੋਣੀ। ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸਕੀਲਾ, ਜੈਸਮੀਨ, ਰਜ਼ੀਆ, ਸੁਲਤਾਨਾ, ਅਖਤਰ ਅੰਸਾਰੀ, ਸਿਰਾਜ ਅਤੇ ਮੁਹੰਮਦ ਜਾਵੇਦ ਅੰਸਾਰੀ ਆ ਗਏ ਨੇ ਜੀ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਸਾਨੂੰ ਮਿਲਿਆ ਹੈ, ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ, ਦਿਗਤ ਦਰਸ਼ਨ ਔਰ ਕਵਿਤਾ ਗੋੜ ਉਹਨਾਂ ਦਾ ਮੈਸੇਜ ਹੈ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਅਭਿਜੀਤ ਗਵਾਂਕਰ ਰਾਹੀ, ਸਰਿਤਾ ਗਵਾਂਕਰ, ਪਰਨੀਤਾ, ਸਿਧਾਂਤ ਗਵਾਂਕਰ, ਲਾਡਲਾ ਟੁੱਕ ਟੁੱਕ ਗਵਾਂਕਰ, ਪ੍ਰਿੰਸ ਇਕਾਂਸ਼ ਗਵਾਂਕਰ ਉਹਨਾਂ ਦਾ ਆਇਆ ਹੈ ਜੀ। ਲਕਸ਼ਮਣ ਰਾਓ ਲੋਖੰਡੇ, ਕਲਪਤ ਤਾਈ ਲੋਖੰਡੇ, ਸ਼ੈਲਿੰਦਰ ਲੋਖੰਡੇ, ਪ੍ਰਤੀਕਸ਼ਾ ਅਤੇ ਸਵਰਪਿਲ ਅਤੇ ਇਹਨਾਂ ਦੇ ਹੋਰ ਪਰਿਵਾਰ ਦੇ ਮੈਂਬਰ ਪਹੁੰਚੇ ਨੇ, ਗੜਗੇ ਨਗਰ, ਯਵਤਮਾਲ, ਮਹਾਰਾਸ਼ਟਰ ਤੋਂ ਆਏ ਨੇ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਨਗਰ ਨਿਗਮ ਵਾਰਡ ਨੰਬਰ 28, ਨਾਜ਼ ਮੰਜ਼ਿਲ, ਮੈਸੋਲ, ਸੀਤਾਮੜ੍ਹੀ ਤੋਂ। ਅਕਰਮ ਹੁਸੈਨ, ਬੇਗਮ ਇਸ਼ਰਤ, ਵਸੀਮ ਅਕਰਮ, ਰੁਬੀਨਾ ਵਸੀਮ, ਆਰਿਜ਼ ਵਸੀਮ, ਸ਼ਮੀਮ ਅਕਰਮ, ਮਮਤਾ ਰਾਣੀ ਸ਼ਰਮਾ, ਪੂਨਮ ਕੁਮਾਰੀ ਸ਼ਰਮਾ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਮੁਹੰਮਦ ਜਸੀਨ ਹਾਸ਼ਮੀ, ਨਾਜ਼ਮਾ ਬੇਗਮ, ਮੁਹੰਮਦ ਤੌਸੀਫ ਹਾਸ਼ਮੀ ਅਤੇ ਮੁਹੰਮਦ ਤੈਮੂਰ ਹਾਸ਼ਮੀ ਉਹਨਾਂ ਦਾ ਮਿਲਿਆ। ਹੁਣ ਵਧਿਆ ਪ੍ਰੋਗਰਾਮ ਦੇ ਵਿੱਚ ਗੀਤ ਦੇ ਵੱਲ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ।

0: ਯਾਦ ਦਿਲਾਉਣਾ। ਵੈਸੇ ਅਸੀਂ ਥੋੜ੍ਹਾ ਜਿਹਾ ਪਹਿਲਾਂ ਇਹ ਵੀ ਯਾਦ ਦਿਲਾਉਣ ਲੱਗੇ ਹਾਂ ਜੀ ਆਪਣੇ ਸਰੋਤਿਆਂ ਨੂੰ ਕਿ ਦੇਖੋ ਲੜੀਵਾਰ ਤਿਉਹਾਰ ਜਿਹੜੇ ਹੈ ਉਹ ਹੁਣ ਸ਼ੁਰੂ ਹੋ ਜਾਣੇ ਨੇ, ਖਾਸ ਤੌਰ 'ਤੇ ਅਗਲੇ ਮਹੀਨੇ ਤੋਂ, ਹੈ ਨਾ?
1: ਨਹੀਂ, ਸ਼ੁਰੂ ਹੋ ਗਏ ਨੇ, ਇਹ ਗਣੇਸ਼ ਚਤੁਰਥੀ ਤੋਂ ਤਿਉਹਾਰ ਸ਼ੁਰੂ ਹੋ ਚੁੱਕੇ ਨੇ।
0: ਬਿਲਕੁਲ ਜੀ, ਔਰ ਸਾਨੂੰ ਬਹੁਤ ਸਾਰੇ ਤਿਉਹਾਰ ਹੈ ਇਹੋ ਜਿਹੇ ਜਿਨ੍ਹਾਂ ਦਾ ਇੰਤਜ਼ਾਰ ਵੀ ਹੈ, ਬੱਚਿਆਂ ਨੂੰ ਬੜਾ ਇੰਤਜ਼ਾਰ ਰਹਿੰਦਾ ਹੈ। ਅਤੇ ਕੋਮਲ ਜੀ, ਜਦੋਂ ਤਿਉਹਾਰ ਆਉਂਦੇ ਆ ਅਤੇ ਨਾਲ ਦੇ ਨਾਲ ਖਰਚੇ ਵੀ ਹੁੰਦੇ ਹੈ, ਬਹੁਤ ਸਾਰੀਆਂ ਲਿਸਟਾਂ ਬਣਦੀਆਂ ਨੇ, ਬਜਟ ਬਣਦਾ ਹੈ, ਔਰ ਸਾਡਾ ਫਰਜ਼ ਹੈ ਕਿ ਅਸੀਂ ਥੋੜ੍ਹਾ ਜਿਹਾ ਪਹਿਲਾਂ ਅਵੇਅਰ ਵੀ ਕਰ ਦਈਏ।
1: ਬਿਲਕੁਲ, ਅਤੇ ਦੇਖੋ ਮਹੀਨੇ ਦਾ ਜਿਹੜਾ ਖਰਚਾ ਉਹ ਤਾਂ ਅਸੀਂ ਕਰਨਾ ਹੀ ਕਰਨਾ ਹੁੰਦਾ, ਅਤੇ ਉਹਦੇ ਨਾਲ ਨਾਲ ਤਿਉਹਾਰਾਂ 'ਤੇ ਸਾਡੇ ਬੱਚੇ ਹੋ ਜਾਣ, ਵੱਡੇ ਹੋ ਜਾਣ, ਸਾਰਿਆਂ ਨੂੰ ਉਮੀਦ ਹੁੰਦੀ ਹੈ ਕਿ ਅੱਜ ਹੁਣ ਅਸੀਂ ਨਵੇਂ ਨਵੇਂ ਕੱਪੜੇ ਲੈਣੇ ਆ। ਅਤੇ ਉਸ ਤੋਂ ਇਲਾਵਾ ਜਿਨ੍ਹਾਂ ਜਿਨ੍ਹਾਂ ਨੂੰ ਵੀ ਸਾਡਾ ਲੈਣ ਦੇਣ ਬਣਿਆ ਹੋਇਆ ਉੱਥੇ ਉੱਥੇ ਗਿਫਟ ਦੇਣੇ, ਕਈ ਤਰ੍ਹਾਂ ਦੀ ਲਿਸਟ ਬਣਦੀ ਹੈ, ਔਰ ਇੱਕ ਵਾਰੀ ਨਹੀਂ ਕਈ ਵਾਰੀ ਦਿੰਦੇ ਹਾਂ ਕਿਉਂਕਿ ਕਈ ਤਿਉਹਾਰ ਆ ਰਹੇ ਨੇ, ਉਹਦੇ ਨਾਲ ਨਾਲ ਮਿਠਾਈਆਂ ਲੈ ਕੇ ਆਉਣੀਆਂ ਨੇ, ਨਵੀਂ ਨਵੀਂ ਤਰ੍ਹਾਂ ਦੇ ਖਾਣੇ ਬਣਨੇ ਨੇ, ਡਰਾਈ ਫਰੂਟ ਚਾਹੀਦੇ ਨੇ, ਅਤੇ ਉਸ ਤੋਂ ਇਲਾਵਾ ਘਰ ਦੀ ਸਜਾਵਟ,
0: ਘਰ ਦੀ ਸਜਾਵਟ ਹੈ, ਰੰਗ ਰੋਗਨ ਕਰਾਉਣਾ ਜੀ,
1: ਬਿਲਕੁਲ,
0: ਬੜੇ ਚਾਅ ਹੁੰਦੇ ਆ।
1: ਅਤੇ ਨਾਲੇ ਪੂਜਾ ਪਾਠ ਕਰਨੇ ਨੇ ਅਤੇ ਉਹਨਾਂ ਦੀ ਸਮੱਗਰੀ ਵੀ ਚਾਹੀਦੀ ਹੈ। ਜੇ ਕਿਤੇ ਆਉਣਾ ਜਾਣਾ ਹੈ, ਮੰਨ ਲਓ ਆਪਣੇ ਰਿਸ਼ਤਿਆਂ 'ਚ 100 ਜਗ੍ਹਾ ਦੀਵਾਲੀ ਦੇਣ ਜਾਣਾ ਹੈ ਜਾਂ ਕਿਧਰੇ ਹੋਰ ਕਈ ਤਿਉਹਾਰ ਦੇਣ ਲੈਣ ਜਾਣੇ ਨੇ, ਅਤੇ ਆਉਣ ਜਾਣ ਦਾ ਖਰਚਾ, ਬਾਹਰ ਰਹਿਣ ਦਾ ਖਰਚਾ, ਇਸ ਤੋਂ ਇਲਾਵਾ ਅੱਜ ਕੱਲ੍ਹ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ, ਜਿਹੜਾ ਸਭ ਤੋਂ ਜ਼ਿਆਦਾ ਗਲਤ ਗੱਲ ਹੈ, ਜਿਹਦੇ ਕਰਕੇ ਸਾਡਾ ਖਰਚਾ ਜ਼ਿਆਦਾ ਕਈ ਗੁਣਾ ਹੋ ਜਾਂਦਾ ਜਿੰਨਾ ਹੋਣਾ ਚਾਹੀਦਾ ਉਸ ਤੋਂ ਵੀ। ਉਹਦਾ ਰੀਜ਼ਨ ਕੀ ਹੈ ਕਿ ਫਲਾਣੇ ਨੇ ਇਸ ਤਰ੍ਹਾਂ ਕੀਤਾ ਸੀ, ਜਾਂ ਕਿਸੇ ਦੇ ਕਹਿਣ 'ਤੇ ਆਪਾਂ ਪ੍ਰੈਸ਼ਰ ਦੇ ਅੰਡਰ ਆ ਕੇ ਉਹ ਚੀਜ਼ ਕਰਦੇ ਹਾਂ, ਇੱਥੇ ਜਿਹੜੀ ਹੈ ਉਹ ਸਾਡੀ ਗੱਡੀ ਪਟੜੀ ਤੋਂ ਉਤਰਨ ਲੱਗ ਜਾਂਦੀ।
0: ਬਿਲਕੁਲ ਠੀਕ ਹੈ, ਤੁਸੀਂ ਦਿਖਾਵੇਬਾਜ਼ੀ ਬਹੁਤ ਹੈ, ਮੁਕਾਬਲੇਬਾਜ਼ੀ ਬੜੀ ਹੈ, ਕਿ ਜੇ ਉਹਨੇ 5 ਖਰਚਿਆ ਤਾਂ ਮੈਂ 7 ਖਰਚਣਾ, ਹੈ ਨਾ, 5,000 ਉਹਨੇ ਖਰਚਿਆ ਤਾਂ ਮੈਂ 7 ਖਰਚਣਾ ਹੈ। ਔਰ ਕੋਮਲ ਜੀ, ਹੁੰਦਾ ਕੀ ਹੈ, ਅਸੀਂ ਜ਼ਿਆਦਾ ਖਰਚੇ ਕਰਨ ਦੇ ਚੱਕਰ 'ਚ ਨਾ ਆਪਣੇ ਘਰ ਦਾ ਬਜਟ ਉਸਨੂੰ ਵਿਗਾੜ ਲੈਂਦੇ ਹਾਂ, ਔਰ ਕਹਿ ਦਿੰਦੇ ਕਿ ਕੋਈ ਨਾ ਬਾਅਦ ਦੇ ਵਿੱਚ ਦੇਖਿਆ ਜਾਊਗਾ, ਹੈ ਨਾ। ਅਤੇ ਹਾਂਜੀ ਹਾਂਜੀ
1: ਹਾਂ, ਤੁਸੀਂ ਬਜਟ ਦੀ ਗੱਲ ਕਰ ਰਹੇ ਹੋ, ਇੱਕ ਹੋਰ ਕਾਰਨ ਹੈ ਜਿਹੜਾ ਬਹੁਤ ਜ਼ਰੂਰੀ ਹੈ ਗੱਲ ਕਰਨੀ, ਉਹ ਹੈਗੀ ਹੈ ਔਨਲਾਈਨ ਸ਼ੋਪਿੰਗ। ਜਦੋਂ ਅਸੀਂ ਦੇਖਦੇ ਹਾਂ ਨਾ ਔਨਲਾਈਨ, ਜਿਵੇਂ ਕਈ ਜਗ੍ਹਾ 'ਤੇ ਐਡ ਆ ਜਾਂਦੀ ਹੈ ਵੀ ਇੰਨੇ ਦਿਨ ਦੀ ਸੇਲ ਚੱਲ ਰਹੀ ਹੈ, ਇੰਨਾ ਲੈਸ ਚੱਲ ਰਿਹਾ, ਅਤੇ ਉਸ ਦੇ ਚੱਕਰ ਵਿੱਚ ਅਸੀਂ ਇੱਕ ਦੀ ਜਗ੍ਹਾ 4-4 ਚੀਜ਼ਾਂ ਵੀ ਪਸੰਦ ਆ ਗਿਆ ਔਡਰ ਕਰ ਲਓ, ਉਹ ਵੀ ਔਡਰ ਕਰ ਲਓ, ਕਿਉਂਕਿ ਜਦੋਂ ਅਸੀਂ ਹੱਥ ਤੋਂ ਕੈਸ਼ ਪੈਸਾ ਨਹੀਂ ਦਿੰਦੇ ਨਾ, ਔਨਲਾਈਨ ਪੇਮੈਂਟ ਕਰਦੇ ਹਾਂ, ਅਤੇ ਸਾਨੂੰ ਲੱਗਦਾ ਐਵੇਂ ਹੀ ਚੀਜ਼ਾਂ ਆ ਰਹੀਆਂ ਨੇ, ਇਹ ਨਹੀਂ ਧਿਆਨ ਆਉਂਦਾ ਕਿ ਸਾਡੇ ਹੀ ਅਕਾਊਂਟ 'ਚੋਂ ਪੈਸੇ ਜਾ ਰਹੇ ਨੇ। ਔਰ ਦੂਜੀ ਚੀਜ਼ ਕਿ ਦੇਖਾ ਦੇਖੀ ਆਪਾਂ ਕਿੰਨੀਆਂ ਚੀਜ਼ਾਂ ਜਦੋਂ ਔਡਰ ਕਰ ਲੈਂਦੇ ਹਾਂ, ਜਦੋਂ ਘਰ ਆਉਂਦੀਆਂ ਨੇ ਉਹਨਾਂ ਦੀ ਪੂਰੀ ਵਰਤੋਂ ਵੀ ਨਹੀਂ ਹੁੰਦੀ।
0: ਔਰ ਦੇਖੋ ਬਾਜ਼ਾਰਾਂ ਦੇ ਵਿੱਚ ਵੀ ਨਿਕਲੋ, ਕਿੰਨੇ ਸਜੇ ਹੋਏ ਬਾਜ਼ਾਰ ਨੇ, ਔਰ ਬਹੁਤ ਸਾਰੀਆਂ ਮਨਪਰਚਾਵੀਆਂ ਜਿਹੜੀਆਂ ਸੇਲਾਂ ਹੈ ਉਹ ਵੀ ਲੱਗੀਆਂ ਹੋਈਆਂ ਹੈ, ਜਿਹੜਾ ਸਾਡਾ ਧਿਆਨ ਆਪਣੇ ਵੱਲ ਖਿੱਚਦੀਆਂ ਨੇ, ਔਰ ਅਸੀਂ ਖਿੱਚੇ ਚਲੇ ਵੀ ਜਾਂਦੇ ਹਾਂ ਕੋਮਲ ਜੀ। ਔਰ ਪਰ ਗੱਲ ਉਹੀ ਹੈ ਕਿ ਅਸੀਂ ਓਨਾ ਹੀ ਖਰਚਣਾ ਹੈ ਜਿੰਨੀ ਸਾਡੀ ਕਮਾਈ ਹੈ।
1: ਇਹਦਾ ਤਰੀਕਾ ਦੱਸਾਂ, ਕਈ ਚੀਜ਼ਾਂ ਅਸੀਂ ਘਰ ਬਣਾਈਏ, ਕਈ ਗਿਫਟ ਅਸੀਂ ਘਰ ਬਣਾਈਏ, ਬਈ ਜਿਹੜੇ ਬੜੇ ਪਿਆਰੇ ਵੀ ਲੱਗਣ, ਸਾਡੀ ਕਲਾਕਾਰੀ ਵੀ ਦਿਖੇ ਅਤੇ ਸਾਡਾ ਖਰਚਾ ਵੀ ਬਚ ਜਾਏ। ਦੂਜਾ ਜਿਵੇਂ ਮਿਠਾਈਆਂ ਨੇ, ਅਤੇ ਬਾਹਰ ਦੀਆਂ ਮਿਠਾਈਆਂ ਕਈ ਨੁਕਸਾਨ ਵੀ ਕਰਦੀਆਂ ਨੇ, ਕਿ ਉਹਨਾਂ ਮਿਠਾਈਆਂ ਵੀ ਥੋੜ੍ਹੀਆਂ ਬਹੁਤ ਘਰ ਬਣਾ ਲਈਆਂ ਜਾਣ, ਸੁੱਕੀਆਂ ਮਿਠਾਈਆਂ ਬਣਾਈਆਂ ਜਾ ਸਕਦੀਆਂ ਨੇ, ਜਿਹਦੇ ਕਰਕੇ ਅਸੀਂ ਆਪਣਾ ਖਰਚਾ ਜਿਹੜਾ ਹੈ ਉਹਨੂੰ ਰੋਕ ਲਗਾ ਸਕਦੇ ਹਾਂ, ਅਤੇ ਨਾਲੇ ਇੱਕ ਲਿਮਿਟ ਬਣਾ ਲਈਏ ਕਿ ਇਸ ਤੋਂ ਜ਼ਿਆਦਾ ਅਸੀਂ ਖਰਚਾ
0: ਨਹੀਂ ਕਰਨਾ, ਔਰ ਨਾ ਹੀ ਅਸੀਂ ਕੋਈ ਕਰਜ਼ਾ ਲੈਣਾ ਹੈ, ਕਿਉਂਕਿ ਦੇਖੋ ਅਸੀਂ ਕਰਜ਼ਾ ਲਵਾਂਗੇ ਉਹ ਵੀ ਅਸੀਂ ਹੀ ਉਤਾਰਨਾ ਹੈ, ਬਾਅਦ 'ਚ ਸਾਡੇ ਸਿਰ 'ਤੇ ਬੋਝ ਉਹ ਪੈਣਾ ਹੈ, ਔਰ ਤਿਉਹਾਰ ਦੀ ਫਿਰ ਖੁਸ਼ੀ ਨਾ ਫਿੱਕੀ ਜਿਹੀ ਪੈ ਜਾਂਦੀ ਹੈ ਜੇਕਰ ਅਸੀਂ ਕਰਜ਼ਾ ਲੈ ਕੇ ਉਹਨਾਂ ਨੂੰ ਮਨਾਈਏ।
1: ਬਿਲਕੁਲ,
0: ਸੋ ਦੇਖੋ ਤਿਉਹਾਰ ਜਿਹੜੇ ਹੈ ਖੁਸ਼ੀਆਂ ਵੰਡਦੇ ਨੇ, ਔਰ ਖੁਸ਼ੀਆਂ ਅਸੀਂ ਮਨਾਉਣੀਆਂ ਨੇ, ਅਤੇ ਅਸੀਂ ਆਪਣੇ ਬਜਟ 'ਚ ਰਹਿ ਕੇ ਵੀ ਉਹ ਕੰਮ ਸਾਰੇ ਕਰ ਸਕਦੇ ਹਾਂ।
1: ਬਿਲਕੁਲ, ਅਤੇ ਸਾਦਗੀ ਨਾਲ ਤਿਉਹਾਰ ਮਨਾਈਏ, ਖੁਸ਼ੀਆਂ ਵੰਡੀਏ, ਖੁਸ਼ੀਆਂ ਮਨਾਈਏ, ਔਰ ਪ੍ਰੈਸ਼ਰ ਦੇ ਅੰਡਰ ਆ ਕੇ ਨਾ ਮਨਾਈਏ।
0: ਔਰ ਇੱਕ ਗੱਲ ਹੋਰ ਹੈ, ਦੇਖੋ ਜਿਹੜੀ ਚੀਜ਼ ਸਾਨੂੰ ਬਹੁਤ ਜ਼ਰੂਰੀ ਚਾਹੀਦੀ ਹੈ ਅਸੀਂ ਆਪਣੀ ਲਿਸਟ 'ਚ ਉਹਨਾਂ ਨੂੰ ਸਭ ਤੋਂ ਉੱਪਰ ਰੱਖ ਲੈਂਦੇ ਹਾਂ, ਅਤੇ ਬਾਕੀ ਨੂੰ ਹੌਲੀ ਹੌਲੀ ਹੌਲੀ ਥੱਲੇ ਤੱਕ ਲੈ ਜਾਂਦੇ ਹਾਂ, ਜਿੱਥੋਂ ਤੱਕ ਪੂਰਾ ਹੋ ਜਾਵੇ ਉੱਥੋਂ ਤੱਕ ਅਸੀਂ ਕਰ ਲਈਏ, ਹੈ ਨਾ।
1: ਅਤੇ ਟਾਈਮ ਖਰਚ ਕਰਨ ਦਾ ਵੀ ਹਿਸਾਬ ਲਾਉਣਾ ਪੈਣਾ ਹੈ,
0: ਜੀ।
1: ਸਰੋਤਿਆਂ ਨੂੰ ਇੱਕ ਗਾਣਾ ਵੀ ਸੁਣਾਉਣਾ ਹੈ, ਫਿਰ
0: ਲਓ ਤਿਉਹਾਰਾਂ ਦੀ ਗੱਲ ਹੈ ਤਾਂ ਗਾਣਾ ਨਾ ਸੁਣਾਈਏ
1: ਜੀ।

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਵ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਜੀ, ਤੇ ਹੁਣ ਵੇਲਾ ਏ ਕਿ ਇੱਕ ਖਾਸ ਸੁਨੇਹਾ ਆਪਣੇ ਸਰੋਤਿਆਂ ਤੱਕ ਪਹੁੰਚਾਈਏ। ਉਹ ਸੁਨੇਹਾ ਹੈ ਕਿ ਮੱਛਰਾਂ ਤੋਂ ਬਚ ਕੇ ਰਹੋ ਬਾਈ, ਕਿਉਂਕਿ ਮੌਸਮ ਬਦਲ

0: ਰਿਹਾ, ਮੱਛਰ ਹਰ ਜਗ੍ਹਾ ਤੇ ਦਿਖਦੇ ਨੇ, ਲੜਦੇ ਨੇ, ਔਰ ਬੰਦਾ ਪਰੇਸ਼ਾਨ ਹੋ ਜਾਂਦਾ। ਤੇ ਸਿਰਫ ਇੰਨਾ ਕੋਈ ਨਹੀਂ ਹੈ, ਜਦੋਂ ਲੜਦੇ ਨੇ ਨਾ ਤੇ ਕਈ ਬਿਮਾਰੀਆਂ ਵੀ ਛੱਡ ਕੇ ਜਾਂਦੇ ਨੇ।
1: ਬਿਲਕੁਲ, ਔਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਬਦਲਾਵ ਦਾ ਮੌਸਮ ਚੱਲ ਰਿਹਾ ਹੈ, ਔਰ ਸਾਡਾ ਜਿਹੜਾ ਰੋਗਾਂ ਨਾਲ ਲੜਨ ਦੀ ਤਾਕਤ ਹੈ ਉਹ ਵੀ ਘੱਟ ਜਾਂਦੀ ਹੈ, ਔਰ ਪਾਚਨ ਤੰਤਰ ਥੋੜ੍ਹਾ ਜਿਹਾ ਸਾਡਾ ਵੀਕ ਹੋ ਜਾਂਦਾ ਹੈ। ਸੋ ਇਸ ਬਦਲਾਵ ਦੇ ਮੌਸਮ 'ਚ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸਿਹਤ ਦਾ ਖਾਸ ਤੌਰ 'ਤੇ ਧਿਆਨ ਰੱਖੀਏ। ਔਰ ਜਿਸ ਤਰ੍ਹਾਂ ਤੁਸੀਂ ਮੱਛਰਾਂ ਦੀ ਗੱਲ ਕੀਤੀ ਹੈ, ਬਹੁਤ ਜ਼ਿਆਦਾ ਮੱਛਰ ਇਹਨਾਂ ਦਿਨਾਂ ਦੇ ਵਿੱਚ ਪਣਪਦਾ ਹੈ, ਉਹਦੇ ਤੋਂ ਵੀ ਅਸੀਂ ਬਹੁਤ ਜ਼ਿਆਦਾ ਆਪਣਾ ਬਚਾਅ ਰੱਖਣਾ ਹੈ, ਸਾਵਧਾਨੀ ਰੱਖਣੀ ਹੈ। ਕੋਸ਼ਿਸ਼ ਕਰੀਏ ਕਿ ਅਸੀਂ ਪੂਰੀ ਬਾਂਹ ਦੇ ਕੱਪੜੇ ਜਿਹੜੇ ਹੈ ਪਾ ਕੇ ਰੱਖੀਏ,
0: ਅਤੇ ਨਾਲ ਨਾਲ ਬਿਮਾਰੀਆਂ ਤੋਂ ਬਚੀਏ, ਕਿਉਂਕਿ ਸੁਣਨ ਨਹੀਂ ਚਾਹ ਰਿਹਾ। ਆਪਾਂ ਕਈ ਮੈਸੇਜ ਦੇਖਦੇ ਹਾਂ ਕਈ ਜਗ੍ਹਾ 'ਤੇ, ਨਿਊਜ਼ ਪੇਪਰ ਜਗ੍ਹਾ ਜਗ੍ਹਾ ਸੁਣਨ ਨੂੰ ਆ ਰਿਹਾ ਕਿ ਡੇਂਗੂ ਜਿਹੜਾ ਹੈ ਉਹ ਫਿਰ ਆਪਣੇ ਪੈਰ ਫਸਾ ਰਿਹਾ, ਅਤੇ ਡੇਂਗੂ ਤੋਂ ਜਿਹੜਾ ਬਚਾਅ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਡੇਂਗੂ ਕਿਉਂ ਹੁੰਦਾ ਹੈ, ਉਹਦੇ ਕੀ ਕਾਰਨ ਨੇ, ਉਹਦਾ ਬਚਾਅ ਕਿਵੇਂ ਕੀਤਾ ਜਾ ਸਕਦਾ, ਇਹ ਸਾਰੀ ਜਾਣਕਾਰੀ ਅਸੀਂ ਰੇਡੀਓ ਡਾਕਟਰ ਦੇ ਤਹਿਤ ਲੈਂਦੇ ਹਾਂ, ਡਾਕਟਰ ਸ਼ੋਭਿਤਾ ਕੱਕੜ ਹੋਣਾ ਤੋਂ।
1: ਜੀ, ਔਰ ਡਾਕਟਰ ਸ਼ੋਭਿਤਾ ਕੱਕੜ ਹੋਣਾ ਨਾਲ ਗੱਲਬਾਤ ਕੀਤੀ ਹੈ ਜੀ ਸੁਖਜੀਤ ਕੌਰ ਜੀ ਨੇ, ਆਓ ਸੁਣਦੇ ਹਾਂ ਇਹ ਗੱਲਬਾਤ।
2: ਰੇਡੀਓ ਡਾਕਟਰ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਜਾਣਕਾਰੀ ਹਾਸਲ ਕਰਾਂਗੇ ਡੇਂਗੂ ਕੀ ਹੁੰਦਾ ਹੈ, ਕੀ ਕਾਰਨ ਨੇ ਅਤੇ ਇਸਦਾ ਕੀ ਇਲਾਜ ਹੈ। ਇਸ ਦੇ ਬਾਰੇ ਜਾਣਕਾਰੀ ਦੇਣ ਲਈ ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਡਾਕਟਰ ਸ਼ੋਭਿਤਾ ਕੱਕੜ, ਜਿਹੜੇ ਕਿ ਰੂਰਲ ਮੈਡੀਕਲ ਆਫਿਸਰ ਫੋਲੜੀਵਾਲ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਸਟੂਡੀਓ 'ਚ।
3: ਥੈਂਕ ਯੂ ਜੀ।
2: ਡਾਕਟਰ ਸਾਹਿਬ ਕਹਿੰਦੇ ਨੇ ਕਿ ਬਦਲਦਾ ਮੌਸਮ ਬੜਾ ਖਚਰਾ ਜਿਹਾ ਮੌਸਮ ਹੁੰਦਾ, ਅਤੇ ਇਸ ਖਚਰੇ ਮੌਸਮ 'ਚ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ ਡੇਂਗੂ ਇੱਕ ਹੈ। ਔਰ ਡੇਂਗੂ ਕਹਿੰਦੇ ਨੇ ਕਿ ਪਤਾ ਉਹਨੂੰ ਲੱਗਦਾ ਜਿਹਨੂੰ ਹੁੰਦਾ, ਕਿਸ ਤਰੀਕੇ ਦਰਦਾਂ ਹੁੰਦੀਆਂ ਅਤੇ ਕਿਸ ਤਰੀਕੇ ਬੁਖਾਰ ਸਹਿਣਾ ਪੈਂਦਾ। ਸਭ ਤੋਂ ਪਹਿਲਾਂ ਤਾਂ ਸਿੱਧੀ ਸਾਦੀ ਭਾਸ਼ਾ 'ਚ ਇਹ ਦੱਸ ਦਿਓ ਕਿ ਡੇਂਗੂ ਹੁੰਦਾ ਕਿਉਂ ਹੈ।
3: ਜੀ, ਤੁਸੀਂ ਬਿਲਕੁਲ ਸਹੀ ਕਿਹਾ
2: ਜੀ।
3: ਡੇਂਗੂ ਬੁਖਾਰ ਜਿਹੜਾ ਹੈਗਾ ਉਹਨੂੰ ਇੱਕ ਵਾਇਰਲ ਡਿਜ਼ੀਜ਼ ਹੈਗੀ ਹੈ, ਵਾਇਰਲ ਫੀਵਰ ਹੈ ਜਿਹੜਾ ਕਿ ਮੱਛਰ ਦੇ ਕੱਟਣ ਦੇ ਨਾਲ ਫੈਲਦਾ ਆ।
2: ਜੀ,
3: ਮੱਛਰ ਆਮ ਮੱਛਰ ਨਹੀਂ, ਇਹਨੂੰ ਅਸੀਂ ਪਹਿਚਾਣ ਸਕਦੇ ਹਾਂ। ਚਿੱਟੇ ਕਾਲੀ ਧਾਰੀਆਂ ਵਾਲਾ ਮੱਛਰ ਹੈ ਹੁੰਦਾ ਜਿਹੜਾ ਦਿਨ ਵੇਲੇ ਕੱਟਦਾ। ਸੋ ਇਸ ਨੂੰ ਅਸੀਂ ਟਾਈਗਰ ਮੱਛਰ ਵੀ ਕਹਿੰਦੇ ਹਾਂ, ਇਹਦੀ ਪਛਾਣ ਹੁੰਦੀ ਹੈ ਦਿਨ ਵੇਲੇ ਕੱਟਦਾ ਹੈ।
2: ਧਾਰੀਆਂ ਹੁੰਦੀਆਂ ਇਹਦੇ 'ਤੇ।
3: ਜੀ ਬਿਲਕੁਲ, ਅਤੇ ਜਦੋਂ ਕੱਟਦਾ ਆ ਤਾਂ 3 ਤੋਂ 4 ਦਿਨਾਂ ਦੇ ਅੰਦਰ ਅੰਦਰ ਇਹਦੇ ਲੱਛਣ ਆਉਣੇ ਸ਼ੁਰੂ ਹੁੰਦੇ ਆ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੋਮਨ ਹੈਗਾ ਡੇਂਗੂ ਦਾ ਬੁਖਾਰ, ਜਿਹਨੂੰ ਅਸੀਂ ਹੱਡੀ ਤੋੜ ਬੁਖਾਰ ਕਹਿੰਦੇ ਹਾਂ। ਕਿਉਂਕਿ ਜਿਹਨੂੰ ਹੁੰਦਾ ਆ, ਬਿਲਕੁਲ ਤੁਸੀਂ ਸਹੀ ਕਿਹਾ, ਉਹਨੂੰ ਪਤਾ ਕਿੰਨੀਆਂ ਦਰਦਾਂ ਹੁੰਦੀਆਂ ਉਸ ਬੰਦੇ ਨੂੰ। ਉਹ ਇਸ ਤਰ੍ਹਾਂ ਦੀਆਂ ਦਰਦਾਂ ਵੀ ਜਿੱਦਾਂ ਉਹਦੀਆਂ ਸਾਰੇ ਸਰੀਰ ਦੀਆਂ ਹੱਡੀਆਂ ਟੁੱਟ ਗਈਆਂ
2: ਹੋਣ। ਜੀ ਜੀ, ਅਤੇ ਡਾਕਟਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਡੇਂਗੂ ਦਾ ਮੱਛਰ ਹੁੰਦਾ ਇਹ ਸਫਾਈ ਪਸੰਦ ਹੁੰਦਾ, ਯਾਨੀ ਕਿ ਖੜ੍ਹੇ ਹੋਏ ਸਾਫ਼ ਪਾਣੀ 'ਤੇ ਹੁੰਦਾ।
3: ਬਿਲਕੁਲ ਬਿਲਕੁਲ, ਇਸ ਕਰਕੇ ਇਸ ਤੋਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਜਿਹੜੇ ਘਰ ਦੇ ਵਿੱਚ, ਘਰ ਦੇ ਆਲੇ ਦੁਆਲੇ, ਸਕੂਲਾਂ ਵਿੱਚ, ਖੇਡਾਂ ਦੇ ਮੈਦਾਨ ਦੇ ਵਿੱਚ, ਇਹ ਜਦੋਂ ਸਾਫ਼ ਪਾਣੀ ਜਿਹੜਾ ਖੜ੍ਹਾ ਰਹਿੰਦਾ ਆ, ਬਾਰਿਸ਼ ਦਾ ਪਾਣੀ ਹੋ ਗਿਆ, ਕੂਲਰਾਂ ਤੋਂ ਜਿਹੜਾ ਪਾਣੀ ਨਿਕਲਦਾ ਹੈ, ਏਸੀ ਦੇ ਵਿੱਚੋਂ ਦੀ ਪਿੱਛੋਂ ਦੀ ਜਿਹੜਾ ਵਿੰਡੋ ਏਸੀ ਆ ਉਹਦੇ ਪਿੱਛੇ ਜਿਹੜਾ ਪਾਣੀ 'ਚ ਆਉਂਦਾ ਆ, ਉਹ ਤੁਸੀਂ ਅਗਰ ਨੀਚੇ ਪਲੇਟ ਰੱਖੀ ਹੋਈ ਹੈ ਉੱਥੇ ਖੜ੍ਹਾ ਹੋ ਜਾਂਦਾ ਹੈ, ਕਿਚਨ ਦਾ ਜਾਂ ਬਾਥਰੂਮ ਦਾ ਪਾਣੀ ਜਿਹੜਾ ਤੁਸੀਂ ਯੂਜ਼ ਕੀਤਾ ਹੋਇਆ ਉਹ ਖੜ੍ਹਾ ਹੋ ਜਾਂਦਾ ਹੈ। ਅਤੇ ਜਿਹੜਾ ਇਹ ਮੱਛਰ ਹੈ, ਇਹ ਮਾਦਾ ਮੱਛਰ ਜਿਹੜੇ ਦੋ ਦੇ ਕੱਟਣ ਦੇ ਨਾਲ ਹੁੰਦਾ ਹੈ। ਸੋ ਮਾਦਾ ਮੱਛਰ ਉਹਦੇ ਵਿੱਚ ਅੰਡੇ ਦਿੰਦੀ ਹੈ, ਅਤੇ ਉਹ ਅੰਡੇ ਜਿਹੜੇ ਆ ਪਾਣੀ ਦੇ ਉੱਤੇ ਤੈਰਦੇ ਆ, ਹੈ ਨਾ, ਸਾਫ਼ ਪਾਣੀ ਦੇ ਉੱਤੇ। ਜੇ ਅਸੀਂ ਇਹ ਫਿਰ ਸਰੋਤ ਬੰਦ ਕਰ ਦਿਆਂਗੇ ਤਾਂ ਅਸੀਂ ਡੇਂਗੂ ਤੋਂ ਵੀ ਬਚ ਸਕਦੇ ਹਾਂ।
2: ਜੀ, ਅਤੇ ਡਾਕਟਰ ਸਾਹਿਬ ਇੱਕ ਤਾਂ ਨਿਸ਼ਾਨੀ ਤੁਸੀਂ ਦੱਸ ਦਿੱਤੀ ਕਿ ਹੱਡੀ ਤੋੜ ਬੁਖਾਰ ਇਸ ਨੂੰ ਕਿਹਾ ਜਾਂਦਾ, ਔਰ ਬੁਖਾਰ ਹੁੰਦਾ ਵੀ ਕਾਫ਼ੀ ਤੇਜ਼ ਹੈ। ਇਸ ਤੋਂ ਇਲਾਵਾ ਹੋਰ ਕੀ ਨਿਸ਼ਾਨੀਆਂ ਨੇ?
3: ਸੋ ਜਦੋਂ ਮੱਛਰ ਸਾਨੂੰ ਕੱਟਦਾ ਜਿਹਦੇ ਵਿੱਚ ਇਹ ਵਾਇਰਸ ਹੈਗਾ, ਤਾਂ ਉਹ ਲਾਰ ਦੇ ਵਿੱਚੋਂ ਦੀ, ਮੱਛਰ ਦੀ ਲਾਰ ਦੇ ਵਿੱਚੋਂ ਦੀ ਸਾਡੀ ਤਵਚਾ ਦੇ ਅੰਦਰ ਜਾਂਦਾ ਆ, ਅਤੇ 3 ਤੋਂ 4 ਦਿਨ ਦੇ ਵਿੱਚ, ਹਫ਼ਤੇ ਦੇ ਅੰਦਰ ਅੰਦਰ ਉਸ ਵਿਅਕਤੀ ਨੂੰ ਇਹਦੇ ਸਿਮਟਮਸ ਆਉਣੇ ਸ਼ੁਰੂ ਹੁੰਦੇ ਆ। ਸਭ ਤੋਂ ਪਹਿਲਾਂ ਜਿਹੜਾ ਕਿ ਤੁਸੀਂ ਦੱਸਿਆ ਕਿ ਬੁਖਾਰ ਹੈ, ਉਹ ਬੁਖਾਰ ਕੰਬਣੀ ਦੇ ਨਾਲ ਚੜ੍ਹਦਾ ਹੈ। ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਹੈਗਾ ਸਿਰ ਦਰਦ, ਬਹੁਤ ਕੋਮਨ ਰੈਟਰੋ ਓਰਬਿਟਲ ਪੇਨ, ਜਿਹੜੀ ਕਿ ਅੱਖਾਂ ਦੇ ਪਿੱਛੇ ਦੀ ਦਰਦ ਹੈ।
2: ਜੀ
3: ਠੀਕ ਹੈ, ਮਾਸਪੇਸ਼ੀਆਂ 'ਚ ਦਰਦ, ਫਿਰ ਵਾਇਰਲ ਸਿਮਟਮਸ ਜਿਹੜੇ ਸਾਰੇ ਹੁੰਦੇ ਕੋਮਨ, ਕਿ ਜਿਹੜਾ ਦਿਲ ਮਚਲਣਾ, ਭੁੱਖ ਨਾ ਲੱਗਣਾ, ਹੈ ਨਾ। ਅਤੇ ਇਹ ਬੁਖਾਰ ਜਿਹੜਾ ਇਹ 3 ਤੋਂ 4 ਵਾਰੀ ਦਿਨ 'ਚ ਚੜ੍ਹਦਾ, ਔਰ ਕਾਫ਼ੀ ਤੇਜ਼ ਚੜ੍ਹਦਾ, 102-103 ਬੁਖਾਰ ਹੁੰਦਾ ਆ, ਅਤੇ ਬੰਦਾ ਕਈ ਵਾਰੀ ਹੋਸ਼ ਵੀ ਨਹੀਂ ਰਹਿੰਦਾ। ਅਤੇ ਇਹ ਤਾਂ ਹੁੰਦੇ ਆਮ ਲੱਛਣ, ਕਈ ਵਾਰੀ ਜਿਹੜਾ ਹੈਗਾ ਉਹ ਇਹ ਬੁਖਾਰ ਕਾਫ਼ੀ ਗੰਭੀਰ ਰੂਪ ਵੀ ਲੈਂਦਾ ਹੈ ਕਈਆਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਇਮਿਊਨਿਟੀ ਘੱਟ ਹੋ ਜਾਂਦੀ ਹੈ ਉਹਨਾਂ ਦੇ ਵਿੱਚ ਇਹ ਬੁਖਾਰ ਸੀਰੀਅਸ ਰੂਪ ਲੈਂਦਾ, ਜਿੱਦਾਂ ਕਿ ਡੇਂਗੂ ਹੈਮਰੇਜਿਕ ਫੀਵਰ, ਜਿਹਦੇ ਵਿੱਚ ਇਹ ਸਾਰੇ ਸਿਮਟਮਸ ਤੋਂ ਇਲਾਵਾ ਜਿਹੜੇ ਕਾਲੇ ਧੱਬੇ, ਜਾਂ ਫਿਰ ਡੇਂਗੂ ਸ਼ੌਕ ਸਿੰਡਰੋਮ, ਜਿਹਦੇ ਵਿੱਚ ਇਨਸਾਨ ਨੂੰ ਸੁਧ ਬੁੱਧ ਨਹੀਂ ਰਹਿੰਦੀ ਹੈਗੀ, ਬੁਖਾਰ ਦੇ ਬਾਵਜੂਦ ਉਹਦਾ ਸਰੀਰ ਜਿਹੜਾ ਠੰਡਾ ਹੁੰਦਾ, ਉਹ

0: ਵਿੱਚ ਚਲਾ ਜਾਂਦਾ ਹੈ। ਸੋ ਇਹ ਭਿਆਨਕ ਰੂਪ ਨੇ
1: ਜੀ ਜੀ, ਇਹ ਭਿਆਨਕ ਰੂਪ ਹੈ। ਤਾਂ ਡਾਕਟਰ ਕਦੀ ਕਦੀ ਇਹ ਖਤਰਨਾਕ ਰੂਪ ਵੀ ਅਖਤਿਆਰ ਕਰ ਲੈਂਦਾ ਜਦੋਂ ਵਿਅਕਤੀ ਨੂੰ ਜਾਨ ਤੋਂ ਹੱਥ ਧੋਣੇ ਪੈਂਦੇ ਨੇ, ਉਹ ਕਦੋਂ ਹੁੰਦਾ?
0: ਦੇਖੋ ਆਮ ਤੌਰ 'ਤੇ ਜਦੋਂ ਇਹ ਬੁਖਾਰ ਹੁੰਦਾ ਆ ਹਫ਼ਤੇ ਦੇ ਵਿੱਚ ਵਿੱਚ, ਹਫ਼ਤਾ ਜਾਂ ਦੋ ਹਫ਼ਤੇ ਦੇ ਅੰਦਰ ਅੰਦਰ ਬੰਦਾ ਆਪੇ ਹੀ ਠੀਕ ਹੋ ਜਾਂਦਾ ਹੈ। ਸਾਡੇ ਬੋਡੀ ਦੇ ਵਿੱਚ ਪਲੇਟਲੈਟਸ ਜਿਹੜੇ ਨੇ
1: ਘੱਟ ਜਾਂਦੇ ਨੇ।
0: ਅਮੂਮਨ ਸਾਡੇ ਬੋਡੀ ਹਿਊਮਨ ਬੋਡੀ ਦੇ ਵਿੱਚ 1.5 ਲੱਖ ਤੋਂ ਲੈ ਕੇ 4 ਲੱਖ ਤੱਕ ਪਲੇਟਲੈਟਸ ਹੁੰਦੇ ਨੇ। ਅਤੇ ਜਦੋਂ ਪਲੇਟਲੈਟਸ 1.5 ਲੱਖ ਤੋਂ ਘਟਣੇ ਸ਼ੁਰੂ ਹੁੰਦੇ ਨੇ ਅਤੇ ਬੰਦਾ ਆਪਣੇ ਸਰੀਰ ਨੂੰ ਕਮਜ਼ੋਰੀ ਮਹਿਸੂਸ ਕਰਦਾ ਹੈ। ਜਦੋਂ 50,000 ਤੋਂ ਘੱਟ ਹੋ ਜਾਂਦੇ ਨੇ ਤਾਂ ਉਸ ਇਨਸਾਨ ਨੂੰ ਹੋਸਪਿਟਲਾਈਜੇਸ਼ਨ ਦੀ ਲੋੜ ਪੈਂਦੀ ਹੈ। ਪਰ ਜਦ 20,000 ਤੋਂ ਘੱਟ ਜਾਂਦੇ ਨੇ ਪਲੇਟਲੈਟਸ ਤਾਂ ਇਹ ਸੀਰੀਅਸ ਰੂਪ ਹੋ ਜਾਂਦਾ
1: ਜੀ,
0: ਜਿਹਦੇ ਵਿੱਚ ਪਲੇਟਲੈਟਸ ਚੜਾਉਣੇ ਵੀ ਪੈਂਦੇ
1: ਜੀ। ਡਾਕਟਰ ਜਦੋਂ ਅਸੀਂ ਮੈਡੀਸਨ ਲੈਣ ਜਾਈਏ ਨਾ ਅਤੇ ਟੈਸਟ ਕਰਾਉਣ ਨੂੰ ਕਹਿੰਦੇ ਨੇ, ਪਤਾ ਲੱਗਦਾ ਡੇਂਗੂ ਬੁਖਾਰ ਹੈ, ਅੱਧਾ ਤਾਂ ਬੰਦਾ ਉੱਥੇ ਹੀ ਰਹਿ ਜਾਂਦਾ, ਡਰ ਜਾਂਦਾ, ਦਹਿਸ਼ਤ ਇੰਨੀ ਜ਼ਿਆਦਾ। ਔਰ ਦੂਸਰਾ ਉਹ ਕਹਿੰਦੇ ਨੇ ਕਿ ਜੇ ਤੁਸੀਂ ਰੱਜ ਕੇ ਰੋਟੀ ਖਾਓਗੇ, ਪੂਰਾ ਪਾਣੀ ਪੀਵੋਗੇ ਤਾਂ ਤੁਹਾਨੂੰ ਡਰਨ ਅਤੇ ਘਬਰਾਉਣ ਦੀ ਲੋੜ ਕੋਈ ਨਹੀਂ। ਪਰ ਬੁਖਾਰ ਦੇ ਵਿੱਚ ਤਾਂ ਸਾਰੇ ਕਹਿੰਦੇ ਨੇ ਕਿ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਇੱਥੇ ਕੀ ਕਹਿਣਾ ਚਾਹੋਗੇ
0: ਜੀ? ਸੋ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਇਮਿਊਨਿਟੀ ਵਧਾਉਣੀ ਆਪਾਂ। ਅਮੂਮਨ ਵੀ ਜਦੋਂ ਅਸੀਂ ਆਮ ਤੌਰ 'ਤੇ ਵੀ ਸਾਨੂੰ ਉਹ ਆਪਣਾ ਬੈਲੈਂਸਡ ਡਾਇਟ ਰੱਖਣੀ ਚਾਹੀਦੀ ਹੈ ਇਨਸਾਨ ਨੂੰ, ਹਮੇਸ਼ਾ ਜਿਹੜੇ ਫਲਾਹਾਰ ਡਾਇਟ ਹੈ ਉਹ ਲੈਣੀ ਚਾਹੀਦੀ ਹੈ। ਸੋ ਮੌਸਮੀ ਫਲ ਜਿਹੜੇ ਲੈਣੇ ਚਾਹੀਦੇ ਨੇ ਤਾਂ ਕਿ ਸਾਡੀ ਇਮਿਊਨਿਟੀ ਠੀਕ ਰਹੇ। ਪਰ ਜਦੋਂ ਇਹ ਬੁਖਾਰ ਹੁੰਦਾ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਮੋਸਟ ਆਫ ਦ ਟਾਈਮ ਇਹ ਆਪੇ ਹੀ ਬੰਦਾ ਥੋੜ੍ਹੀ ਹਫ਼ਤੇ 10 ਦਿਨ ਦੇ ਅੰਦਰ ਅੰਦਰ ਆਪੇ ਠੀਕ ਹੋ ਜਾਂਦਾ ਹੈ, ਜੇ ਉਸ ਦੌਰਾਨ ਓਬਵੀਅਸਲੀ ਸਾਡਾ ਭੁੱਖਮਰੀ ਹੁੰਦੀ ਹੈ, ਬਟ ਆਪਣੇ ਆਪ ਨੂੰ ਸਾਨੂੰ ਹਾਈਡਰੇਟ ਰੱਖਣਾ ਪੈਂਦਾ। ਹਾਈਡਰੇਟ ਤੋਂ ਮੇਰਾ ਮਤਲਬ ਹੈ ਕਿ ਲਿਕੁਇਡ ਡਾਇਟਸ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ। ਸੋ ਦਿਨ ਵਿੱਚ ਤੁਸੀਂ ਇਹ ਸਮਝ ਲਓ ਕਿ ਆਪਾਂ ਪਾਣੀ ਤਾਂ ਪੀਣਾ ਹੀ ਹੈ, ਨਾਲ ਜੂਸ ਪੀਣਾ ਹੈਗਾ। ਜੂਸ ਦੇ ਵਿੱਚ ਜਿੱਦਾਂ ਤੁਸੀਂ ਬਹੁਤ ਅੱਛਾ ਕਿਹਾ ਕਿ ਆਪਾਂ ਆਹਾਰ ਆਪਣਾ ਦੇਖਣਾ। ਸੋ ਮੌਸਮੀ ਫਲ ਜਿਹੜੇ ਆ ਉਸ ਟਾਈਮ 'ਤੇ ਵਿਟਾਮਿਨ ਸੀ ਰਿਚ ਫੂਡ ਜਿਹੜੇ ਹੈਗੇ ਆ ਉਹਦਾ ਤੁਸੀਂ ਚੁਕੰਦਰ ਦਾ, ਕੀਵੀ ਦਾ ਅਤੇ ਆਮਲੇ ਦਾ, ਹੈ ਨਾ, ਇਹ ਜੂਸ ਆਮਲੇ ਦਾ ਤੁਸੀਂ ਉਹ ਆਮਲਾ ਉੱਦਾਂ ਹੀ ਖਾ ਲਓ, ਠੀਕ ਹੈ, ਅਤੇ ਸੰਤਰੇ ਦਾ, ਮਸੰਮੀ ਦੀ, ਇਹਦਾ ਜੂਸ ਤੁਸੀਂ ਪੀ ਲਓ। ਪਾਣੀ ਵੀ ਲੈ ਸਕਦੇ ਹੋ, ORS ਦਾ ਘੋਲ ਲੈ ਸਕਦੇ ਹੋ, ਹੋਰ ਕੁਛ ਨਹੀਂ ਹੈਗਾ, ORS ਦਾ ਘੋਲ ਲੈ ਸਕਦੇ ਹੋ
1: ਜੀ। ਸੋ ਸ਼ੋਭਿਤ ਦਾ ਕੱਕੜ, ਤੁਸੀਂ ਇੱਕ ਕੀਵੀ ਫਰੂਟ ਦੀ ਗੱਲ ਕੀਤੀ ਔਰ ਸਾਰੇ ਭੱਜ ਕੇ ਕੀਵੀ ਫਰੂਟ ਦੇ ਪਿੱਛੇ ਪੈਂਦੇ ਨੇ। ਔਰ ਇਹ ਫਰੂਟ ਫਿਰ ਜਦੋਂ ਸਭ ਨੂੰ ਪਤਾ ਲੱਗਦਾ ਕਿ ਤੁਹਾਨੂੰ ਇਸ ਦੀ ਲੋੜ ਹੈ, ਇੱਕ ਇੱਕ ਪੀਸ ਕਈ ਵਾਰੀ 100-100 ਰੁਪਏ ਦਾ ਵੀ ਵਿਕਦਾ।
0: ਨਾ ਲਓ ਜੀ, ਨਾ ਲਓ, ਮੈਂ ਤਾਂ ਹੀ ਕਿਹਾ ਕਿ ਗਲੂਕੋਜ਼ ਦਾ ਘੋਲ ਜਿਹੜਾ ਹੈਗਾ ਉਹ ਹੀ ਬਹੁਤ ਕਾਰਗਰ,
1: ਚੁਕੰਦਰ ਤੇ ਆਮਲਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ
0: ਜੀ।
1: ਤੇ ਡਾਕਟਰ ਸਾਹਿਬ, ਸਰੀਰ ਬਹੁਤ ਦੁਖਦਾ, ਠੀਕ ਹੈ ਨਾ, ਹੱਡੀ ਤੋੜ ਬੁਖਾਰ ਹੁੰਦਾ ਅਤੇ ਇਸ ਦੀ ਮੈਡੀਸਨ ਕਈ ਵਾਰੀ ਕਿ ਬੰਦਾ ਆਪਣੇ ਆਪ ਹੀ ਓੜ ਪੋੜ ਕਰਨ ਲੱਗ ਪੈਂਦਾ ਕਿ ਮੈਨੂੰ ਤਾਂ ਫਲਾਣੇ ਨੇ ਦੱਸਿਆ ਸੀ ਕਿ ਤੂੰ ਇਹ ਕਰ, ਤੂੰ ਉਹ ਕਰ, ਅਤੇ ਫਿਰ ਡਾਕਟਰ ਕੋਲ ਜਾਣ ਦੀ ਬਜਾਏ ਕਦੀ ਕਦੀ ਫਿਰ ਘਰ ਬੈਠੇ ਨੁਕਸਾਨ ਵੀ ਪਹੁੰਚਾ ਲੈਂਦੇ ਨੇ
0: ਜੀ।
1: ਕੀ ਸਲਾਹ ਦਊਂਗੇ?
0: ਸੋ ਜਦੋਂ ਸਾਨੂੰ ਇਹ ਬੁਖਾਰ ਹੁੰਦਾ ਔਰ ਸਰੀਰ ਦੁਖਦਾ ਹੈ ਤਾਂ ਇਹ ਧਿਆਨ ਰੱਖਣਾ ਕਿ ਆਪਾਂ ਕਰੋਸਿਨ ਦੀ ਗੋਲੀ ਲੈਣੀ, ਪੈਰਾਸੀਟਾਮੋਲ ਲੈਣੀ ਹੈ, ਜਿਹੜਾ ਕਿ ਕਰੋਸਿਨ ਜਾਂ ਕੈਲਪੋਲ ਦੇ ਨਾਮ 'ਤੇ ਅਮੂਮਨ ਮਾਰਕੀਟ 'ਚ ਮਿਲਦੀ ਹੈ,
1: ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੀ,
0: ਕਿਉਂਕਿ ਸਾਡੇ ਸਰੀਰ ਦੇ ਵਿੱਚ ਜਦੋਂ ਡੇਂਗੂ ਹੁੰਦਾ, ਮੈਂ ਤੁਹਾਨੂੰ ਦੱਸਿਆ, ਪਲੇਟਲੈਟਸ ਘੱਟਦੇ ਆ ਅਤੇ ਇਹ ਜਾ ਕੇ ਪਲੇਟਲੈਟਸ 'ਤੇ ਰਿਐਕਸ਼ਨ ਕਰਦੀ ਹੈ, ਬਲੀਡਿੰਗ ਡਿਸਆਰਡਰ ਹੋ ਸਕਦਾ ਆ, ਹੈ ਨਾ, ਅਤੇ ਬਲੀਡਿੰਗ ਹੋ, ਮਤਲਬ ਅਸੀਂ ਇਹੀ ਚਾਹੁੰਦੇ ਹਾਂ ਕਿ ਬਲੀਡਿੰਗ ਡਿਸਆਰਡਰ ਨਾ ਹੋਵੇ ਤਾਂ ਕਿ ਉਹ ਡੇਂਗੂ ਹੈਮੋਰੈਜਿਕ ਫੀਵਰ ਨਾ ਬਣੇ
1: ਜੀ,
0: ਹੈ ਨਾ
1: ਜੀ।
0: ਤੇ ਇਸ ਕਰਕੇ ਸਾਨੂੰ ਜਿਹੜਾ ਧਿਆਨ ਰੱਖਣਾ ਉਹ ਹੈ ਕਿ ਡਿਸਪ੍ਰਿਨ ਐਸਪ੍ਰਿਨ ਨਹੀਂ ਲੈਣੀ ਔਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ
1: ਜੀ। ਤੇ ਡਾਕਟਰ ਸਾਹਿਬ, ਇਹ ਆਮ ਬੁਖਾਰਾਂ ਨਾਲੋਂ ਭਿੰਨ ਹੁੰਦਾ, ਜਿੰਨੀ ਦੇਰ ਤੱਕ ਆਪਾਂ ਟੈਸਟ ਨਹੀਂ ਕਰਾਵਾਂਗੇ ਉਨੀ ਦੇਰ ਤੱਕ ਸਾਨੂੰ ਪਤਾ ਨਹੀਂ ਲੱਗੇਗਾ, ਇਸ ਲਈ ਡਾਕਟਰ ਕੋਲ ਜਾਣਾ ਬੇਹੱਦ ਜ਼ਰੂਰੀ ਹੈ,
0: ਬਹੁਤ ਜ਼ਰੂਰੀ
1: ਜੀ। ਤੇ ਡਾਕਟਰ ਸਾਹਿਬ, ਅੱਗੇ ਸਿਹਤ ਵਿਭਾਗ ਵੱਲੋਂ ਫਰਾਈਡੇ ਡਰਾਈ ਡੇ ਕਿਹਾ ਗਿਆ, ਅੱਜ ਕੱਲ੍ਹ ਵੀ ਉਹੀ ਹੈ ਜੀ?
0: ਬਿਲਕੁਲ,
1: ਥੋੜ੍ਹਾ ਇਸ ਬਾਰੇ ਜਾਣਕਾਰੀ ਦਿਓ।
0: ਸੋ ਸਾਡੀ ਟੀਮ ਜਿਹੜੀ ਹੈ, ਹੈਲਥ ਟੀਮ ਜਿਹੜੀ ਹੈ, ਐਵਰੀ ਫਰਾਈਡੇ ਡਰਾਈ ਡੇ ਦੇ ਰੂਪ ਦੇ ਵਿੱਚ ਮਨਾਉਂਦੀ ਹੈ, ਜਿਹਦੇ ਵਿੱਚ ਟੀਮ ਜਿਹੜੀ ਮੈਡੀਕਲ ਟੀਮ ਹੈ, ਹੈਲਥ ਟੀਮ, ਉਹਦੇ ਵਿੱਚ ਹੈਲਥ ਕੇਅਰ ਵਰਕਰਸ ਘਰ ਘਰ ਜਾ ਕੇ ਉਹਨਾਂ ਦੇ ਕੂਲਰਾਂ ਨੂੰ ਖਾਲੀ ਕਰਦੇ ਆ, ਜਿਹੜੇ
1: ਬਾਲਕੋਨੀਆਂ 'ਚ ਰੱਖੇ ਨੇ, ਘਰਾਂ ਦੇ ਬਾਹਰ ਰੱਖੇ ਨੇ,
0: ਗਮਲਿਆਂ ਦੇ ਜਿਹੜੇ ਥੱਲੇ ਤੁਸੀਂ ਪਲੇਟਸ ਰੱਖੀਆਂ ਹੁੰਦੀਆਂ ਉਹਨਾਂ ਨੂੰ, ਘਰਾਂ ਦੀ ਛੱਤਾਂ ਦੇ ਉੱਤੇ ਜੇ ਤੁਸੀਂ ਕੋਈ ਬਰਤਨ ਪਿਆ ਹੋਇਆ, ਤੁਸੀਂ ਦਾਣਾ ਪਾਣੀ ਪਾਉਂਦੇ ਹੈਗੇ ਹੋ ਪੰਛੀਆਂ ਨੂੰ, ਉਹ ਤੁਸੀਂ ਖਾਲੀ ਕਰਨਾ, ਇਹ ਤਾਂ ਰੋਜ਼ਾਨਾ ਦਾ ਕੰਮ ਹੋਣਾ ਚਾਹੀਦਾ। ਸੋ ਇਹ ਸਾਰੀ ਚੀਜ਼ਾਂ ਉਹ ਕਰਦੇ ਨੇ, ਅਤੇ ਉੱਪਰ ਘਰਾਂ ਦੇ ਉੱਪਰ ਜਿਹੜੀ ਛੱਤਾਂ 'ਤੇ ਤੁਸੀਂ ਟੈਂਕੀਆਂ ਰੱਖੀਆਂ ਉਹਨੂੰ ਵੀ ਤੁਸੀਂ ਢੱਕ ਕੇ ਰੱਖਣਾ ਤਾਂ ਕਿ ਪਾਣੀ ਦੇ ਵਿੱਚ, ਸਾਫ਼ ਪਾਣੀ ਦੇ ਵਿੱਚ ਇਹ ਅੰਡਾ ਨਾ ਪਣਪੇ
1: ਜੀ। ਅਤੇ ਡਾਕਟਰ, ਇਸ ਤੋਂ ਇਲਾਵਾ ਖੁਰਾਕ ਦਾ ਤੁਸੀਂ ਜ਼ਿਕਰ ਤਾਂ ਕਰ ਹੀ ਦਿੱਤਾ ਕਿ ਰੱਜ ਕੇ ਰੋਟੀ ਖਾਣੀ ਹੈ ਅਤੇ ਪਾਣੀ ਪੀਣਾ, ਬੈਲੈਂਸ ਡਾਇਟ ਇੱਕ ਵਾਰੀ ਜਾਣਕਾਰੀ ਦੇ ਦਿਓ, ਡੇਂਗੂ ਦੇ ਪੇਸ਼ੈਂਟ ਨੂੰ ਕਿਹੜੀ ਕਿਹੜੀ ਲੈਣੀ ਚਾਹੀਦੀ ਹੈ ਜੀ?
0: ਸੋ ਮੈਂ ਤੁਹਾਨੂੰ ਦੱਸਿਆ ਕਿ ਬੈਲੈਂਸ ਡਾਇਟ ਦੇ ਵਿੱਚ ਅਸੀਂ ਫਰੂਟਸ ਲਵਾਂਗੇ, ਪਪੀਤਾ ਬਹੁਤ ਅੱਛਾ ਹੈ, ਪਪਾਇਆ ਤੁਸੀਂ ਲੈ ਸਕਦੇ ਹੋ, ਤੁਸੀਂ ਚੁਕੰਦਰ ਲੈ ਸਕਦੇ ਹੋ, ਤੁਸੀਂ ਆਮਲਾ ਲੈ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਲਿਕੁਇਡ ਡਾਇਟ ਦੇ ਵਿੱਚ ਤੁਸੀਂ ਸੂਪ ਵਗੈਰਾ ਆਪਣੇ ਘਰ 'ਚ ਬਣਾ ਕੇ ਲੈ ਸਕਦੇ ਹੋ।

0: ਹੋ ਖਾਣੇ ਦੇ ਵਿੱਚ ਤੁਸੀਂ ਘਰ ਦੀ ਬਣੀਆਂ ਸਾਰੀਆਂ ਚੀਜ਼ਾਂ ਖਾ ਸਕਦੇ ਹੋ। ਦੁੱਧ, ਦਹੀਂ, ਹਲਦੀ ਵਾਲਾ ਦੁੱਧ ਬਹੁਤ ਅੱਛਾ ਹੈ, ਉਹ ਤੁਸੀਂ ਲਓ, ਠੀਕ ਹੈ। ਇਹਨੂੰ ਅਸੀਂ ਬੈਲੈਂਸ ਡਾਈਟ ਕਹਿੰਦੇ ਹਾਂ। ਜੇ ਨਹੀਂ ਕੋਈ ਕੁਛ ਵੀ ਜੀ ਕਰਦਾ ਨਾ, ਤੁਸੀਂ ਦੁੱਧ, ਠੰਡਾ ਦੁੱਧ ਵੀ ਲੈ ਸਕਦੇ ਹਾਂ। ਦਿਲ ਕੱਚਾ ਹੁੰਦਾ ਪਿਆ, ਜੀ ਨਹੀਂ ਕਰਦਾ ਪਿਆ, ਆਪਣੇ ਆਪ ਨੂੰ ਅਸੀਂ ਹਾਈਡਰੇਟ ਕਰਨਾ। ਸਭ ਤੋਂ ਇੰਪੋਰਟੈਂਟ ਨਿਸ਼ਾਨੀ ਹਾਈਡਰੇਸ਼ਨ ਦੀ ਕੀ ਹੈ ਕਿ ਤੁਹਾਨੂੰ ਵਾਸ਼ਰੂਮ, ਤੁਸੀਂ ਬਾਥਰੂਮ ਜਾ ਰਹੇ ਹੋ 3 ਤੋਂ 4 ਵਾਰੀ, ਸੋ ਖਤਰੇ ਦੀ ਘੰਟੀ ਤੋਂ ਬਾਹਰ ਹੋ। ਜੇ ਤੁਸੀਂ ਵਾਸ਼ਰੂਮ ਤਾਂ ਨਹੀਂ ਆ ਰਿਹਾ, ਪਿਸ਼ਾਬ ਨਹੀਂ ਆ ਰਿਹਾ, ਘੱਟ ਗਿਆ, ਸੋ ਇਹਦਾ ਮਤਲਬ ਤੁਹਾਡੇ ਅੰਦਰ ਪਾਣੀ ਦੀ ਕਮੀ ਹੈ। ਸੋ ਉਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈਗਾ
1: ਜੀ ਡਾਕਟਰ ਸਾਹਿਬ। ਕਈ ਵਾਰੀ ਸਾਨੂੰ ਪਤਾ ਲੱਗਦਾ ਕਿ ਡੇਂਗੂ ਤੋਂ ਪੀੜਤ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ, ਔਰ ਹੁੰਦਾ ਕੀ ਹੈ ਜੀ, ਕਹਿੰਦੇ ਨੇ ਕਿ ਉਸਦੇ ਸਰੀਰ ਵਿੱਚੋਂ ਆਪਣੇ ਆਪ ਬਲੀਡਿੰਗ ਹੋਣੀ ਸ਼ੁਰੂ ਹੋ ਗਈ ਸੀ, ਇਹ ਹਾਲਤ ਕਦੋਂ ਆਉਂਦੀ ਹੈ ਜੀ?
0: ਜਦੋਂ ਪਲੇਟਲੈਟਸ ਜਿਹੜੇ ਆ 20,000 ਤੋਂ, ਕਈ ਵਾਰੀ 10,000 ਤੋਂ ਵੀ ਘੱਟ ਜਾਂਦੇ ਨੇ, ਤੇ ਉਸ ਟਾਈਮ ਹੈਮਰੇਜਿਕ ਫੀਵਰ ਅਖਤਿਆਰ ਕਰਦਾ ਹੈ ਰੂਪ, ਔਰ ਉਸ ਟਾਈਮ ਫਿਰ ਬੰਦੇ ਦੀ ਅੰਦਰ ਇੰਟਰਨਲ ਬਲੀਡਿੰਗ ਡਿਸਆਰਡਰ ਹੋ ਜਾਂਦੀ ਹੈ, ਔਰਗਨ ਫੇਲੀਅਰ ਹੋ ਜਾਂਦੇ ਨੇ, ਬਲੀਡਿੰਗ ਹੋ ਜਾਂਦੀ ਹੈ, ਇਸ ਕਰਕੇ ਇਨਸਾਨ ਦੀ ਮੌਤ ਹੋ ਜਾਂਦੀ ਹੈ।
1: ਤੇ ਇਹ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਕੇਅਰਲੈਸ ਹੁੰਦੇ ਹਾਂ, ਜਦੋਂ ਅਸੀਂ ਆਪਣਾ ਧਿਆਨ ਨਹੀਂ ਰੱਖਦੇ।
0: ਸਭ ਤੋਂ ਇੰਪੋਰਟੈਂਟ, ਅਸੀਂ ਆਪਣਾ ਬਚਾਅ ਕਿੱਦਾਂ ਕਰ ਸਕਦੇ ਹਾਂ? ਮੱਛਰ ਦੇ ਕੱਟਣ ਤੋਂ ਹੀ ਅਸੀਂ ਇੱਥੋਂ ਕਰ ਸਕਦੇ ਹਾਂ। ਸੋ ਸਰਕਾਰ ਤਾਂ ਮੁਹਿੰਮ ਚਲਾ ਹੀ ਰਹੀ ਹੈ, ਫਰਾਈਡੇ ਡਰਾਈ ਡੇ। ਦੂਸਰਾ, ਸਾਨੂੰ ਆਪ ਜਾਗਰੂਕ ਹੋਣਾ ਚਾਹੀਦਾ ਹੈ, ਜਿੱਥੇ ਵੀ ਖੜਾ ਪਾਣੀ ਸਾਨੂੰ ਨਜ਼ਰ ਆਵੇ। ਸੋ ਗਮਲਿਆਂ ਦੇ ਜਿਹੜੀ ਟ੍ਰੇਆ ਹੈ, ਜਾਂ ਕਿਤੇ ਵੀ ਖੁੱਲ੍ਹਾ ਬਰਤਨ ਕੋਈ ਪਿਆ ਤੁਹਾਡੇ ਘਰ ਦੇ ਬਾਹਰ, ਅਤੇ ਵੈਸੇ ਵੀ ਹਰਿਆਲੀ 'ਤੇ ਮੱਛਰ ਬਹੁਤ ਹੁੰਦਾ ਹੈ, ਤੁਹਾਨੂੰ ਘਰਾਂ ਦੀ ਐਂਟਰੈਂਸ ਦੇ ਵਿੱਚ ਜਿੱਦਾਂ ਟਿਊਬ ਲਾਈਟ ਤੁਸੀਂ ਲਗਾਈ ਹੋਈ ਹੈ ਜਾਂ ਕੁਛ ਵੀ ਹੈ, ਜਾਂ ਹਰਿਆਲੀ ਤੁਹਾਡੀ ਉੱਥੇ ਪਈ ਹੈ, ਅਤੇ ਮੱਛਰ ਤੁਹਾਨੂੰ ਦਿਨ ਵੇਲੇ ਨਜ਼ਰ ਆਉਂਦਾ ਹੈ, ਅਤੇ ਤੁਸੀਂ ਪੂਰੀ ਬਾਜ਼ੂ ਦੇ ਲੱਤਾਂ ਕਵਰ ਕੀਤੇ ਹੋਏ, ਫਿਰ ਤੁਸੀਂ ਇੱਦਾਂ ਤੁਸੀਂ ਜਾਓ, ਬੱਚੇ ਖੇਡਣ ਜਾਂਦੇ ਸ਼ਾਮੀ ਪਾਰਕ ਦੇ ਵਿੱਚ, ਤਾਂ ਉਸ ਟਾਈਮ 'ਤੇ ਬੂਟ ਜ਼ਰੂਰ ਪਾਏ ਹੋਣ। ਸੋ ਮਸਕੀਟੋ ਰਿਪੈਲੈਂਟ ਕਰੀਮਸ ਤੁਸੀਂ ਲਗਾ ਸਕਦੇ ਹੋ, ਤਾਂ ਕਿ ਮੱਛਰ ਤੁਹਾਨੂੰ ਨਾ ਕੱਟਣ
1: ਜੀ,
0: ਠੀਕ ਹੈ।
1: ਤੇ ਇਸ ਤੋਂ ਇਲਾਵਾ ਮੱਛਰਾਂ ਤੋਂ ਬਚਾਉਣ ਲਈ ਤੇਲ ਦਾ ਪ੍ਰਯੋਗ
0: ਕਰ ਸਕਦੇ ਹੋ, ਜਿਹੜਾ ਜਿੱਦਾਂ ਨਾਲੇ ਛੱਪੜ ਹੈਗੇ ਪਿੰਡਾਂ ਦੇ ਵਿੱਚ, ਉੱਥੇ ਤੁਸੀਂ ਮਿੱਟੀ ਦਾ ਤੇਲ ਪਾ ਸਕਦੇ ਹਾਂ, ਤਾਂ ਕਿ ਅੰਡਿਆਂ ਨੂੰ ਆਕਸੀਜਨ ਨਾ ਮਿਲੇ ਅਤੇ ਉਹ ਮੱਛਰ ਨਾ ਰੋ।
1: ਸੋ ਡਾਕਟਰ ਸ਼ੋਭਿਤਾ ਕੱਕੜ, ਤੁਸੀਂ ਸਾਡੇ ਸਟੂਡੀਓ 'ਚ ਆਏ, ਖਾਸ ਤੌਰ 'ਤੇ ਡੇਂਗੂ ਕਾਰਨ ਅਤੇ ਇਲਾਜ ਬਾਰੇ ਸਾਨੂੰ ਜਾਣਕਾਰੀ ਦਿੱਤੀ। ਸਟੂਡੀਓਜ਼ 'ਚ ਆਉਣ ਲਈ, ਜਾਣਕਾਰੀ ਦੇਣ ਲਈ ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਾਂਗੇ ਜੀ।
0: ਤੁਹਾਡਾ ਬਹੁਤ ਬਹੁਤ ਧੰਨਵਾਦ
2: ਜੀ। ਇਹ ਸਨ ਡਾਕਟਰ ਸ਼ੋਭਿਤਾ ਕੱਕੜ, ਜਿਹੜੇ ਜਾਣਕਾਰੀ ਦੇ ਰਹੇ ਸੀ ਕਿ ਡੇਂਗੂ ਕਿਉਂ ਹੁੰਦਾ ਹੈ, ਉਹਦੇ ਕੀ ਕਾਰਨ ਨੇ, ਉਹਨਾਂ ਕਾਰਨਾਂ ਨੂੰ ਅਸੀਂ ਕਿਵੇਂ ਆਪਣੇ ਘਰੇ ਹੀ ਦੂਰ ਕਰ ਸਕਦੇ ਹਾਂ, ਅਤੇ ਨਾਲੇ ਉਹਦਾ ਇਲਾਜ ਕੀ ਹੈ। ਅਤੇ ਔਰ ਜਦੋਂ ਵੀ ਕੋਈ ਐਸੀ ਬਿਮਾਰੀ ਦਿਖੇ ਨਾ, ਜਲਦੀ ਤੋਂ ਜਲਦੀ ਡਾਕਟਰ ਕੋਲ ਪਹੁੰਚਣਾ ਬਹੁਤ ਜ਼ਰੂਰੀ ਹੈ। ਘਰ ਵਿੱਚ ਆਪਾਂ ਇੱਧਰ ਉੱਧਰ ਵਾਲੀਆਂ ਦਵਾਈਆਂ ਲੈ ਕੇ ਆਪਣੀ ਉਸ ਪ੍ਰੋਬਲਮ ਨੂੰ ਵਧਾ ਲੈਂਦੇ ਹਾਂ।
3: ਬਿਲਕੁਲ, ਔਰ ਦੇਖੋ, ਪ੍ਰੋਬਲਮ ਨੂੰ ਵਧਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਸਾਵਧਾਨੀ ਰੱਖੀਏ, ਕਿਉਂਕਿ ਸਾਵਧਾਨੀ ਦੇ ਵਿੱਚ ਹੀ ਬਚਾਵ ਹੈ। ਔਰ ਵੈਸੇ ਵੀ ਕੋਮਲ ਜੀ, ਦੇਖੋ ਨਾ, ਬਦਲਦਾ ਮੌਸਮ ਹੈ, ਨਾਲੇ ਨਾਲ ਤਿਉਹਾਰਾਂ ਦਾ ਇੱਕ ਮੌਸਮ ਅਸੀਂ ਕਹਿ ਸਕਦੇ ਹਾਂ, ਅਤੇ ਅਸੀਂ ਤਿਉਹਾਰ ਖੁਸ਼ੀ ਨਾਲ ਮਨਾਉਣੇ ਹੈ, ਸੋ ਆਪਣੀ ਸਿਹਤ ਦਾ ਧਿਆਨ ਰੱਖਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ।
2: ਅਤੇ ਕਿਉਂ ਨਾ ਫਿਰ ਇੱਕ ਗੀਤ ਵੀ ਸੁਣ ਲਿਆ ਜਾਏ।
3: ਬਿਲਕੁਲ ਜੀ,

0: ਯੂਨੀਵਰਸਿਟੀ ਦੇ ਚਪੜਾਸੀ ਨੇ ਜਦ ਪ੍ਰੋਫੈਸਰ ਇੰਦਰਾ ਸੂਰੀ ਨੂੰ ਚਿੱਠੀ ਲਿਆ ਕੇ ਦਿੱਤੀ ਤਾਂ ਉਹਦਾ ਪੀਰੀਅਡ ਲੱਗਣ ਵਾਲਾ ਸੀ। ਉਹਨੇ ਕਾਲ ਨਾਲ ਇੰਗਲੈਂਡ ਖੋਲ੍ਹਿਆ, ਪੜ੍ਹਿਆ, ਪਰਸ 'ਚ ਪਾਇਆ ਅਤੇ ਕਲਾਸਰੂਮ 'ਚ ਚਲੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਟੈਕਸ ਢਾਂਚੇ ਬਾਰੇ ਦੱਸਦਿਆਂ ਉਹਨੂੰ ਲੱਗਿਆ ਕਿ ਉਹ ਜਿਹੜੇ ਹਵਾਲੇ ਦੇ ਰਹੀ ਹੈ ਉਹ ਠੀਕ ਨਹੀਂ। ਉਹ ਦੋ ਲੇਖਕਾਂ ਦੇ ਹਵਾਲੇ ਇੱਕ ਦੂਜੇ ਦੇ ਨਾਂ ਲਾ ਰਹੀ ਹੈ। ਉਹਦਾ ਧਿਆਨ ਚਿੱਠੀ 'ਚ ਸੀ ਜਿਹਨੂੰ ਪੜ੍ਹ ਕੇ ਪਤਾ ਨਹੀਂ ਸੀ ਲੱਗਾ ਕਿ ਕਿੰਨੇ ਲਿਖੀ ਹੈ। ਉਹਨੂੰ ਜਦੇ ਪ੍ਰੋਫੈਸਰ ਸਿੱਧੂ ਦੀ ਕੀਤੀ ਟਿੱਚਰ ਯਾਦ ਆ ਗਈ।
1: ਬਈ ਇਸ ਉਮਰ 'ਚ ਨਾ ਕੀ ਘਟਨਾਵਾਂ ਵੀ ਭੁੱਲਣ ਲੱਗ ਪੈਂਦੀਆਂ ਨੇ ਤੇ ਅਖੀਰ ਹੁੰਦਾ ਇਹ ਕਿ ਆਪਣੀ ਜ਼ਿੰਦਗੀ ਦੀ ਕੋਈ ਘਟਨਾ ਯਾਦ ਕਰਨ ਲਈ ਡਰੀ ਦੇਖਣੀ ਪੈਂਦੀ ਹੈ।
0: ਵਿਦਿਆਰਥੀਆਂ ਨੂੰ ਬਸ 2 ਮਿੰਟ ਆਖ ਕੇ ਉਹ ਕਮਰੇ 'ਚੋਂ ਚਲੀ ਗਈ। ਗਰਮੀ ਨਹੀਂ ਸੀ ਪਰ ਉਹਨੂੰ ਪਸੀਨਾ ਆ ਰਿਹਾ ਸੀ। ਉਹਨੇ ਬਿਨਾਂ

0: ਰਿਹਾ। ਤੁਹਾਨੂੰ ਪਤਾ ਹੀ ਨਾ ਲੱਗਾ ਉਹ ਇੱਧਰ ਕੋਈ ਕੁੜੀ ਟੁਰੀ ਜਾਂਦੀ ਦੇਖ ਲਏ ਤੇ ਉਹਦੇ ਘਰ ਦੀਆਂ ਬਰੂਹਾਂ ਕੀ ਉਹਦੀ ਗਲੀ ਪੁੱਟ ਕੇ ਖਾ ਜਾਈਏ। ਚਲੋ ਇਹ ਦੱਸੋ ਤੁਸੀਂ ਜਾਓਗੇ ਮਿਲਣ ਉਹਨੂੰ ਕੱਲ੍ਹ ਸ਼ਾਮ ਨੂੰ 5 ਵਜੇ ਬੈਂਕ ਰੋਡ ਦੇ ਉਸ ਖੰਭੇ ਦੇ ਹੇਠਾਂ? ਲਿਖਦਾ ਤੁਸੀਂ ਮੈਨੂੰ ਦੇਖਦੇ ਹੀ ਝੱਟ ਪਛਾਣ ਲਓਗੇ।
1: ਨਹੀਂ ਨਹੀਂ ਮੈਂ ਨਹੀਂ ਜਾਣਾ, ਭਲਾ ਆ ਕੀ ਤਮਾਸ਼ਾ ਹੋਇਆ।
0: ਅੱਛਾ ਤੇ ਚਲੋ ਇੱਦਾਂ ਕਰਦੇ ਹਾਂ, ਪ੍ਰੋਫੈਸਰ ਸੂਰੀ ਨੂੰ ਵੀ ਇਸ ਤਮਾਸ਼ੇ ਸ਼ਾਮਿਲ ਕਰ ਲੈਂਦੇ ਹਾਂ ਤੇ ਫਿਰ ਚਾਹ ਪੀਵਾਂਗੇ।
2: ਸਿੱਧੂ ਆ ਕੇ ਉੱਠਣ ਲੱਗਾ ਤਾਂ ਮੈਡਮ ਘਬਰਾ ਗਈ। ਉਹਨੇ ਕਾਹਲ ਨਾਲ ਸਿੱਧੂ ਦੇ ਹੱਥੋਂ ਚਿੱਠੀ ਫੜ ਕੇ ਆਪਣੀ ਸਖ਼ਤ ਪਕੜ 'ਚ ਲੈ ਲਈ। ਆਖਣ ਲੱਗੀ,
1: ਤੁਸੀਂ ਚੰਗੇ ਮਨੋਵਿਗਿਆਨ ਦੇ ਟੀਚਰ ਹੋ, ਉਹਨਾਂ ਨੂੰ ਚੰਗੀ ਲੱਗੇਗੀ ਭਲਾ ਇਹ ਗੱਲ, ਭਾਵੇਂ ਬੱਚੇ ਦੀ ਸ਼ਰਾਰਤ ਹੀ ਹੈ ਪਰ ਕੀ ਪਤਾ ਉਹ ਕੀ ਸੋਚਣ।
2: ਚਿੱਠੀ ਉਹਨੇ ਆਪਣੀ ਡਾਇਰੀ ਦੇ ਹੇਠ ਰੱਖ ਦਿੱਤੀ। ਸਿੱਧੂ ਨੂੰ ਉਹਦੀ ਇਹ ਗੱਲ ਸਮਝ ਤਾਂ ਆ ਗਈ ਪਰ ਲੱਗੀ ਅਜੀਬ ਜਿਹੀ। ਉਹ ਦੋਵੇਂ ਉੱਠ ਕੇ ਡਰਾਇੰਗ ਰੂਮ 'ਚ ਜਾ ਬੈਠੇ ਜਿੱਥੇ ਦੋਵੇਂ ਬੱਚੇ ਤਾਸ਼ ਖੇਡ ਰਹੇ ਸਨ। ਸਿੱਧੂ ਨੂੰ ਦੇਖ ਕੇ ਪ੍ਰੋਫੈਸਰ ਸੂਰੀ ਵੀ ਆ ਗਏ। ਤਿੰਨੇ ਪ੍ਰੋਫੈਸਰ ਇਕੱਠੇ ਹੋਏ ਤਾਂ ਆਪਣੇ ਆਪਣੇ ਵਿਭਾਗ ਅਤੇ ਯੂਨੀਵਰਸਿਟੀ ਦੀ ਰਾਜਨੀਤੀ ਦੀਆਂ ਗੱਲਾਂ ਦੁਹਰਾਉਣ ਲੱਗ ਪਏ। ਰਾਤ ਨੂੰ ਮੈਡਮ ਲੈਸਨ ਤਿਆਰ ਕਰਨ ਦੇ ਬਹਾਨੇ ਆਪਣੇ ਕਮਰੇ 'ਚ ਬੈਠੀ ਰਹੀ। ਉਹ ਇੱਕ ਕਾਗਜ਼ 'ਤੇ ਅੰਗਰੇਜ਼ੀ 'ਚ 4 ਅੱਖਰਾਂ ਵਾਲੇ ਨਾਂ ਲਿਖਦੀ ਰਹੀ।
1: ਪ੍ਰੇਮ ਨਹੀਂ, ਰਵੀ, ਟੀਟੂ, ਬਿੱਟੂ, ਅਮਿਤ, ਸ਼ਾਮ। ਹਾਂ ਹਾਂ ਇਹ ਸ਼ਾਮ ਹੀ ਹੋ ਸਕਦਾ ਹੈ।
2: ਉਹਨੂੰ ਕਈ ਵਾਰੇ ਪਹਿਲਾਂ ਦੇਖੇ ਉਸ ਮੁੰਡੇ ਦਾ ਚਿਹਰਾ ਯਾਦ ਆ ਗਿਆ। ਉਹ ਹਮੇਸ਼ਾ ਪਹਿਲੇ ਡੈਸਕ 'ਤੇ ਬਹਿੰਦਾ ਸੀ, ਰੰਗ ਜ਼ਰਾ ਸਾਂਵਲਾ ਸੀ, ਜਿਹੜਾ ਜ਼ਰਾ ਕੁ ਭਾਵਕ ਜਿਹੀ ਗੱਲ ਸੁਣ ਜਾਂ ਕਹਿ ਕੇ ਲਾਲ ਹੋ ਜਾਂਦਾ ਸੀ। ਉਹਦੀਆਂ ਅੱਖਾਂ ਘੁੱਟਦੀਆਂ ਫੈਲਦੀਆਂ ਤਰ ਹੋ ਜਾਂਦੀਆਂ ਸਨ। ਉਹਦੇ 'ਚ ਪਤਾ ਨਹੀਂ ਕੀ ਸੀ, ਬੰਦਾ ਉਹਦੇ ਵੱਲ ਖਿੱਚਿਆ ਜਾਂਦਾ ਸੀ।
1: ਪਰ ਉਹਦਾ ਨਾਂ ਸ਼ਾਮ ਤਾਂ ਨਹੀਂ ਸੀ, ਸ਼ਾਮ ਤਾਂ ਮੈਂ ਰੱਖਿਆ ਸੀ, ਸ਼ਾਮ ਵਰਣ ਕ੍ਰਿਸ਼ਨਾ।
2: ਮੈਡਮ ਨੂੰ ਉਹਦਾ ਨਾਂ ਯਾਦ ਨਹੀਂ ਸੀ ਆ ਰਿਹਾ ਪਰ ਚਿਹਰਾ ਭੁੱਲਾ ਨਹੀਂ ਸੀ। ਉਹ ਬੋਲਦਾ ਬਹੁਤ ਘੱਟ ਸੀ ਪਰ ਮੈਡਮ ਦੇ ਚਿਹਰੇ ਵੱਲ ਇਵੇਂ ਤੱਕਦਾ ਰਹਿੰਦਾ ਸੀ ਜਿਵੇਂ ਚਿੱਠੀ 'ਚ ਲਿਖਿਆ ਹੋਇਆ ਸੀ, ਜਿਹਦੇ ਨਾਲ ਮੈਡਮ ਨੂੰ ਘਬਰਾਹਟ ਜਿਹੀ ਹੋਣ ਲੱਗ ਪੈਂਦੀ ਸੀ। ਉਹ ਆਪਣਾ ਧਿਆਨ ਹੋਰ ਪਾਸੇ ਕਰ ਲੈਂਦੀ ਸੀ ਪਰ ਜਦ ਨਜ਼ਰ ਉਸ 'ਤੇ ਜਾਂਦੀ ਤਾਂ ਉਹ ਉਵੇਂ ਤੱਕਦਾ ਹੁੰਦਾ ਸੀ। ਉਹਦਾ ਨਾਂ ਰਵਿੰਦਰ ਜਾਂ ਬ੍ਰਿਜੇਸ਼ ਸੀ
1: ਜਾਂ ਫਿਰ ਰਵੀ ਹੋ ਸਕਦਾ, ਬ੍ਰਿਜ ਵੀ ਹੋ ਸਕਦਾ, 4 ਅੱਖਰਾਂ ਵਾਲੇ ਨਾਂ ਵਾਲਾ।
2: ਕਈ ਵਰ੍ਹਿਆਂ ਬਾਅਦ ਖਬਰ ਮਿਲੀ ਸੀ ਕਿ ਉਹ ਦਿੱਲੀ ਜਾ ਕੇ ਕਮਰਸ਼ੀਅਲ ਆਰਟਿਸਟ ਬਣ ਕੇ ਆਏ। ਨਸ਼ੇ ਕਰਦਾ ਸੀ, ਹਾਲਤ ਮਾੜੀ ਸੀ, ਸੁਣ ਕੇ ਉਹਨੂੰ ਦੁੱਖ ਹੋਇਆ ਸੀ। ਉਸ ਨੌਜਵਾਨ ਦੀਆਂ ਨਜ਼ਰਾਂ ਤੋਂ ਘਬਰਾ ਕੇ ਉਹਨੇ ਇੱਕ ਵਾਰ ਡਾਇਰੀ ਲਿਖੀ ਸੀ ਜਿਹਦੇ 'ਚ ਉਸ ਆਮ ਜਿਹੀ ਖਿੱਚ ਦੀ ਤੁਲਨਾ ਕ੍ਰਿਸ਼ਨ ਅਤੇ ਗੋਪੀਆਂ ਨਾਲ ਕੀਤੀ ਸੀ। ਮੈਡਮ ਨੇ ਮੇਜ਼ ਦਾ ਹੇਠਲਾ ਦਰਾਜ਼ ਖੋਲ੍ਹਿਆ, ਪੁਰਾਣੀਆਂ ਡਾਇਰੀਆਂ ਕੱਢੀਆਂ, ਫੁੱਲਾਫਾਲੀ ਕਰਦੀ ਰਹੀ। ਜਦ ਉਹਨੂੰ ਉਹਨਾਂ 'ਚੋਂ ਕੁਝ ਵੀ ਨਾ ਮਿਲਿਆ ਤਾਂ ਪੁਰਾਣੇ ਕਾਗਜ਼ ਫੋਲਣ ਲੱਗ ਪਈ, ਇਸ ਆਸ ਵਿੱਚ ਕਿ ਸ਼ਾਇਦ ਉਹਦੀ ਕੋਈ ਲਿਖਤ ਮਿਲ ਜਾਵੇ ਜਾਂ ਅਜਿਹੀ ਕੋਈ ਲਿਖਤ ਮਿਲ ਜਾਵੇ ਜਿਹੜੀ ਇਸ ਚਿੱਠੀ ਦੀ ਲਿਖਤ ਨਾਲ ਮਿਲਦੀ ਹੋਵੇ। ਮੈਡਮ ਨੂੰ ਇੱਕ ਕਾਗਜ਼ ਮਿਲਿਆ, ਕਿਸੇ ਵਿਦਿਆਰਥੀ ਨੇ ਸਾਰੇ ਸਟਾਫ ਨੂੰ ਸੰਬੋਧਨ ਕਰਕੇ ਲਿਖਿਆ ਸੀ ਕਿ ਇੱਥੇ ਕੋ ਐਜੂਕੇਸ਼ਨ ਹੈ ਪਰ ਮੁੰਡੇ ਕੁੜੀਆਂ ਦੇ ਮਿਲਣ 'ਤੇ ਇੰਨੀਆਂ ਪਾਬੰਦੀਆਂ ਨੇ ਕਿ ਕੋ ਐਜੂਕੇਸ਼ਨ ਦਾ ਮਨੋਰਥ ਹੀ ਖਤਮ ਹੋ ਗਿਆ ਹੈ। ਸਟਾਫ ਦੇ ਮੈਂਬਰ ਵੀ 2 ਵੱਖ ਵੱਖ ਗਰੁੱਪਾਂ 'ਚ ਬਹਿੰਦੇ ਨੇ। ਜਦ ਤੱਕ ਇਹ ਗਰੁੱਪ ਇਕੱਠੇ ਹੋ ਕੇ ਨਹੀਂ ਬਹਿੰਦੇ ਸਟਾਫ ਦਾ ਵਿਦਿਆਰਥੀਆਂ ਪ੍ਰਤੀ ਰਵੱਈਆ ਠੀਕ ਨਹੀਂ ਹੋ ਸਕਦਾ। ਜੇ ਤੁਸੀਂ ਆਪਣਾ ਰਵੱਈਆ ਨਾ ਬਦਲਿਆ ਅਸੀਂ ਹੜਤਾਲ ਕਰ ਦਿਆਂਗੇ। ਮੈਡਮ ਨੇ ਕਾਗਜ਼ ਉਸ ਚਿੱਠੀ ਦੇ ਬਰਾਬਰ ਰੱਖਿਆ ਪਰ ਉਹਨਾਂ ਦਾ ਕੋਈ ਵੀ ਅੱਖਰ ਨਹੀਂ ਸੀ ਮਿਲਦਾ।
1: ਜੇ ਚਿੱਠੀ ਉਸ ਆਰਟਿਸਟ ਦੀ ਹੁੰਦੀ ਤਾਂ ਕਿਸੇ ਨਾ ਕਿਸੇ ਅੱਖਰ ਦੀ ਬਣਾਵਟ 'ਚ ਜ਼ਰੂਰ ਕਲਾਕਾਰੀ ਹੁੰਦੀ। ਕ੍ਰਿਸ਼ਨ ਤਾਂ ਇੰਨਾ ਸ਼ਰਮਾਕਲ ਸੀ ਕਿ ਕਿਸੇ ਕੁੜੀ ਨਾਲ ਗੱਲ ਵੀ ਨਹੀਂ ਕਰਦਾ। ਮੈਨੂੰ ਚਿੱਠੀ ਲਿਖਣ ਦੀ ਭਲਾ ਜ਼ਰੂਰਤ ਹੀ ਨਹੀਂ ਹੋ ਸਕਦੀ ਉਹਦੀ, ਪਰ ਚਿੱਠੀ ਦੇ ਹੇਠਾਂ ਦਸਤਖਤ ਕਰਨ ਲੱਗਿਆਂ ਉਹਦੇ ਹੱਥ ਜ਼ਰੂਰ ਕੰਬੇ ਨੇ। ਪਰ ਕਿੰਨਾ ਆਤਮ ਵਿਸ਼ਵਾਸ ਹੈ ਲਿਖਣ ਵਾਲੇ 'ਚ। ਅਖੇ ਤੁਸੀਂ ਜ਼ਰੂਰ ਆਵੋਗੇ, ਮੈਨੂੰ ਦੇਖਦਿਆਂ ਹੀ ਤੁਸੀਂ ਝੱਟ ਪਛਾਣ ਲਓਗੇ। ਹੋ ਸਕਦਾ ਕੁਝ ਸੈਸ਼ਨ ਪਹਿਲਾਂ ਹੀ ਮਿਲਿਆ ਹੋਵੇ ਪਰ ਚਲੋ ਨਹੀਂ।
2: ਇਹ ਸੋਚਦਿਆਂ ਮੈਡਮ ਨੂੰ ਸ਼ਰਮ ਆਈ।
1: ਫਿਰ ਉਹਦੀ ਭਲਾ ਉਮਰ ਹੋਊਗੀ ਕੀ, ਮਸੀਂ 24-25 ਸਾਲ, ਛੱਡ ਪਰੇ।
2: ਸੋਚ ਕੇ ਖਿੱਚ ਕੇ ਉਹਨੇ ਬੱਤੀ ਬੁਝਾ ਦਿੱਤੀ ਅਤੇ ਬੈਡਰੂਮ ਵੱਲ ਚਲੀ ਗਈ। ਪਤੀ ਸੁੱਤੇ ਪਏ ਘੁਰਾੜੇ ਮਾਰ ਰਹੇ ਸਨ, ਉਹ ਸਾਹ ਨੱਕ ਨਾਲ ਲੈਂਦੇ ਸਨ ਅਤੇ ਛੱਡਦੇ ਬੁੱਲਾਂ ਵਿੱਚ ਹੀ ਸਨ। ਪਤਨੀ ਅਛੋਪਲੇ ਜਏ ਨਾਲ ਦੇ ਬੈੱਡ 'ਤੇ ਲੇਟ ਗਈ। ਉਹਨੂੰ ਕਾਫ਼ੀ ਦੇਰ ਨੀਂਦ ਨਾ ਆਈ। ਉਹਦੀ ਕਲਪਨਾ ਉਹਨੂੰ ਚੁੱਕ ਚੁੱਕ ਕੇ ਬੈਂਕ ਰੋਡ ਵੱਲ ਲਿਜਾ ਰਹੀ ਸੀ। ਇਸ ਔਖੀ ਹਾਲਤ ਤੋਂ ਬਚਣ ਲਈ ਉਹਨੇ ਆਪਣੇ ਆਪ ਨੂੰ ਕਲਪਨਾ ਦੇ ਹਵਾਲੇ ਕਰ ਦਿੱਤਾ। ਇੰਝ ਕਰਨ ਨਾਲ ਜਾਗੋ ਮੀਟੀ 'ਚ ਉਹਨੂੰ ਮਿਲਣ

0: ਪਛਾਣਨ ਅਤੇ ਪਛਾਣਨ ਦੀਆਂ ਤਸਵੀਰਾਂ ਜੀਆਂ ਬਣਨ ਮਿਟਣ ਲੱਗ ਪਈਆਂ ਅਤੇ ਉਹਨੂੰ ਨੀਂਦਰ ਆ ਗਈ। ਸਵੇਰੇ ਸਾਹਿਬ ਨੇ ਆਪੋ ਆਪਣੇ ਕਾਲਜ ਜਾਣਾ ਸੀ। ਰੁਝੇਵੇਂ 'ਚ ਮੈਡਮ ਨੂੰ ਉਹ ਚਿੱਠੀ ਨਾਲ ਲਿਜਾਣੀ ਭੁੱਲ ਗਈ। ਵਿਭਾਗ 'ਚ ਇੱਕ ਤਾਂ ਕਿਸੇ ਫੰਕਸ਼ਨ ਦੀ ਤਿਆਰੀ ਕਮੇਟੀ ਦੀ ਮੀਟਿੰਗ ਸੀ, ਦੂਜੇ ਵਿਭਾਗ ਦੇ ਮੁਖੀ ਨੇ ਅਕੈਡਮਿਕ ਕਮੇਟੀ ਦੇ ਇੱਕ ਮੈਂਬਰ ਦੀ ਸ਼ਿਕਾਇਤ 'ਤੇ ਇਨਕੁਆਇਰੀ ਸ਼ੁਰੂ ਕਰ ਦਿੱਤੀ। ਸਾਰਾ ਦਿਨ ਮੂਡ ਖਰਾਬ ਰਿਹਾ। ਮੈਡਮ ਘਰ ਆਈ, ਪਰਸ ਮੇਜ਼ 'ਤੇ ਸੁੱਟਿਆ। ਤਦ ਪਤਾ ਲੱਗਿਆ ਕਿ ਉਹ ਚਿੱਠੀ ਮੇਜ਼ ਉੱਤੇ ਰੱਖ ਕੇ ਚਲੀ ਗਈ ਸੀ। ਉਹਨੇ ਚਿੱਠੀ ਕਿਤਾਬ ਦੇ ਹੇਠਾਂ ਲੁਕੋ ਦਿੱਤੀ। ਕੱਪੜੇ ਬਦਲ ਕੇ ਬੈੱਡਰੂਮ ਵੱਲ ਗਈ ਤਾਂ ਦੇਖਿਆ ਪਤੀ ਲੇਟੇ ਹੋਏ ਨੇ। ਪੁੱਛਣ 'ਤੇ ਪਤਾ ਲੱਗਾ ਕਿ ਪਤੀ ਨੂੰ ਹਾਈ ਬਲੱਡ ਪ੍ਰੈਸ਼ਰ ਮਹਿਸੂਸ ਹੋਇਆ ਸੀ, ਉਹ ਛੇਤੀ ਆ ਗਏ ਸਨ। ਪਤਨੀ ਇੱਕਦਮ ਖਿੱਚ ਗਈ।
1: ਆਪਣੀ ਸਿਹਤ ਦਾ ਖਿਆਲ ਕਿਉਂ ਨਹੀਂ ਰੱਖਦੇ? ਟਿਊਸ਼ਨ ਛੱਡ ਕਿਉਂ ਨਹੀਂ ਦਿੰਦੇ?
0: ਪਤਨੀ ਨੇ ਉਸੇ ਵੇਲੇ ਦਵਾਈ ਕੱਢ ਕੇ ਖਵਾਈ ਅਤੇ ਆਰਾਮ ਕਰਨ ਦਾ ਮਸ਼ਵਰਾ ਦੇ ਕੇ ਆਪ ਵੀ ਨਾਲ ਲੇਟ ਗਈ।
1: ਸੌਂ ਜਾ ਹੁਣ, ਘੜੀ ਆਰਾਮ ਕਰੋ।
0: ਉਹਨੂੰ ਨਾਮ ਅਤੇ ਤਰੀਕਾਂ ਭੁੱਲਦੀਆਂ ਸਨ, ਹਵਾਲੇ ਭੁੱਲਣ ਲੱਗ ਪਏ ਸਨ, ਵਿਭਾਗ ਦੀਆਂ ਮੀਟਿੰਗਾਂ ਅਤੇ ਦੋਸਤਾਂ ਨੂੰ ਮਿਲਣ ਲਈ ਦਿੱਤੇ ਸਮੇਂ ਭੁੱਲ ਜਾਂਦੇ ਸਨ, ਪਰ ਉਹਨੂੰ ਚਿੱਠੀ ਵਿੱਚ ਮਿਲਣ ਦਾ ਸਮਾਂ ਨਹੀਂ ਸੀ ਭੁੱਲਿਆ। ਉਹ ਕਈ ਵਾਰ ਘੜੀ ਵੇਖ ਚੁੱਕੀ ਸੀ, ਪਰ ਹਾਲੇ 3 ਹੀ ਵਜੇ ਸਨ। ਉਹ ਕਮਰੇ 'ਚ ਟਹਿਲਣ ਲੱਗ ਪਈ, ਟਹਿਲਦੀ ਟਹਿਲਦੀ ਬੇਟੇ ਦੇ ਕਮਰੇ 'ਚ ਚਲੀ ਗਈ। ਉਹ ਆਪਣੇ ਦੋਸਤ ਨਾਲ ਗੱਪਾਂ ਮਾਰ ਰਿਹਾ ਸੀ। ਮੰਮੀ ਉਹਨਾਂ ਤੋਂ ਉਹਨਾਂ ਦੀ ਪੜ੍ਹਾਈ ਬਾਰੇ ਪੁੱਛਦੀ ਰਹੀ, ਫਿਰ ਉਹਨਾਂ ਨਾਲ ਕੈਰਮ ਬੋਰਡ ਖੇਡਣ ਲੱਗ ਪਈ ਅਤੇ ਚੋਰੀ ਚੋਰੀ ਘੜੀ ਵੇਖਦੀ ਰਹੀ। 4:30 ਵਜੇ ਉੱਠੀ, ਮੂੰਹ ਧੋਤਾ, ਕੱਪੜੇ ਬਦਲੇ, ਮੇਕਅਪ ਕੀਤਾ ਅਤੇ ਪਤੀ ਦੇ ਬੈੱਡ ਦੇ ਕੋਲ ਜਾ ਕੇ ਖਲੋ ਗਈ। ਮੁਸਕਰਾਈ ਤਾਂ ਪਤੀ ਨੇ ਪੁੱਛਿਆ,
2: ਕਿੱਥੋਂ ਦੀ ਤਿਆਰੀ ਹੈ?
1: ਤੁਸੀਂ ਠੀਕ ਹੋ ਨਾ? ਆਓ ਫਿਰ ਕਿਤੇ ਘੁੰਮ ਆਈਏ। ਸੱਚੀ ਮੈਂ ਤਾਂ ਤੰਗ ਆ ਗਈ ਹਾਂ ਇਸ ਜ਼ਿੰਦਗੀ ਤੋਂ। ਕੀ ਰੂਟੀਨ ਹੈ ਭਲਾ ਸਾਡੀ? ਉਂਝ ਜੇ ਤੁਸੀਂ ਆਰਾਮ ਕਰਨਾ ਤਾਂ ਮੈਂ ਇਕੱਲੀ ਜਾ ਆਉਂਦੀ ਹਾਂ।
0: ਇਹ ਆਖ ਕੇ ਉਹਨੇ ਪਤੀ ਦੇ ਖੜ੍ਹੇ ਗੋਡਿਆਂ 'ਤੇ ਮੂੰਹ ਰੱਖ ਦਿੱਤਾ। ਖਿਲਰੇ ਵਾਲ ਪਤੀ ਦੇ ਪੈਰਾਂ ਤੱਕ ਚਲੇ ਗਏ। ਉਹਨੇ ਪੁੱਛਿਆ,
2: ਅੱਛਾ ਵੈਸੇ ਫਿਰ ਜਾਣਾ ਕਿੱਧਰ ਹੈ?
1: ਪ੍ਰੋਫੈਸਰ ਕੈਲਾਸ਼ 'ਤੇ ਚੱਲਦੇ ਹਾਂ।
2: ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਚਲੋ ਫਿਰ ਤਿਆਰ ਹੋ ਜਾਓ।
0: ਪਤੀ ਦੀ ਗੱਲ ਸੁਣ ਕੇ ਉਹ ਫਿਰ ਡਰੈਸਿੰਗ ਟੇਬਲ 'ਤੇ ਚਲੀ ਗਈ। ਜਦ ਪਤੀ ਐਨਕ ਲਾ ਕੇ ਬਾਹਰ ਨਿਕਲਿਆ ਤਾਂ 5:00 'ਚ 13 ਮਿੰਟ ਰਹਿੰਦੇ ਸਨ। ਮੈਡਮ ਗੇਟ 'ਤੇ ਤਿਆਰ ਖੜ੍ਹੀ ਸੀ। ਉਹਨੇ ਆਪਣੇ ਕਾਲੇ ਭੂਰੇ ਵਾਲਾਂ ਨੂੰ ਮੋਢਿਆਂ ਤੱਕ ਖਿਲੇਰਿਆ ਹੋਇਆ ਸੀ। ਅੱਖਾਂ 'ਤੇ ਸ਼ਰਬਤੀ ਗੋਗਲਸ ਲਾਏ ਸਨ, ਜਿਨ੍ਹਾਂ ਦੇ ਨਾਲ ਅੱਖਾਂ ਦੇ ਹੇਠਾਂ ਮਾਸ ਨੂੰ ਪਈਆਂ ਝੁਰੜੀਆਂ ਲੁਕ ਗਈਆਂ ਸਨ। ਉਹ ਸਕੂਟਰ 'ਤੇ ਜੀ ਟੀ ਰੋਡ ਤੋਂ ਹੁੰਦੇ ਹੋਏ ਅੰਬੇਦਕਰ ਚੌਂਕ ਤੋਂ ਮੁੜੇ ਤਾਂ ਪਤੀ ਨੇ ਕਿਹਾ,
2: ਨਹੀਂ ਨਹੀਂ ਨਹੀਂ ਦੂਰ ਪੈਂਦਾ ਹੈ।
0: ਪਤਨੀ ਇੱਕਦਮ ਬੋਲ ਪਈ,
1: ਸ਼ਰਤ ਲਾ ਲਓ।
2: ਅੱਛਾ ਅਤੇ ਰਹੀ ਫਿਰ ਇੱਕ ਫਿਲਮ ਦੀ?
1: ਚੰਗਾ ਬਈ, ਇਹੀ ਸਹੀ।
2: ਠੀਕ ਹੈ,
0: ਆਖ ਕੇ ਪਤਨੀ ਨੇ ਪਤੀ ਦੀ ਪਿੱਠ 'ਤੇ ਮੁੱਕਾ ਮਾਰਿਆ। ਸਕੂਟਰ ਬੈਂਕ ਰੋਡ ਵੱਲ ਨੂੰ ਮੁੜ ਗਿਆ। ਪਤੀ ਨੇ ਰਸਤੇ ਨੂੰ ਲੰਬਾ ਦੱਸਣ ਲਈ ਸਕੂਟਰ ਹੌਲੀ ਚਲਾਇਆ। ਪਤਨੀ ਨੇ ਘੜੀ ਵੇਖੀ, ਪੂਰੇ 5:02 ਹੋਏ ਸੀ ਅਤੇ ਉਹਦੀ ਨਜ਼ਰ ਉਸ ਖੰਭੇ ਵੱਲ ਟਿੱਕੀ ਹੋਈ ਸੀ ਜਿਹਦੇ ਥੱਲੇ ਉਹਨੇ ਖਲੋਣ ਲਈ ਲਿਖਿਆ ਸੀ, ਪਰ ਉੱਥੇ ਕੋਈ ਨਹੀਂ ਸੀ। ਸਕੂਟਰ ਕੋਲੋਂ ਦੀ ਲੰਘ ਗਿਆ। ਪ੍ਰੋਫੈਸਰ ਕੈਲਾਸ਼ ਘਰ ਨਹੀਂ ਸੀ, ਚਿੰਦਰਾ ਵੱਜਿਆ ਹੋਇਆ ਸੀ। ਪਤੀ ਨੇ ਪਤਨੀ ਵੱਲ ਵੇਖਿਆ, ਉਹਦਾ ਮੂਡ ਇੱਕਦਮ ਖਰਾਬ ਹੋ ਗਿਆ ਸੀ। ਉਹਨੇ ਕੌੜੀ ਨਜ਼ਰ ਨਾਲ ਪਤੀ ਵੱਲ ਤੱਕਿਆ, ਆਖਿਆ,
1: ਆ ਹੁਣ ਆਪਾਂ ਘਰ ਹੀ ਚਲੀਏ, ਮੈਂ ਨਹੀਂ ਹੁਣ ਕਿਧਰੇ ਜਾਣਾ ਚਾਹੁੰਦੀ।
2: ਹੁਣ ਕਿਹੜੇ ਰਾਹ ਚੱਲੀਏ?
1: ਜਿਹੜੇ ਮਰਜ਼ੀ।
2: ਠੀਕ।
0: ਘਰ ਪਹੁੰਚੇ ਤਾਂ ਡਰਾਇੰਗ ਰੂਮ 'ਚ ਦੋਵੇਂ ਬੱਚੇ ਇਸ ਤਰ੍ਹਾਂ ਬੈਠੇ ਸਨ ਜਿਵੇਂ ਲੜਕੇ ਹਟੇ ਹੋਣ।
1: ਤੁਹਾਨੂੰ ਕੀ ਹੋ ਗਿਆ?
0: ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਕਿਸੇ ਦੀ ਗੇਂਦ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਹੈ। ਬਸ ਇੰਨੀ ਗੱਲ 'ਤੇ ਮੈਡਮ ਖੂਬ ਵਰੀ, ਪਹਿਲਾਂ ਬੱਚਿਆਂ 'ਤੇ, ਫਿਰ ਪਤੀ 'ਤੇ ਜਿਨ੍ਹਾਂ ਨੇ ਉਹ ਸਿਰ ਚੜਾ ਰੱਖੇ ਸਨ। ਪਤੀ ਕੁਰਸੀ 'ਤੇ ਬਹਿ ਗਿਆ, ਆਲੇ ਦੁਆਲੇ ਤੱਕਦਾ ਕੁਛ ਸੋਚਦਾ ਰਿਹਾ। ਆਖਿਰ ਹੌਸਲਾ ਕਰਕੇ ਉਹਨੇ ਮੇਜ਼ ਤੋਂ ਉਹ ਚਿੱਠੀ ਚੁੱਕ ਕੇ ਪੁੱਛਿਆ,
2: ਇਹ ਚਿੱਠੀ ਕਿਹਦੀ ਹੈ?
1: ਤੁਹਾਨੂੰ ਕੀ, ਤੁਸੀਂ ਕੌਣ ਹੁੰਦੇ ਹੋ ਪੁੱਛਣ ਵਾਲੇ?
0: ਪਤਨੀ ਦਾ ਖਿਆਲ ਸੀ ਕਿ ਹੁਣ ਪਤੀ ਭੜਕੇਗਾ, ਯੁੱਧ ਮਚੇਗਾ, ਪਰ ਪਤੀ ਸ਼ਾਂਤ ਰਿਹਾ। ਸਗੋਂ ਪਤਨੀ ਦੇ ਚਿਹਰੇ ਦੇ ਬਦਲਦੇ ਰੰਗ ਵੇਖ ਕੇ ਮੁਸਕਰਾਉਣ ਲੱਗ ਪਿਆ। ਪਤਨੀ ਬੁਖਲਾ ਗਈ, ਆਵਾਜ਼ ਨੂੰ ਸਖਤ ਕਰਕੇ ਬੋਲੀ,
1: ਤੁਸੀਂ ਹੱਸਦੇ ਕਿਉਂ? ਮੇਰਾ ਤਮਾਸ਼ਾ ਬਣਾਉਣਾ ਚਾਹੁੰਦੇ ਹੋ?
2: ਨਹੀਂ ਨਹੀਂ, ਮੈਂ ਨਹੀਂ ਬਈ, ਵੈਸੇ ਉਹ ਤਾਂ ਤੂੰ ਬਣੇ ਚੁੱਕੀ।
1: ਕੀ ਮਤਲਬ ਤੁਹਾਡਾ?
2: ਦਰਅਸਲ ਇਸ ਤਰ੍ਹਾਂ ਕਿ ਇਹ ਚਿੱਠੀ ਮੈਂ ਲਿਖੀ ਸੀ,
1: ਕਿਉਂ?
2: ਤੇਰਾ ਮੌਜੂ ਬਣਾਉਣ ਲਈ।
1: ਪਰ ਲਿਖਾਈ ਤਾਂ ਤੁਹਾਡੀ ਨਹੀਂ ਸੀ।
2: ਮੈਂ ਕਿਸੇ ਤੋਂ ਲਿਖਵਾਈ ਸੀ, ਐਡਰੈਸ ਤਾਂ ਮੈਂ ਹੀ ਲਿਖਿਆ ਸੀ। ਕਮਾਲ ਹੈ, ਤੂੰ ਮੇਰੀ ਲਿਖਤ ਵੀ ਨਹੀਂ ਪਛਾਣ ਸਕੀ।
1: ਓਹੋ,
0: ਮੈਡਮ ਦੇ ਹੱਥ ਇੱਕਦਮ ਢਿੱਲੇ ਪੈ ਗਏ, ਸਰੀਰ ਝੂਠਾ ਜਿਹਾ ਹੋ ਕੇ ਕੰਧ ਨਾਲ ਲੱਗ ਪਿਆ। ਉਹਨੇ ਮਰੀਆਂ ਜੀਆਂ

0: ਪੈਰਾਂ ਨਾਲ ਪਤੀ ਵੱਲ ਵੇਖਿਆ ਤੇ ਢਿੱਲੀ ਜਿਹੀ ਆਵਾਜ਼ 'ਚ ਬੋਲੀ,
1: ਕਿਉਂ ਕੀਤੀ ਤੁਸੀਂ ਇਹ ਸ਼ਰਾਰਤ? ਕਿਉਂ ਤੁਸੀਂ ਕਿਉਂ ਕੀਤਾ ਇੰਜ?
0: ਆਖ ਕੇ ਉਹ ਸਰਾਣੇ 'ਚ ਮੁੱਕੀਆਂ ਮਾਰਦੀ ਹੋਈ ਉਹਦੇ 'ਚ ਮੂੰਹ ਖੁਬਾ ਕੇ ਰੋਣ ਲੱਗੀ। ਪਤੀ ਚੁੱਪ ਸੀ। ਅਸਲ 'ਚ ਇਹ ਸ਼ਰਾਰਤ ਉਹਨੇ ਕੀਤੀ ਹੀ ਨਹੀਂ ਸੀ, ਉਹਨੇ ਤਾਂ ਸਿਰਫ ਚਿੱਠੀ ਪੜ੍ਹੀ ਸੀ ਚੋਰੀ ਚੋਰੀ। ਉਹ ਪਤਨੀ ਦੀਆਂ ਹਰਕਤਾਂ ਤੋਂ ਗੁੱਸੇ ਹੋ ਕੇ ਘਰ 'ਚ ਕਲੇਸ਼ ਨਹੀਂ ਸੀ ਪਾਉਣਾ ਚਾਹੁੰਦਾ, ਉਹ ਹੁਣ ਦੇ ਕਲੇਸ਼ ਤੋਂ ਵੀ ਡਰਦਾ ਸੀ। ਉਹਨੇ ਨਰਮੀ ਨਾਲ ਕਿਹਾ,
2: ਸੁਣੋ, ਸੌਰੀ, ਵੀ ਮੇਰੇ ਤੋਂ ਗਲਤੀ ਹੋ ਗਈ, ਇਹਦਾ ਮੈਨੂੰ ਬਹੁਤ ਅਫਸੋਸ ਹੈ, ਪਲੀਜ਼।
1: ਅਫਸੋਸ ਹੈ, ਪਹਿਲਾਂ ਕਿਸੇ ਦਾ ਦਿਲ ਦੁਖਾ ਦੇਣਾ, ਬਾਅਦ ਵਿੱਚ ਸੌਰੀ।
0: ਪਤਨੀ ਨੇ ਹੰਝੂ ਭਰੀਆਂ ਅੱਖਾਂ ਨਾਲ ਪਤੀ ਵੱਲ ਦੇਖਿਆ। ਉਹ ਸੋਚ ਸੋਚ ਕੇ ਹੋਰ ਦੁਖੀ ਹੋ ਰਹੀ ਸੀ।
1: ਇਹ ਸ਼ਰਾਰਤ ਇਹਨਾਂ ਨੇ ਕਿਉਂ ਕੀਤੀ? ਕਿਸੇ ਸ਼ਾਮ ਨੇ ਕਿਉਂ ਨਹੀਂ ਕੀਤੀ?

0: ਬਹੁਤ ਹੀ ਖੂਬਸੂਰਤ ਗੀਤ ਸੀ ਕਾਲਾ ਸ਼ਾਹ ਕਾਲਾ। ਐਵੇਂ ਦੇ ਜਿਹੜੇ ਗੀਤ ਨੇ ਨਾ ਉਹ ਸਾਨੂੰ ਪਿਛੋਕੜ ਦੇ ਨਾਲ ਜੋੜਦੇ ਨੇ
1: ਬਿਲਕੁਲ,
0: ਅਤੇ ਸਾਡੇ ਬੱਚਿਆਂ ਨੂੰ ਨਵੀਂ ਇਹ ਤਾਜ਼ਗੀ ਦਿੰਦੇ ਨੇ ਅਤੇ ਨਾਲੇ ਇਹ ਵੀ ਦੱਸਦੇ ਨੇ ਕਿ ਇਹ ਜਿਹੜਾ ਗੀਤ ਸੰਗੀਤ ਸਾਡੇ ਪਿੱਛੋਂ ਦੀ

0: ਆਇਆ ਹੋਇਆ, ਉਹਦੇ ਨਾਲ ਜੁੜਨਾ, ਉਸ ਤੋਂ ਕਈ ਕੁਝ ਸਿੱਖਣਾ ਅਤੇ ਉਸ ਦੇ ਵਿੱਚ ਅੱਗੇ ਵਧਣਾ, ਇਹ ਵੀ ਬਹੁਤ ਜ਼ਰੂਰੀ ਹੈ।
1: ਵਾਕਿਆ ਜੀ, ਔਰ ਦੇਖੋ ਇਹ ਜਿਹੜੇ ਲੋਕ ਗੀਤ ਹੁੰਦੇ ਨੇ ਸਾਡੇ ਮਨ ਨੂੰ ਵੀ ਖੁਸ਼ ਕਰ ਦਿੰਦੇ ਨੇ, ਹੈ ਨਾ, ਸਾਨੂੰ ਵਿਰਸੇ ਦੇ ਨਾਲ ਤਾਂ ਜੋੜਦੇ ਹੀ ਨੇ। ਅਤੇ ਅਸੀਂ ਵੀ ਹੁਣ ਸਰੋਤਿਆਂ ਨੂੰ ਇੱਕ ਜਾਣਕਾਰੀ ਦੇ ਨਾਲ ਜੋੜਨਾ ਹੈ, ਉਸ ਦੀ ਸਾਂਝ ਪਾਣੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ, ਕਿਉਂਕਿ ਸਤੰਬਰ ਦਾ ਪੂਰਾ ਮਹੀਨਾ ਚੱਲ ਰਿਹਾ।
0: ਬਿਲਕੁਲ, ਪੂਰਾ ਸਤੰਬਰ ਦਾ ਮਹੀਨਾ ਪੋਸ਼ਣ ਮਾਹ ਤੋਂ ਜਿਹੜਾ ਇਹ ਜੋੜ ਕੇ ਲਿਆ ਗਿਆ ਹੈ। ਪੋਸ਼ਣ ਮਾਹ ਮੀਨਸ ਪੌਸ਼ਟਿਕ ਖਾਣਾ ਖਾਣਾ, ਕਿ ਸਾਡੇ ਬੱਚੇ ਜਿਹੜੇ ਨੇ ਉਹਨਾਂ 'ਚ ਪੋਸ਼ਣ ਦੀ ਕੋਈ ਕਮੀ ਨਾ ਰਹੇ, ਉਹਨਾਂ ਨੂੰ ਐਸਾ ਖਾਣਾ ਦਿੱਤਾ ਜਾਏ ਜਿਹੜਾ ਉਹਨਾਂ ਨੂੰ ਪੌਸ਼ਟਿਕ ਰਹੇ, ਉਹਨਾਂ ਦੀ ਸਿਹਤ ਬਣਾਏ, ਔਰ ਸਿਰਫ ਬੱਚਿਆਂ ਨੂੰ ਨਹੀਂ, ਘਰ ਦੇ ਪੂਰੇ ਪਰਿਵਾਰ ਨੂੰ, ਵੱਡਿਆਂ ਨੂੰ ਵੀ ਪੋਸ਼ਣ ਦੀ ਜ਼ਰੂਰਤ ਤਾਂ ਸਾਰਿਆਂ ਨੂੰ ਹੁੰਦੀ ਹੈ। ਅਤੇ ਬਾਹਰ ਦਾ ਜਿਹੜਾ ਖਾਣਾ ਹੈ, ਤਲਿਆ ਭੁੰਨਿਆ ਖਾਣਾ, ਖੱਟਾ ਮਿੱਠਾ ਜੋ ਅਸੀਂ ਬਾਹਰ ਦਾ ਖਾਂਦੇ ਹਾਂ, ਕਈ ਵਾਰੀ ਰੇੜੀਆਂ ਤੋਂ ਖੁੱਲ੍ਹਾ ਖਾਣਾ ਖਾ ਲੈਂਦੇ ਹਾਂ ਜਾਂ ਸਨੈਕਸ ਐਸੇ ਖਾ ਲੈਂਦੇ ਹਾਂ ਜਿਹੜੇ ਅੰਦਰ ਜਾ ਕੇ ਨੁਕਸਾਨ ਕਰਦੇ ਨੇ, ਮੈਦੇ ਨਾਲ ਪੂਰੇ ਬਣੇ ਹੁੰਦੇ ਨੇ, ਅਤੇ ਇਹ ਚੀਜ਼ਾਂ ਜਿਹੜੀਆਂ ਨੇ ਸਿਹਤ ਨੂੰ ਲੰਬੇ ਤੌਰ 'ਤੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਨੇ, ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਕਰਦੀਆਂ ਨੇ। ਅਤੇ ਬਿਹਤਰ ਐਵੇਂ ਕਿ ਉਹ ਖਾਣਾ ਖਾਇਆ ਜਾਏ ਜਿਹੜਾ ਸਰੀਰ ਨੂੰ ਪੋਸ਼ਣ ਦੇਵੇ, ਸਰੀਰ ਨੂੰ ਸਵਸਥ ਰੱਖੇ ਅਤੇ ਨਾਲ ਨਾਲ ਪਰਿਵਾਰ ਨੂੰ ਵੀ ਸਵਸਥ ਰੱਖੇ
1: ਜੀ। ਔਰ ਇਹੀ ਕਹਿਣਾ ਹੈ ਆਂਗਨਵਾੜੀ ਵਰਕਰਸ ਦਾ।
0: ਬਿਲਕੁਲ, ਅਤੇ ਆਂਗਨਵਾੜੀ ਵਰਕਰਸ ਦਾ ਕਹਿਣਾ ਤਾਂ ਹੈ ਹੀ ਹੈ, ਅਤੇ ਇਹ ਕਹਿਣਾ ਸਾਰੀਆਂ ਸਵਾਨੀਆਂ ਦਾ ਵੀ ਹੁੰਦਾ ਹੈ। ਅਤੇ ਜੇ ਬੱਚੇ ਨਹੀਂ ਪਸੰਦ ਕਰਦੇ ਨਾ, ਉਹਨਾਂ ਨੂੰ ਤਰੀਕਾ ਘੁਮਾ ਕੇ ਜਿਹੜੀਆਂ ਪੌਸ਼ਟਿਕ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਨੇ, ਇਹ ਸਾਡੀਆਂ ਸਵਾਨੀਆਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਨੇ ਕਿ ਕੋਈ ਚੀਜ਼ ਜਿਹੜੀ ਨਹੀਂ ਖਾਂਦੇ ਉਹ ਡਾਇਰੈਕਟ ਨਾ ਖਿਲਾ ਕੇ ਦੂਜੇ ਤਰੀਕੇ ਨਾਲ ਕਿਵੇਂ ਖਵਾਉਣੀ।
1: ਔਰ ਪੋਸ਼ਣ ਮਾਹ ਦੇ ਵਿੱਚ ਆਂਗਨਵਾੜੀ ਵਰਕਰਸ ਨੇ ਬਹੁਤ ਸਾਰਾ ਯੋਗਦਾਨ ਦਿੱਤਾ ਹੈ, ਔਰ ਨਾਲ ਦੇ ਨਾਲ ਹਮਾਰੀ ਆਂਗਨਵਾੜੀ ਹਮਾਰੀ ਜ਼ਿੰਮੇਵਾਰੀ, ਯਾਨੀ ਕਿ ਉਸਨੂੰ ਸਾਫ਼ ਸੁਥਰਾ ਰੱਖਣਾ ਵੀ ਸਾਡਾ ਸਭ ਦਾ ਫਰਜ਼ ਹੈ, ਸਵੱਛ ਰੱਖਣਾ ਔਰ ਹਾਈਜੀਨਿਕ ਰੱਖਣਾ।
0: ਬਿਲਕੁਲ, ਅਤੇ ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਘੜੀ ਦੀਆਂ ਸੂਈਆਂ ਕੁਛ ਇਸ਼ਾਰਾ ਕਰ ਰਹੀਆਂ ਨੇ, ਹੁਣ ਸਾਨੂੰ ਚੱਲਣਾ ਪਏਗਾ। ਅਤੇ ਮੈਨੂੰ ਕੋਮਲ ਨੂੰ,
1: ਮੈਨੂੰ ਜੋਤੀ ਨੂੰ ਦਿਓ ਜੀ ਇਜਾਜ਼ਤ।
0: ਨਮਸਕਾਰ।

0: ਤੋਂ ਦੇਸ਼ ਸੇਵਾ ਤੱਕ ਇਹ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਰਾਤ 8:30 ਪੰਜਾਬੀ ਖਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਵਾ 9 ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ, 9:30 ਕੰਟਰੀ ਵਾਈਡ ਅਤੇ 10:15 ਰਾਤ ਇਨਸਾਈਟ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਪੇਸ਼ ਕੀਤਾ ਜਾਏਗਾ। ਬੀਵੀਏ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਇਹ ਵੀ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਰਾਤ 10:00। ਮਿੰਟ ਤੇ ਕੁਝ ਹਿੰਦੀ ਗੀਤਾਂ ਦਾ ਆਨੰਦ ਮਾਣੋਗੇ ਤੇ ਰਾਤ 10:30 ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 ਤੇ ਤੁਹਾਡੇ ਵਟਸਐਪ ਰਾਹੀਂ ਆਈਆਂ ਫਰਮਾਇਸ਼ਾਂ ਤੇ ਲਾਈਵ ਫੋਨ ਇਨ ਕਾਲਸ ਰਾਹੀਂ ਆਈਆਂ ਫਰਮਾਇਸ਼ਾਂ ਨੂੰ ਪੂਰਾ ਕੀਤਾ ਜਾਏਗਾ ਪੰਜਾਬੀ ਗੀਤਾਂ ਦੀਆਂ ਨੂੰ। ਪ੍ਰੋਗਰਾਮ ਰਹੇਗਾ ਸੌਗਾਤ, ਸਮਾਂ ਰਹੇਗਾ ਰਾਤ 11:10। ਇਹ ਸੀ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੀ ਜਾਣਕਾਰੀ।
1: ਹੈਲੋ,
2: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨ੍ਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
3: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
0: 3:46 ਮੀਟਰ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1:10 ਹੋਣ ਜਾਣ ਰਹੇ, ਹੁਣ ਤੁਸੀਂ ਪ੍ਰਾਦੇਸ਼ਿਕ ਖਬਰਾਂ ਸੁਣੋਗੇ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ED ਨੇ ਤਿਰੁਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਇੱਕ ਮਾਮਲੇ ਦੇ ਸਬੰਧ ਵਿੱਚ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿੱਚ 26 ਥਾਵਾਂ 'ਤੇ ਤਲਾਸ਼ੀ ਸ਼ੁਰੂ ਕੀਤੀ ਹੈ। ਇਹ ਆਪਰੇਸ਼ਨ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੀਤਾ ਜਾ ਰਿਹਾ ਹੈ। ਡਾਇਰੈਕਟੋਰੇਟ ਨੇ ਕਿਹਾ ਕਿ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਸ਼ਾਮਲ ਨਿੱਜੀ ਕੰਪਨੀਆਂ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਹੋਰ ਸਹਿਯੋਗੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਏਜੰਸੀ ਮੁਤਾਬਕ ਤਿਰੁਪਤੀ ਇਨਫਰਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਇੱਕ ਪ੍ਰੋਜੈਕਟ ਨਾਲ ਸੰਬੰਧਿਤ 290 ਕਰੋੜ ਦੇ ਬੈਂਕ ਧੋਖਾਧੜੀ ਦੇ ਮਾਮਲੇ ਸ਼ਾਮਲ ਹੈ। ED ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਆਵਾਸ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਫ਼ਤਰਾਂ ਵਿੱਚੋਂ ਇੱਕ ਸਮੇਂ ਨਿਰੀਖਣ ਵੀ ਕੀਤੇ। ਇਸ ਦਾ ਉਦੇਸ਼ ਗਮਾਡਾ ਨਾਲ ਜੁੜੀਆਂ ਦੋਸ਼ੀ ਸੰਸਥਾਵਾਂ ਇਲਜ਼ਾਮ ਸਬੂਤ ਇਕੱਠੇ ਕਰਨਾ ਸੀ। ਜਾਂਚ ਏਜੰਸੀ ਨੇ ਕਿਹਾ ਕਿ ਇੱਕ ਨਿੱਜੀ ਸਲਾਹਕਾਰ ਕੰਪਨੀ ਨੇ ਗਮਾਡਾ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਜ਼ਮੀਨ ਪ੍ਰਾਪਤੀ ਵਿੱਚ ਬੇਨਿਯਮੀਆਂ ਨੂੰ ਸਹੂਲਤ ਦਿੱਤੀ ਹੈ। ਰੇਡ ਹਾਲੇ ਵੀ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਗਮਾਡਾ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਅੰਦਰ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਨੂੰ ਮੋਹਾਲੀ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਸਾਰੇ ਜਨਤਕ ਖੇਤਰਾਂ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਹੈ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਅਤੇ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜੋ 26 ਅਤੇ 27 ਸਤੰਬਰ ਦੀਆਂ ਛੁੱਟੀਆਂ ਦੇ ਨਾਲ ਮੇਲ ਖਾਂਦੀ ਹੈ। ਇਸ ਨੇ ਕਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ATM ਲਿੰਕ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਚਾਲੂ ਰਹਿਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ AIG ਰਣਜੀਤ ਸਿੰਘ, ਜਿਨ੍ਹਾਂ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਜੋ ਪਿਛਲੇ ਕਈ ਸਾਲਾਂ ਤੋਂ ਫਰਾਰ ਸਨ, ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਏ ਜਾਣ ਦੀ ਖ਼ਬਰ ਹੈ। ਉਨ੍ਹਾਂ ਖਿਲਾਫ਼ ਨਸ਼ਾ ਤਸਕਰੀ ਅਤੇ ਫਿਰੌਤੀ ਦੇ ਸ਼ੱਕੀ ਰੈਕਟ ਨਾਲ ਜੁੜੇ ਮਾਮਲੇ ਦਰਜ ਕੀਤੇ ਗਏ ਸਨ। ਇਸ ਬਾਰੇ ਹੋਰ ਵੇਰਵਿਆਂ ਦੀ ਉਡੀਕ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਬੈਂਕਾਂ ਨੂੰ UPI ਫੀਸਾਂ ਲਾਗੂ ਹੋਣ ਤੋਂ ਪਹਿਲਾਂ ATM ਭਰਨ ਲਈ ਕਿਹਾ ਗਿਆ ਹੈ। ਪ੍ਰੈਸ ਸੂਚਨਾ ਬਿਊਰੋ ਦੀ ਤੱਥ ਜਾਂਚ ਇਕਾਈ ਨੇ ਇਸ ਦਾਅਵੇ ਨੂੰ ਜਾਅਲੀ ਕਰਾਰ ਦਿੱਤਾ ਹੈ।

0: ਇਸ ਲਈ ਇਹ ਵੀ ਸਪਸ਼ਟ ਕੀਤਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਤੇ ਖਜ਼ਾਨਾ ਮੰਤਰਾਲੇ ਵੱਲੋਂ ਅਜਿਹੀਆਂ ਕੋਈ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਨੇ। ਪੀਆਈਬੀ ਨੇ ਨਾਗਰਿਕਾਂ ਨੂੰ ਕੇਂਦਰ ਸਰਕਾਰ ਨਾਲ ਸਬੰਧਤ ਕਿਸੇ ਵੀ ਸ਼ੱਕੀ ਸਮੱਗਰੀ ਦੀ ਜਾਣਕਾਰੀ ਪੀਆਈਬੀ ਦੀ ਤੱਥ ਜਾਂਚ ਇਕਾਈ ਨੂੰ ਦੇਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਰੈਵੇਨਿਊ ਪਟਵਾਰ ਯੂਨੀਅਨ, ਸਿੱਖਿਆ ਖੇਤਰਾਂ ਦੀਆਂ 10 ਯੂਨੀਅਨ ਤੇ ਨਹਿਰੀ ਪਟਵਾਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ। ਪਟਵਾਰ ਯੂਨੀਅਨ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1000 ਤੋਂ ਵੱਧ ਮਾਲ ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਮਾਨ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਦਾ ਅਸਲ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ। ਇਸੇ ਤਰ੍ਹਾਂ ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਨਹਿਰੀ ਪਟਵਾਰ ਯੂਨੀਅਨ ਨਾਲ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਸੇਵਾ ਸੰਬੰਧੀ ਮੰਗਾਂ ਤੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਉਧਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਖੇਤਰ ਦੀਆਂ 10 ਯੂਨੀਅਨ ਦੇ ਨੁਮਾਇੰਦਿਆਂ ਨਾਲ ਅਤੇ ਬਿਜਲੀ ਵਿਭਾਗ ਦੇ ਥਰਮ ਪਲਾਂਟ ਕਰਮਚਾਰੀਆਂ ਸੰਘ ਨਾਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਮੇਲਾ ਅਤੇ ਕਿਸਾਨ ਸੰਵਾਦ ਕਰਾਇਆ ਗਿਆ। ਇਸ ਮੌਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਕਿਸਾਨ ਭਲਾਈ ਅਤੇ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਕੇਂਦਰੀ ਮੰਤਰੀ ਚੌਹਾਨ ਨੇ ਇਸ ਮੌਕੇ ਬੂਟੇ ਲਾ ਕੇ ਕਿਸਾਨ ਮੇਲੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖੇਤੀਬਾੜੀ ਨੂੰ ਹੋਰ ਲਾਹੇਵੰਦ ਅਤੇ ਟਿਕਾਊ ਬਣਾਉਣ ਲਈ ਆਧੁਨਿਕ ਤਕਨਾਲੋਜੀ, ਖੋਜ, ਫਸਲ ਭਿੰਨਤਾ ਅਤੇ ਸਹਾਇਕ ਕਿੱਤਿਆਂ ਨੂੰ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਕਿਸਾਨਾਂ ਨਾਲ ਸਿੱਧਾ ਸੰਵਾਦ ਕਰਦਿਆਂ ਕੇਂਦਰੀ ਮੰਤਰੀ ਨੇ ਸਰੋਂ ਤੋਂ ਪੈਦਾ ਹੋਣ ਵਾਲੇ ਸ਼ਹਿਦ ਦੀ ਮੰਡੀਕਰਨ ਦੀ ਸਮੱਸਿਆ ਬਾਰੇ ਹੱਲ ਲੱਭਣ ਦੀ ਖੋਜ ਕਰਨ ਲਈ ਕਿਹਾ। ਉਨ੍ਹਾਂ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਯੋਗਤਾ ਵਧਾਉਣ, ਮੁੱਲ ਵਾਧਾ ਅਤੇ ਪ੍ਰੋਸੈਸਿੰਗ ਸੰਬੰਧੀ ਖੋਜ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਦੱਸੀ। ਉਨ੍ਹਾਂ ਏਕੀਕ੍ਰਿਤ ਖੇਤੀ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਦੇ ਵੱਖ ਵੱਖ ਸਰੋਤ ਵਿਕਸਿਤ ਕਰਨ ਤੇ ਵੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਐਤਵਾਰ ਸਵੇਰੇ 11 ਵਜੇ ਆਕਾਸ਼ਵਾਣੀ ਦੇ ਪ੍ਰਸਾਰਿਤ ਹੋਣ ਵਾਲੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿੱਚ ਦੇਸ਼ ਤੇ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ 138ਵਾਂ ਐਪੀਸੋਡ ਆਕਾਸ਼ਵਾਣੀ ਅਤੇ ਦੂਰਦਰਸ਼ਨ ਨੈਟਵਰਕ ਦੇ ਨਾਲ ਨਾਲ ਆਕਾਸ਼ਵਾਣੀ ਨਿਊਜ਼ ਵੈਬਸਾਈਟ ਅਤੇ ਨਿਊਜ਼ ਔਨ ਏਅਰ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਹ ਪ੍ਰੋਗਰਾਮ ਆਕਾਸ਼ਵਾਣੀ ਨਿਊਜ਼, ਡੀਡੀ ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਏਗਾ। ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਇਹ ਵੱਖ ਵੱਖ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਏਗਾ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਐਂਡ ਲਈ ਐਟ ਦ ਰੇਟ AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਨ ਸੁਣੋਗੇ 1:40 ਤੇ। ਨਮਸਕਾਰ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਜੈ ਹਿੰਦ ਫੌਜੀ ਵੀਰੋ, ਤੁਹਾਡੇ ਮਨੋਰੰਜਨ ਦੇ ਲਈ ਹਿੰਦੀ ਫਿਲਮਾਂ ਦੇ ਵਿੱਚੋਂ ਗੀਤ ਲੈ ਕੇ ਹਾਜ਼ਰ ਹੋਏ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਅਜੂਬਾ ਫਿਲਮ ਦੇ ਵਿੱਚੋਂ ਲਿਆ, ਅਲਕਾ ਯਾਗਨਿਕ ਅਤੇ ਮੁਹੰਮਦ ਅਜ਼ੀਜ਼ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ। ਗੀਤ ਨੂੰ ਲਿਖਿਆ ਆਨੰਦ ਬਖਸ਼ੀ ਨੇ।

ਹਾਂ ਜੀ ਵੀਰੋ, ਆਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਇੱਕ ਦੂਜੇ ਕੇ ਲੀਏ ਫਿਲਮ ਦੇ ਵਿੱਚ ਲਿਆ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਅਨੂਪ ਜਲੋਟਾ ਨੇ ਅਤੇ ਗੀਤ ਦੇ ਬੋਲ ਲਿਖੇ ਆਨੰਦ ਬਖਸ਼ੀ ਨੇ ਅਤੇ ਸੰਗੀਤ ਨਿਰਦੇਸ਼ਨ ਲਕਸ਼ਮੀਕਾਂਤ ਪਿਆਰੇ ਲਾਲ ਦਾ।

0: ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ 'ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ ਅੱਜ ਤੋਂ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
3: ਨਹੀਂ ਯਾਰ, ਮੈਂ ਨਹੀਂ ਲਾਉਣਾ।
2: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
3: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
5: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
3: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
5: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
3: HIV
5: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
4: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
6: ਫੌਜੀ ਵੀਰੋ, ਇਸ ਅੰਤਰਾਲ ਤੋਂ ਬਾਅਦ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਅਨੁਰਾਧਾ ਪੌਡਵਾਲ ਤੇ ਅਮਿਤ ਕੁਮਾਰ ਦੀਆਂ ਆਵਾਜ਼ਾਂ ਦੇ ਵਿੱਚ ਲਿਆ, ਬਾਗੀ ਫਿਲਮ ਦੇ ਵਿੱਚੋਂ। ਇਸ ਗੀਤ ਦੇ ਬੋਲ ਲਿਖੇ ਸਮੀਰ ਨੇ ਤੇ ਤਰਜ਼ ਆਨੰਦ ਮਿਲਨ ਨੇ ਤਿਆਰ ਕੀਤੀ।

0: ਜਦੋਂ ਸੇਵਾ ਦੀ ਭਾਵਨਾ ਕਿਸੇ ਰਾਸ਼ਟਰ ਦੀਆਂ ਨੀਤੀਆਂ ਵਿੱਚ ਸ਼ਾਮਿਲ ਹੋ ਜਾਂਦੀ ਹੈ ਤਾਂ ਸੇਵਾ ਖੁਦ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਡੀ ਪ੍ਰੇਰਕ ਸ਼ਕਤੀ ਬਣ ਜਾਂਦੀ ਹੈ। ਸ਼੍ਰੀ ਮੋਦੀ ਨੇ ਵੀ ਕਿਹਾ ਕਿ ਇਹ ਨਵੀਨਤਾਕਾਰੀ ਯੋਜਨਾਵਾਂ ਨੂੰ ਜਨਮ ਦਿੰਦਾ ਹੈ ਜੋ 25 ਕਰੋੜ ਨਾਗਰਿਕਾਂ ਨੂੰ ਗਰੀਬੀ ਦੇ ਚੱਕਰ ਵਿੱਚੋਂ ਬਾਹਰ ਕੱਢਦੀਆਂ ਨੇ। ਉਨ੍ਹਾਂ ਕਿਹਾ ਕਿ ਰਾਜਨੀਤੀ, ਚੋਣਾਂ ਅਤੇ ਸ਼ਾਸਨ ਪ੍ਰਣਾਲੀਆਂ ਦਾ ਆਪਣਾ ਸਥਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਰਾਸ਼ਟਰ ਨਿਰਮਾਣ ਲਈ ਸਮਰਪਿਤ ਲੋਕ ਹਾਂ ਅਤੇ ਇੱਕ ਵਿਕਸਿਤ ਭਾਰਤ ਬਣਾਉਣ ਦੇ ਅਹਿਦ ਨਾਲ ਨਿਕਲੇ ਹਾਂ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ 2047 ਤੱਕ ਇੱਕ ਵਿਕਸਿਤ ਭਾਰਤ ਬਣਾਉਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਉਣਾ ਚਾਹੀਦਾ ਹੈ।
1: 2047 तक विकसित भारत के निर्माण में हमें युवा शक्ति की बहुत बड़ी भूमिका को एकदम से मजबूती के साथ आगे बढ़ाना है। आज की युवा पीढ़ी विकसित भारत की निर्माता भी है और यही पीढ़ी एक बड़ी लाभार्थी भी होगी। और इस दायित्व को निभाने के लिए भारत को जमीन पर जानना, समझना, देश की हर बारीकियों को अनुभव करना बहुत जरूरी है और इसमें सेवा संकल्प यात्रा निश्चित रूप से आपके जीवन में अहम भूमिका निभाने वाली।
0: ਗੱਲਬਾਤ ਦੌਰਾਨ ਸੇਵਾ ਯਾਤਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਹਿੰਮ ਦੇ ਹਿੱਸੇ ਵਜੋਂ ਬੂਟੇ ਲਾਏ ਅਤੇ ਸਫਾਈ ਮੁਹਿੰਮ ਚਲਾਈ। ਉਨ੍ਹਾਂ ਵੀ ਕਿਹਾ ਕਿ ਯਾਤਰਾ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਵੱਖ ਵੱਖ ਸਰਕਾਰੀ ਯੋਜਨਾਵਾਂ ਦੇ ਲਾਭਾਂ ਬਾਰੇ ਉਨ੍ਹਾਂ ਦਾ ਉਸਾਰੂ ਪ੍ਰਤੀਕਰਮ ਪ੍ਰਾਪਤ ਕੀਤਾ। ਭਾਰਤ, ਬ੍ਰਾਜ਼ੀਲ, ਜਰਮਨੀ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਜਲਦ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ ਹੈ। G4 ਵਿਦੇਸ਼ ਮੰਤਰੀਆਂ ਦੀ ਮੀਟਿੰਗ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਹੋਈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ, ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਉਰੋ ਵੀਏਰਾ, ਜਰਮਨੀ ਦੇ ਵਿਦੇਸ਼ ਮੰਤਰੀ ਜੋਹਾਨ ਡੇਵਿਡ ਵਾਰੇਫੁਲ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਮੋਟੇਗੀ ਤੋਸ਼ੀ ਮਿਤਸੂ ਨੇ ਇਸ ਵਿਚ ਹਿੱਸਾ ਲਿਆ। ਇਕ ਸਾਂਝੇ ਬਿਆਨ ਵਿਚ ਮੰਤਰੀਆਂ ਨੇ ਕਿਹਾ ਕਿ ਸਥਾਈ ਅਤੇ ਗੈਰ ਸਥਾਈ ਦੋਵਾਂ ਸ਼੍ਰੇਣੀਆਂ ਵਿਚ ਸੁਰੱਖਿਆ ਕੌਂਸਲ ਦਾ ਪਸਾਰ ਸੁਧਾਰ ਦਾ ਇਕ ਮੁੱਖ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਚੁਣੌਤੀਪੂਰਨ ਭੂ ਸਿਆਸੀ ਸਥਿਤੀ ਨੂੰ ਦੇਖਦੇ ਹੋਏ ਸੁਰੱਖਿਆ ਕੌਂਸਲ ਵਿਚ ਸੁਧਾਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਿਆ ਹੈ। G4 ਦੇਸ਼ਾਂ ਨੇ ਅਫਰੀਕਾ, ਏਸ਼ੀਆ ਪ੍ਰਸ਼ਾਂਤ ਅਤੇ ਲਾਤਿਨੀ ਅਮਰੀਕਾ ਅਤੇ ਕੈਰੇਬੀਅਨ ਸਮੇਤ ਘੱਟ ਅਤੇ ਬਿਨਾਂ ਪ੍ਰਤੀਨਿਧਤਾ ਵਾਲੇ ਖੇਤਰਾਂ ਅਤੇ ਸਮੂਹਾਂ ਦੀ ਵਧੇਰੇ ਪ੍ਰਤੀਨਿਧਤਾ ਦੀ ਲੋੜ ਤੇ ਵੀ ਜ਼ੋਰ ਦਿੱਤਾ। ਮੰਤਰੀਆਂ ਨੇ ਸੁਰੱਖਿਆ ਕੌਂਸਲ ਸੁਧਾਰ ਤੇ ਅੰਤਰ ਸਰਕਾਰੀ ਗੱਲਬਾਤ ਵਿਚ ਠੋਸ ਪ੍ਰਗਤੀ ਦੀ ਘਾਟ ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ G4 ਹੋਰ ਸੁਧਾਰ ਪੱਕੇ ਸਮੂਹਾਂ ਨਾਲ ਰਲ ਕੇ ਇਕ ਸਾਂਝਾ ਮਾਡਲ ਵਿਕਸਿਤ ਕਰੇਗਾ ਜੋ ਸੰਯੁਕਤ ਰਾਸ਼ਟਰ ਦੇ ਬਹੁਗਿਣਤੀ ਮੈਂਬਰ ਦੇਸ਼ਾਂ ਦੇ ਵਿਚਾਰਾਂ ਨੂੰ ਦਰਸਾਉਂਦਾ ਅਤੇ ਟੈਕਸਟ ਆਧਾਰਿਤ ਗੱਲਬਾਤ ਦੀ ਜਲਦ ਸ਼ੁਰੂਆਤ ਨੂੰ ਤਰਜੀਹ ਦੇਵੇਗਾ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਇਕ ਮਜ਼ਬੂਤ ਨੀਂਹ ਏ। ਅੱਜ ਵਿਸ਼ਵ ਸਮੁੰਦਰੀ ਦਿਵਸ ਤੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਨੀਤੀ ਸੁਧਾਰਾਂ ਅਤੇ ਸਮੁੰਦਰੀ ਜਹਾਜ਼ਾਂ ਲਈ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਏ। ਇਹ ਪਹਿਲਕਦਮੀ ਹੰਗਾਮੀ ਸਮੁੰਦਰੀ ਸੁਰੱਖਿਆ ਯੋਜਨਾ ਦੇ ਰੂਪ ਵਿਚ ਇਸ ਸਾਲ ਜੁਲਾਈ ਵਿਚ ਸ਼ੁਰੂ ਕੀਤੀ ਗਈ ਸੀ। ਵਿਸ਼ਵ ਸਮੁੰਦਰੀ ਦਿਵਸ ਹਰ ਸਾਲ ਸਤੰਬਰ ਦੇ ਆਖਰੀ ਵੀਰਵਾਰ ਨੂੰ ਦੁਨੀਆਂ ਭਰ ਵਿਚ ਸਮੁੰਦਰ ਨਾਲ ਜੁੜੇ ਕਾਰਜਾਂ ਅਤੇ ਸਨਅਤਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR ਨਿਊਜ਼ ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿਖੇ ਇਕ ਬੱਸ ਵਿਚ ਅੱਗ ਲੱਗਣ ਕਾਰਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਬੁੱਧਵਾਰ ਦੇ ਰਾਤ ਗ੍ਰੇਟਰ ਨੋਇਡਾ ਵਿਚ ਯਮੁਨਾ ਐਕਸਪ੍ਰੈਸ ਵੇ ਤੇ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਇਸ ਦੁਖਦਾਈ ਹਾਦਸੇ ਵਿਚ ਘੱਟੋ ਘੱਟ 9 ਯਾਤਰੀ ਸੜ ਕੇ ਮਾਰੇ ਗਏ। ਪ੍ਰਧਾਨ ਮੰਤਰੀ ਨੇ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਅਤੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ। ਪ੍ਰਧਾਨ ਮੰਤਰੀ ਨੇ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਰਾਹਤ ਰਕਮ ਦਾ ਐਲਾਨ ਵੀ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ 2 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਪੁਲਿਸ ਮੁਤਾਬਕ ਇਹ ਘਟਨਾ ਜੇਵਰ ਥਾਣਾ ਇਲਾਕੇ ਦੇ ਦਿਆਨ ਪੂਰਵ ਪਿੰਡ ਨੇੜੇ ਅੱਧੀ ਰਾਤ ਦੇ ਕਰੀਬ ਵਾਪਰੀ। ਗ੍ਰੇਟਰ ਨੋਇਡਾ ਦੇ DCP ਰਵੀ ਸ਼ੰਕਰ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦਸਿਆ ਕਿ ਬਿਹਾਰ ਰਜਿਸਟਰਡ ਸਲੀਪਰ ਬੱਸ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਮਹੋਬਾ ਜਾ ਰਹੀ ਸੀ ਅਤੇ ਕਥਿਤ ਤੌਰ ਤੇ ਇਸ ਵਿਚ ਕਰੀਬ 35 ਮੁਸਾਫਰ ਸਵਾਰ ਸਨ। ਦਿਆਨਕਪੁਰ ਪਿੰਡ ਨੇੜੇ ਬੱਸ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ 9 ਯਾਤਰੀਆਂ ਦੀ ਮੌਤ ਹੋ ਗਈ। ਜੇਵਰ ਪੁਲਿਸ ਨੇ ਇਸ ਸਬੰਧ ਵਿਚ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਏ। ਗ੍ਰੇਟਰ ਨੋਇਡਾ ਦੇ ਮੁੱਖ ਫਾਇਰ ਅਫਸਰ ਪ੍ਰਦੀਪ ਕੁਮਾਰ ਨੇ ਕਿਹਾ ਕਿ ਅੱਗ ਬੱਸ ਦੇ ਇੰਜਣ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਦੂਜੇ ਹਿੱਸਿਆਂ ਵਿਚ ਫੈਲ ਗਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਪੀੜਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਬੱਸ ਅੱਗ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਸੀ

ਫੱਜ ਵਿਰੋ ਜਾਵੇਦ ਅਖਤਰ ਦੇ ਬੋਲਾਂ ਨੂੰ ਤੁਸੀਂ ਨੁਸਰਤ ਫਤਿਹ ਅਲੀ ਖਾਨ ਦੇ ਸੰਗੀਤ ਨਿਰਦੇਸ਼ਨ ਦੇ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸ਼੍ਰੇਆ ਘੋਸ਼ਾਲ ਤੇ ਅਭਿਜੀਤ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਦੇ ਬੋਲ ਲਿਖੇ ਜਾਵੇਦ ਅਖਤਰ ਨੇ ਤੇ ਸੰਗੀਤ ਨਿਰਦੇਸ਼ਨ ਵਿਸ਼ਾਲ ਸ਼ੇਖਰ ਦਾ।

0: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ, ਕੌਣ ਚੁੰਮੇਗਾ ਜਿੱਤ ਦਾ ਸਿਖਰ, ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ, ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।

0: जरूरी सूचना आकाशवाणी जलंधर दी खेतरी समाचार इकाई विच पंजाब दे 10 जिलों जलंधर शहीद भगत सिंह नगर मलेरकोटला संगरूर बरनाला बठिंडा मानसा फिरोजपुर मोगा अते फरीदकोट लई कॉन्ट्रैक्ट आधार ते पार्ट टाइम कोरेस्पोंडेंट्स दे औहदे लई योग उम्मीदवारां तों अर्जियां दी मंग कीती जांदी है। अर्जी फार्म लैण अते भेजण लई पता हेड ऑफ ऑफिस आकाशवाणी नेड़े बीएमसी चौंक जलंधर ए। उम्मीदवार अर्जी फार्म समेत वधेरे जानकारी आकाशवाणी दी वैबसाइट www.newsonair.nic.in ते जाके वैकेंसी कॉलम तो भी डाउनलोड कर सकदे ने। अर्जियां भेजण दी आखरी तारीख 7 अक्टूबर 2026 है। ध्यान रहे एह कोई नियमित रोजगार नहीं है।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਰੰਗਲੀ ਧਰਤੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਪਾਲੀ ਦੇ ਦਵਾਲੀਆ ਦੇ ਗਾਏ ਲੋਕ ਗੀਤ ਸੁਣਦੇ ਹਾਂ। ਸਭ ਤੋਂ ਪਹਿਲਾਂ ਗੀਤ ਸੁਣਦੇ ਹਾਂ ਉਹਨਾਂ ਦੀ ਆਵਾਜ਼ ਦੇ ਵਿੱਚ ਗਾਇਆ ਤੂੰ ਕੜਵਾ ਮੈਂ ਤੇਰੀ ਡੋਰ ਵੇ ਮਾਈਆ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਰੰਗਲੀ ਧਰਤੀ ਪ੍ਰੋਗਰਾਮ ਸੁਣ ਰਹੇ ਹੋ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੋਕ ਗਾਇਕ ਹਨ ਸਾਡੇ ਪਾਲੀ ਦੀਤ ਵਾਲੀਆ।

0: ਪਾਲੀ ਦੇਤਵਾਲੀਆ ਦੀਆਂ ਗਾਈਆਂ ਇਹਨਾਂ ਬੋਲੀਆਂ ਦੇ ਨਾਲ ਹੀ ਅੱਜ ਦਾ ਰੰਗਲੀ ਧਰਤੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਵੀਡੀਓ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 3 ਵਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਤੁਹਾਡੀ ਸੇਵਾ ਵਿੱਚ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਖਿਆ ਦਿਓ ਨਮਸਕਾਰ।
1: ਡੀਟੀਐਚ ਦੀ AIR ਪੰਜਾਬ ਸੇਵਾ ਦਾ ਜਲੰਧਰ ਕੇਂਦਰ ਹੈ। ਦਿਨ ਦੇ 3 ਵਜ ਰਹੇ ਨੇ। ਲੋ ਸੁਣਦੇ ਹਾਂ ਹੁਣ ਤੱਕ ਦੇ ਮੁੱਖ ਸਮਾਚਾਰ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਚਿੱਠੀ ਜੋ ਕਿ ਸਾਨੂੰ ਆਈ ਹੈ ਚੰਡੀਗੜ੍ਹ ਤੋਂ। ਸ਼ਤੇਸ਼ ਅਨੇਜਾ, ਵਿਮਲ ਅਨੇਜਾ, ਸਾਧੂਲ ਸ਼ਹਿਰ ਤੋਂ ਆਈ ਹੈ ਸਾਨੂੰ ਚਿੱਠੀ। ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਰਾਜਸਥਾਨ, ਮੰਡੀ ਗੋਲੂਵਾਲਾ ਤੋਂ ਆਈ ਹੈ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਅਗਲੀ ਚਿੱਠੀ ਆਈ ਹੈ ਸਾਨੂੰ ਸਾਡੇ ਕੋਲ ਸ਼੍ਰੀ ਗੰਗਾਨਗਰ ਤੋਂ, ਡਾਕਟਰ ਬਨਵਾਰੀ ਜੈਪਾਲ, ਬਿਮਲਾ, ਸੋਨੂ, ਮਮਤਾ, ਮੋਸ਼, ਦੀਕਸ਼ਾ, ਸੁਸ਼ਾਂਤ, ਵਿਕਰਮ, ਜੈਪਾਲ। ਡਵ ਵਾਲੀ ਤੋਂ ਆਈ ਹੈ ਸਾਨੂੰ ਚਿੱਠੀ ਦਰਸ਼ਨ ਲੋਟ, ਸ਼ਰਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ। ਟਾਹਲੀ ਵਾਲਾ ਜੱਟਾ ਤੋਂ ਆਈ ਹੈ ਸਾਨੂੰ ਚਿੱਠੀ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਰਵਿੰਦਰ, ਮਨਿੰਦਰ ਅਤੇ ਸੁਰਿੰਦਰ। ਇਹਨਾਂ ਸਾਰਿਆਂ ਦੀ ਰਲੀ ਮਿਲੀ ਪਸੰਦ 'ਚ ਸਿਗਲਾ ਗੀਤ ਲਗਾਉਣ ਲੱਗੇ ਹਾਂ। ਜੱਸੀ ਸਿੱਧੂ ਦੀ ਆਵਾਜ਼ 'ਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਆਈ ਹੈ ਰਾਜਪੁਰੇ ਤੋਂ। ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਧਰਮਵੀਰ ਸਿੰਘ ਅਤੇ ਜਗਸੀਰ ਸਿੰਘ। ਅਗਲੀ ਚਿੱਠੀ ਆਈ ਸਾਨੂੰ ਕੁੜਿਆਲਾ ਤੋਂ। ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਗੁਰਸਿਮਰਨ ਕੌਰ, ਰਹਿਮਤ ਕੌਰ, ਬਲਤੇਜ ਸਿੰਘ, ਨਵੀਂ ਸਿੰਘ, ਭੋਲਾ ਸਵਾਂਗ, ਡਾਕਟਰ ਅਮਨਜੀਤ, ਸੁਖਮੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ, ਗੁਰੂ ਤੇਸਵਰ ਸਿੰਘ ਅਤੇ ਬਲਤੇਜ ਸਿੰਘ। ਅਗਲੀ ਚਿੱਠੀ ਆਈ ਹੈ ਸਾਨੂੰ ਹੀਰਾਪੁਰ ਅਬੋਹਰ ਤੋਂ। ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ, ਗਿਆਨ। ਮਾਡਲ ਟਾਊਨ ਕਰਨਾਲ ਤੋਂ ਆਈ ਹੈ ਸਾਨੂੰ ਚਿੱਠੀ। ਸੁਧੀਰ, ਸੰਦੀਪ, ਸੁਨੀਤਾ, ਰਿਆਨ, ਜਗਮੋਹਨ, ਇਸ਼ਪ੍ਰੀਤ ਅਤੇ ਸੋਨੀਆ। ਲੁਧਿਆਣੇ ਤੋਂ ਆਈ ਹੈ ਸਾਨੂੰ ਚਿੱਠੀ। ਸ਼ਿਵਾਲੀ ਰਾਜ, ਅਵੀ, ਅਦਿੱਤਿਆ ਰਾਜ ਅਤੇ ਉਹਨਾਂ ਦਾ ਸਾਰਾ ਪਰਿਵਾਰ। ਅੰਬਾਲਾ ਤੋਂ ਆਈ ਹੈ ਸਾਨੂੰ ਚਿੱਠੀ। ਰਵੀ ਕੁਮਾਰ, ਰਾਹੁਲ, ਪ੍ਰਿਯੰਕਾ, ਨੂਰ, ਨਮਨ, ਸਿਮਰਤ, ਗੁਰਕੀਰਤ ਅਤੇ ਗੁਰਸ਼ਬਦ। ਇਹਨਾਂ ਸਾਰੇ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਪ੍ਰਭ ਗਿੱਲ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰੇਟ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਮਹਿਰਾਮਪੁਰ ਤੋਂ ਫੌਜੀ ਮੱਖਣ ਸਿੰਘ, ਬੂਟਾ ਮਨੀ, ਕੁਲਵਿੰਦਰ ਕੌਰ, ਨੀਲਮ, ਜੋਤੀ, ਨੰਨੂ, ਡੱਬੂ, ਨਵਰਾਜ ਸਿੰਘ ਅਤੇ ਦਮਨਪ੍ਰੀਤ ਸਿੰਘ। ਅਗਲੀ ਚਿੱਠੀ ਆਈ ਹੈ ਸਾਨੂੰ ਨਕੇਰੀਆਂ ਤੋਂ, ਕਸ਼ਮੀਰ ਸਿੰਘ, ਸੁਖਜੀਤ ਸਿੰਘ, ਸੁੱਖਾ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ ਸਿੰਘ ਅਤੇ ਕਨਵਰਵਾਲ ਸਿੰਘ ਸੁੱਚਾ ਸਿੰਘ। ਜਮਸ਼ੇਦਪੁਰ ਤੋਂ ਆਈ ਹੈ ਸਾਨੂੰ ਚਿੱਠੀ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਪੱਪੀ ਭਾਟੀਆ ਅਤੇ ਨਵਨੀਤ ਭਾਟੀਆ। ਅਗਲੀ ਚਿੱਠੀ ਆਈ ਹੈ ਸਾਨੂੰ ਪਟੇਲ ਨਗਰ ਮਲੋੜ ਤੋਂ, ਰਮੇਸ਼, ਗੀਤਾ ਰਾਣੀ, ਸ਼ਕੁੰਤਲਾ, ਗਗਨਦੀਪ, ਰੀਆ ਅਤੇ ਆਰਜੂ। SBS ਨਗਰ ਤੋਂ ਆਈ ਹੈ ਸਾਨੂੰ ਚਿੱਠੀ, ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ ਅਤੇ ਗੁਰਪ੍ਰੀਤ। ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਸੁਖਸ਼ਿੰਦਰ ਸ਼ਿੰਦੇ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।
1: ਵੱਜੇ ਪੰਜਾਬੀ ਢੋਲ ਤੇ ਨੱਚਣਾ ਨੱਚਣਾ ਬੜਾ ਸੁਖਾਲਾ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਅਗਲੀ ਚਿੱਠੀ ਚਲੋ ਜੀ ਪੜ੍ਹਦੇ ਹਾਂ, ਜੋ ਕਿ ਸਾਨੂੰ ਭੇਜੀ ਹੈ ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਜਾਜੋਰੀਆ, ਬੇਬੀ ਆਰਜੂ ਜਾਜੋਰੀਆ। ਮੁਹੰਮਦਪੁਰ ਸੋਤਰ ਤੋਂ ਆਈ ਹੈ ਸਾਨੂੰ ਚਿੱਠੀ। ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ, ਕੌਸ਼ਲਿਆ, ਗੁਰਸ਼ਿੰਦਰ, ਬੱਬੂ, ਕੁਲਦੀਪ, ਕੀਰਤ, ਭੂਸ਼ਣ ਅਤੇ ਜਸ਼ਨ। ਕਰਨਾਲ ਤੋਂ ਆਈ ਹੈ ਸਾਨੂੰ ਚਿੱਠੀ। ਗਿਆਨ ਭੂਸ਼ਣ ਸ਼ਰਮਾ, ਸੋਮਨਾਥ, ਕਾਲੀਆ। ਅਗਲੀ ਚਿੱਠੀ ਆਈ ਹੈ ਸਾਨੂੰ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ। ਮਲੋਟ ਤੋਂ ਆਈ ਹੈ ਸਾਨੂੰ ਚਿੱਠੀ ਸ਼ਮਸ਼ੇਰ ਸਿੰਘ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਅਤੇ ਤਰਨਵੀਰ ਸਿੰਘ। ਨਾਭੇ ਤੋਂ ਆਈ ਹੈ ਸਾਨੂੰ ਚਿੱਠੀ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ।

ਇਹਨਾਂ ਸਾਰੇ ਤਾਂ ਮੈਂ ਸਨ ਸੇ ਸਿੰਗਲਾ ਗੀਤ ਲਗਾਉਣ ਲੱਗੇ ਹਾਂ। ਸਰਬਜੀਤ ਚੀਮਾ ਦੀ ਆਵਾਜ਼, ਮਾਫ਼ ਕਰਨਾ, ਕਰਮਜੀਤ ਅਨਮੋਲ ਦੀ ਆਵਾਜ਼, ਆਹ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਗਲੀ ਚਿੱਠੀ ਜੋ ਕਿ ਸਾਡੇ ਕੋਲ ਆਈ ਹੈ ਫਤਿਹਗੜ੍ਹ ਸਾਹਿਬ ਤੋਂ, ਰਾਮਨਾਥ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਅਗਲੀ ਚਿੱਠੀ ਹੈ ਸਾਡੇ ਕੋਲ ਫਰੀਦਕੋਟ ਪੱਕੀ ਖੁਰਦ ਤੋਂ, ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ। ਸ਼੍ਰੀ ਗੰਗਾਨਗਰ ਤੋਂ ਆਈ ਹੈ ਸਾਨੂੰ ਚਿੱਠੀ, ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ। ਆਦਰਸ਼ ਨਗਰ ਮਲੋਟ ਤੋਂ ਆਈ ਹੈ ਸਾਨੂੰ ਚਿੱਠੀ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਭ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਜਮਸ਼ੇਦਪੁਰ ਤੋਂ ਆਈ ਹੈ ਸਾਨੂੰ ਚਿੱਠੀ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ। ਅਨਾਰਕਲੀ ਬਾਜ਼ਾਰ ਜਗਰਾਉਣ ਤੋਂ ਆਈ ਹੈ ਸਾਨੂੰ ਚਿੱਠੀ, ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ ਅਤੇ ਸੁੱਚਾ ਸਿੰਘ ਪਾਠਕ। ਫਜ਼ਿਲਕਾ ਤੋਂ ਆਈ ਹੈ ਸਾਨੂੰ ਚਿੱਠੀ, ਅਮਨ ਵਰਮਾ, ਰਮਨ ਵਰਮਾ, ਦਿਵਾਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਆਲ ਵਰਮਾ ਫੈਮਲੀ। ਅਮਨਗੜ੍ਹ ਸਾਦੁਲ ਸ਼ਹਿਰ ਤੋਂ ਆਈ ਹੈ ਸਾਨੂੰ ਚਿੱਠੀ, ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਸੁਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੇ ਐੱਸ ਮਾਨ। ਇਹਨਾਂ ਸਾਰੇ ਦੇ ਪ੍ਰਸੰਸੇ ਸਿਗਲਾ ਗੀਤ ਲਗਾਉਣ ਲੱਗੇ ਹਾਂ, ਕੰਠ ਕਲੇਰ ਦੀ ਆਵਾਜ਼ 'ਚ ਆਓ ਸੁਣਦੇ ਹਾਂ

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਟਰੈਕਟਰ, ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਇਸ ਪਿਆਰ, ਆਪਣਾਪਣ ਅਤੇ ਮਿੱਠੀਆਂ ਯਾਦਾਂ ਨਾਲ ਅੱਜ ਦੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੋਂ ਲਈਏ ਇਜਾਜ਼ਤ। ਫਿਰ ਮਿਲਾਂਗੇ ਨਵੀਆਂ ਚਿੱਠੀਆਂ, ਨਵੀਆਂ ਯਾਦਾਂ ਅਤੇ ਨਵੇਂ ਜਜ਼ਬਾਤਾਂ ਨਾਲ। ਖੁਸ਼ ਰਹੋ, ਆਬਾਦ ਰਹੋ ਅਤੇ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜਦੇ ਰਹੋ।

ਲੋੜ ਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੇਵਾਲ ਨੇ ਕਿਹਾ ਹੈ ਕਿ ਭਾਰਤ ਦਾ ਸਮੁੰਦਰੀ ਖੇਤਰ ਦੇਸ਼ ਦੀ ਤਰੱਕੀ ਲਈ ਇੱਕ ਮਜ਼ਬੂਤ ਨੀਂਹ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਵਾਰੀ ਯੂਨੀਅਨ ਨਾਲ ਮੀਟਿੰਗ ਦੌਰਾਨ 1000 ਤੋਂ ਵੱਧ ਮਾਲ ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਨੇ। ਭਾਰਤੀ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਵੱਲੋਂ ਰਣਨੀਤਿਕ ਤੌਰ ਤੇ ਅਹਿਮ ਉੱਤਰੀ ਕਮਾਂਡ ਖੇਤਰ ਦਾ ਦੌਰਾ ਤੇ ਮੌਜੂਦਾ ਸੁਰੱਖਿਆ ਸਥਿਤੀ ਅਤੇ ਫੌਜੀ ਤਿਆਰੀ ਦਾ ਲਿਆ ਗਿਆ ਜਾਇਜ਼ਾ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਮੇਲਾ ਅਤੇ ਕਿਸਾਨ ਸੰਵਾਦ ਕਰਾਇਆ ਗਿਆ। ਸਰਕਾਰ ਨੇ ਘਰੇਲੂ ਖੁਰਾਕੀ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਰਾਮਦ ਕੀਤੇ ਜਾਂਦੇ ਪ੍ਰਮੁੱਖ ਖੁਰਾਕੀ ਕੱਚੇ ਤੇਲਾਂ ਤੇ ਮੂਲ ਕਸਟਮ ਡਿਊਟੀ ਘਟਾ ਦਿੱਤੀ ਏ। ਖਜ਼ਾਨਾ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਗਾਹਕਾਂ ਦੀ ਸਹੂਲਤ ਲਈ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਅਮਰੀਕਾ ਤੇ ਚੀਨ ਆਪਣੀ ਵਪਾਰ ਜੰਗਬੰਦੀ ਨੂੰ 2 ਮਹੀਨੇ ਵਧਾਉਣ ਲਈ ਸਹਿਮਤ ਹੋਏ ਨੇ ਅਤੇ ਭਾਰਤ ਦੀ ਮਰਦਾਂ ਦੀ ਟੀਮ ਆਪਣੇ ਆਖਰੀ ਗਰੁੱਪ ਏ ਮੈਚ ਵਿਚ ਚੀਨ ਨੂੰ 37-21 ਨਾਲ ਹਰਾ ਕੇ ਏਸ਼ੀਆਈ ਖੇਡਾਂ ਵਿਚ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਏ। ਇਹ ਸੀ ਹੁਣ ਤੱਕ ਦੀਆਂ ਮੁੱਖ ਖਬਰਾਂ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਪੰਜਾਬੀ ਫਿਲਮ ਸੰਗੀਤ ਤਹਿਤ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣਦੇ ਹਾਂ। ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਗੀਤ ਸ਼ਮਸ਼ਾਦ ਬੇਗਮ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਡਾਕੂ ਸ਼ਮਸ਼ੇਰ ਸਿੰਘ ਇਸ ਫਿਲਮ ਦੇ ਵਿੱਚ ਲਿਆ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਨੇ।

ਆਹ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਚੌਧਰੀ ਕਰਨੈਲ ਸਿੰਘ ਫਿਲਮ ਦੇ ਵਿੱਚ ਲਿਆ, ਇਸ ਨੂੰ ਆਵਾਜ਼ ਦਿੱਤੀ ਹੈ ਮੁਹੰਮਦ ਰਫੀ ਤੇ ਸਾਥੀਆਂ ਨੇ।

ਦੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਆਓ ਹੁਣ ਸੁਣਦੇ ਹਾਂ ਪਟਵਾਰੀ ਫਿਲਮ ਦੇ ਵਿੱਚੋਂ ਮਹਿੰਦਰ ਕਪੂਰ ਮੀਨੂ ਪਰਸ਼ੋਤਮ ਤੇ ਸਾਥੀਆਂ ਦਾ ਗਾਇਆ ਅੱਜ ਦੇ ਇਸ ਪ੍ਰੋਗਰਾਮ ਦਾ ਆਖਰੀ ਗੀਤ।

0: ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ ਹੈ, ਉਹ ਮੈਨੂੰ ਪਿੰਡ ਦੇ ਮੁੰਡੇ ਦੇ ਮੈਨੂੰ ਪਿੰਡ ਦੇ ਹੈ, ਉਹ ਮੈਨੂੰ ਪਿੰਡ ਦੇ ਮੁੰਡੇ ਚੰਨ ਕਹਿੰਦੇ, ਨੀ ਤੂੰ ਸਾਨੂੰ ਨਹੀਂ ਤੱਕਣਾ, ਨੀ ਤੂੰ ਸਾਨੂੰ ਨਹੀਂ ਤੱਕਣਾ।
1: ਜਿੱਥੋਂ ਲੰਘੇ ਉਹ ਹਨੇਰੇ ਪੈ ਗਏ, ਵੇ ਜਿੱਥੋਂ ਲੰਘੇ ਉਹ ਲੰਘੇ ਉਹ ਜਿੱਥੋਂ ਲੰਘੇ ਉਹ ਜਿੱਥੋਂ ਲੰਘੇ ਉਹ ਹਨੇਰੇ ਪੈ ਗਏ, ਵੇ ਮਾਂ ਦੇ ਤੋੜ ਚਾਨਣਾ।
0: ਚੜੀ ਪੀਂਗ ਦੇ ਵਾਂਗ ਜਵਾਨੀ, ਜਵਾਨੀ ਚੜੀ ਪੀਂਗ ਦੇ ਵਾਂਗ ਜਵਾਨੀ, ਨੀ

0: ਨੀਕ ਝੂਟਾ ਮੈਂ ਵੀ ਮੰਗਣਾ ਹੈ
1: ਵੇ ਝੂਟਾ ਲਏਗਾ ਨਸੀਬਾਂ ਵਾਲਾ ਝੂਟਾ ਲਏਗਾ ਲਏਗਾ ਝੂਟਾ ਲਏਗਾ ਵੇ ਝੂਟਾ ਲਏਗਾ ਨਸੀਬ
2: ਹੁਣ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਸੀ ਮੇਰੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਸ਼ਾਮ ਦੇ 4:30 ਵੱਜ ਰਹੇ ਨੇ ਆਓ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ

0: ਹਰ ਟੋਲੇ ਸੋ ਭਰਮ ਭੁਲਾਹੀ ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਹਰੀ ਗੁਣ ਗਾਣ ਦੀ ਪ੍ਰੇਰਣਾ ਤੇ ਇਹ ਵਿਧੀ ਸਤ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਸਤ ਸੰਗਤ ਦੀ ਪਰਿਭਾਸ਼ਾ ਗੁਰਮਤ ਵਿੱਚ ਬਿਆਨ ਕੀਤੀ ਗਈ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਸਤ ਸੰਗਤ ਉਹ ਅਸਥਾਨ ਹੈ ਜਿੱਥੇ ਕੇਵਲ ਇੱਕ ਪ੍ਰਭੂ ਦਾ ਨਾਮ ਅਤੇ ਉਸ ਦੇ ਗੁਣਾਂ ਦੀ ਚਰਚਾ ਹੁੰਦੀ ਹੈ। ਸ੍ਰੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਏ ਜੀਓ। ਸਤ ਸੰਗਤ ਦੀ ਮਹਿਮਾ ਵੀ ਗੁਰਬਾਣੀ ਵਿੱਚ ਬਾਖੂਬੀ ਬਿਆਨ ਕੀਤੀ ਗਈ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਗੁਜਰੀ ਵਿੱਚ ਉਚੇਚੇ ਤੌਰ 'ਤੇ ਸ਼ਬਦ ਵਿੱਚ ਫਰਮਾਉਂਦੇ ਹਨ ਕਿ ਹੇ ਪ੍ਰਭੂ, ਤੇਰੀ ਸੰਗਤ ਵਿੱਚ ਆ ਕੇ ਪ੍ਰਾਣੀ ਭਵਜਲ ਤੋਂ ਪਾਰ ਹੋ ਜਾਂਦਾ ਹੈ। ਇਸ ਤਰ੍ਹਾਂ ਹੋ ਜਾਂਦਾ ਹੈ ਜਿਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ਸੁੱਕਿਆ ਹੋਇਆ ਮਨ ਹਰਿਆ ਭਰਿਆ ਹੋ ਜਾਂਦਾ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਦਰਅਸਲ ਸਤ ਸੰਗਤ ਹੈ ਹੀ ਐਸੀ ਪਾਠਸ਼ਾਲਾ ਜਿੱਥੇ ਪ੍ਰਭੂ ਦੇ ਗੁਣਾਂ ਦਾ ਗਾਇਨ ਹੁੰਦਾ ਹੈ। ਸਤ ਸੰਗਤ ਸਤਿਗੁਰੂ ਚਟਸਾਲ ਹੈ ਜਿੱਤ ਹਰ ਗੁਣ ਸਿੱਖਾਂ। ਜਿੱਥੇ ਇੱਕ ਅਕਾਲ ਪੁਰਖ ਦਾ ਨਾਮ ਹੀ ਅਰਾਧਿਆ ਜਾਂਦਾ ਹੈ, ਕਿਉਂਕਿ ਪ੍ਰਭੂ ਨਾਮ ਭਜਨ ਤੋਂ ਬਿਨਾਂ ਮੁਕਤੀ ਸੰਭਵ ਨਹੀਂ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਸੇ ਕਰਕੇ ਵਿਚਾਰ ਵਾਲੇ ਬਚਨਾਂ ਵਿੱਚ ਸਤਿਗੁਰ ਫਰਮਾਉਂਦੇ ਹਨ ਤੇ ਉਪਦੇਸ਼ ਕਰਦੇ ਹਨ, ਹੇ ਭਾਈ ਪ੍ਰਭੂ ਦੇ ਗੁਣ ਗਾਇਆ ਕਰੋ। ਨਾਲ ਹੀ ਸਪਸ਼ਟ ਕਰਦੇ ਹਨ ਕਿ ਪ੍ਰਭੂ ਦੀ ਕਿਰਪਾ ਦੇ ਅਸੀਂ ਪਾਤਰ ਅਦੋਂ ਹੀ ਬਣ ਸਕਦੇ ਹਾਂ, ਅਤੇ ਬੇਨਤੀ ਰੂਪ ਵਿੱਚ ਕਹਿੰਦੇ ਨੇ, ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ, ਆਪਣੀ ਕਿਰਪਾ ਕਰਕੇ ਆਪਣਾ ਨਾਮ ਜਪਾਵੋ, ਕਿਉਂਕਿ ਪ੍ਰਭੂ ਆਪ ਹੀ ਆਪਣਾ ਨਾਮ ਜਪਾਉਂਦਾ ਹੈ, ਆਪ ਹੀ ਕਿਰਪਾ ਕਰਕੇ ਆਪਣੇ ਗੁਣ ਗਾਉਣ ਦੀ ਸਮਰੱਥਾ ਬਖਸ਼ਦਾ ਹੈ। ਪਾਵਨ ਫੁਰਮਾਨ ਹੈ, ਆਪ ਜਪਾਏ ਜਪੇ ਸੁਣਾਓ, ਆਪ ਗਵਾਏ ਸੋ ਹਰਗੁਣ ਗਾਓ। ਹੇ ਪ੍ਰਭੂ, ਮੇਰੇ ਮਨ ਨੂੰ ਵਿਕਾਰਾਂ ਵਿੱਚੋਂ ਕੱਢ ਕੇ ਸਾਧ ਸੰਗਤ ਵਿੱਚ ਲਾਵੋ, ਵਹਿਮ ਭਰਮ ਝੂਠੇ ਮੋਹ ਦੇ ਬੰਧਨ ਕੱਟ ਕੇ ਆਪਣੇ ਬਚਨਾਂ ਰਾਹੀਂ ਕਿਰਪਾ ਕਰਦੇ ਹੋਏ ਆਪਣੇ ਦਰਸ਼ਨ ਦਿਦਾਰੇ ਬਖਸ਼ੋ। ਮੇਰੇ ਮਨ ਵਿੱਚੋਂ ਹੰਕਾਰ ਦੂਰ ਕਰਕੇ ਮੈਨੂੰ ਨਿਮਰਤਾ ਬਖਸ਼ੋ। ਹੇ ਪ੍ਰਭੂ, ਆਪਣੀ ਭਗਤੀ ਦੀ ਦਾਤ ਦੇ ਕੇ ਮੈਨੂੰ ਵਡਭਾਗਾ ਬਣਾਓ, ਤਾਂ ਕਿ ਮੈਂ ਆਪ ਜੀ ਦੇ ਦਰਸ਼ਨ ਦਿਦਾਰੇ ਹਰਦਮ ਕਰਦਾ ਰਹਾਂ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
1: ਹਰ ਹਰ ਹਰ ਗੁਣ ਗਾਵੋ। ਇਹ ਵਾਰਤਾ ਸੁਣਾ ਰਹੇ ਸਨ ਮਨਪ੍ਰੀਤ ਸਿੰਘ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਇਹ ਸਦੀਵੀ ਸੱਚ ਹੈ, ਪ੍ਰਭੂ ਦੀ ਸਿਫਤ ਸਲਾਹ ਕਰਨੀ ਹੀ ਜੀਵਨ ਹੈ, ਤੇ ਉਸ ਨੂੰ ਵਿਸਰਨਾ ਆਤਮਿਕ ਮੌਤ ਹੈ। ਪਰ ਇਹ ਸੁਖਾਲਾ ਕਾਰਜ ਨਹੀਂ, ਇਸ ਵਾਸਤੇ ਪ੍ਰਭੂ ਕਿਰਪਾ ਦੀ ਲੋੜ ਹੁੰਦੀ ਹੈ। ਸੋਢੀ ਸੁਲਤਾਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਰਾਗ ਕਲਿਆਣ ਵਿੱਚ ਉਚਾਰੇ ਸ਼ਬਦ ਵਿੱਚ ਪ੍ਰਭੂ ਕਿਰਪਾ ਦੀ ਜਾਚਨਾ ਬੇਨਤੀ ਰੂਪ ਵਿੱਚ ਕਰਦੇ ਨੇ ਕਿ ਹੇ ਪ੍ਰਭੂ, ਰਹਿਮਤਾਂ ਦੇ ਭੰਡਾਰ, ਕਿਰਪਾ ਕਰੋ ਤਾਂ ਕਿ ਮੈਂ ਪ੍ਰਭੂ ਦੀ ਸਿਫਤ ਸਲਾਹ ਦੇ ਗੁਣ ਗਾਇਨ ਕਰ ਸਕਾਂ। ਹੁਣ ਤਾਂ ਮੈਂ ਇਹੀ ਆਸ ਕਰਦਾ ਹਾਂ ਕਿ ਆਪ ਕਦੇ ਆਪਣੇ ਗਲ ਨਾਲ ਲਾਓਗੇ। ਅਸੀਂ ਤਾਂ ਅਣਜਾਣ ਬੱਚੇ ਮੂਰਖ ਹਾਂ, ਆਪ ਹੀ ਪਿਤਾ ਵਾਂਗ ਸਾਨੂੰ ਸੋਝੀ ਬਖਸ਼ੋ। ਪ੍ਰਭ ਕੀ ਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੂਹੇ ਕਬ ਗੱਲ ਲਾਵੇਂਗੇ। ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਸੁਣਦੇ ਹਾਂ ਦੇਸ਼ ਗਾਨ।

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋਰ ਮਰ ਲਈ ਹੁਣ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੇਵਾ ਜੀਵਨ ਦਾ ਮੁੱਖ ਉਦੇਸ਼ ਤੇ ਹਰ ਇੱਕ ਵਿਅਕਤੀ ਦੇ ਸੁਭਾਅ 'ਚ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਕੁੱਡੀਆਂ ਨੇ ਹਾੜੀ ਦੀਆਂ ਫਸਲਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ।

0: ਖਾਦਾਂ ਦੀ ਨਿਰਵਿਘਨ ਤੇ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਨੇ ਵਿਧਵਾ ਅਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਕਰੀਬ 624 ਕਰੋੜ ਰੁਪਏ ਜਾਰੀ ਕੀਤੇ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ 'ਚ ਮੋਹਾਲੀ, ਲੁਧਿਆਣਾ, ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ 'ਚ 26 ਥਾਵਾਂ 'ਤੇ ਛਾਪੇਮਾਰੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਸੇਵਾ ਜੀਵਨ ਦਾ ਮੁੱਖ ਉਦੇਸ਼ ਹੋਣੀ ਚਾਹੀਦੀ ਹੈ ਤੇ ਇਹ ਹਰ ਇੱਕ ਵਿਅਕਤੀ ਦੇ ਸੁਭਾਅ 'ਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਵੀ ਸੇਵਾ ਮਾਰਗ ਦਰਸ਼ਕ ਸਿਧਾਂਤ ਬਣੀ ਰਹਿਣੀ ਚਾਹੀਦੀ ਹੈ ਭਾਵੇਂ ਕੋਈ ਵੀ ਉੱਚੇ ਅਹੁਦੇ 'ਤੇ ਪਹੁੰਚ ਜਾਏ। ਸ੍ਰੀ ਮੋਦੀ ਨੇ ਇਹ ਗੱਲ ਵਡਨਗਰ ਤੋਂ ਵਾਰਾਣਸੀ ਤੱਕ ਯਾਤਰਾ 'ਤੇ ਜਾ ਰਹੇ ਸੇਵਾ ਯਾਤਰੀਆਂ ਨਾਲ ਇੱਕ ਵਰਚੁਅਲ ਗੱਲਬਾਤ ਦੌਰਾਨ ਕਹੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ,
1: सेवा यही मुख्य हमारा काम होना चाहिए और हम सेवा कर कर के ही सेवा का संदेश देंगे, शब्दों में नहीं देंगे। हमारे आचरण से लोगों को पता चले कि राजनीति में सत्ता कितनी ही क्यों न बड़ी हो जाए, लेकिन हमारा मार्ग सेवा का ही रहेगा। हम कभी भी सेवा के मार्ग से नहीं विचलित होंगे, कितने ही ऊंचे शिखर पर पहुंचेंगे, लेकिन सेवा परमो धर्म इस भाव को लेकर आगे बढ़ेंगे।
0: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਯਾਤਰਾ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਈ ਯਾਤਰਾ ਅੱਜ ਆਪਣੇ 5ਵੇਂ ਦਿਨ ਗੜਸ਼ੱਕਰ ਪਹੁੰਚੀ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਬੀਜੇਪੀ ਪੰਜਾਬ ਦੀ ਲੀਡਰਸ਼ਿਪ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਅਰਦਾਸ ਕੀਤੀ। ਇਸ ਤੋਂ ਬਾਅਦ ਯਾਤਰਾ ਨੰਗਲ ਰਾਹੀਂ ਗੜਸ਼ੰਕਰ ਪਹੁੰਚੀ। ਇਸ ਮੌਕੇ ਸੰਬੋਧਨ ਕਰਦਿਆਂ ਜੈਰਾਮ ਠਾਕੁਰ ਨੇ ਕਿਹਾ ਕਿ ਪੰਜਾਬ 'ਚ ਨਸ਼ੇ ਦੀ ਸਮੱਸਿਆ ਚਿੰਤਾਜਨਕ ਹੈ।
2: निश्चित रूप से यही सबको राष्ट्र निर्माण की दिशा में आगे बढ़ाएगा, समाज को आगे बढ़ाएगा। जो पंजाब में जो नशे का प्रचलन बढ़ता जा रहा है, जो चिंता का विषय है, उससे हम सब बाहर निकले, नई जनरेशन, नई पीढ़ी उससे बाहर निकले, ये बहुत आवश्यकता है। जिस तरह से पंजाब खुशहाल राज्य के रूप में जाना जाता है, पहचाना जाता रहा है, उसी तरह से पंजाब आगे बढ़े।
0: ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਬੀਜੇਪੀ ਆਗੂ ਅਸ਼ਵਨੀ ਕੁਮਾਰ ਸ਼ਰਮਾ ਵੀ ਮੌਜੂਦ ਰਹੇ। ਉਧਰ ਅੰਮ੍ਰਿਤਸਰ ਵਿੱਚ ਨਸ਼ਾ ਮੁਕਤ ਪੰਜਾਬ ਯਾਤਰਾ ਅੱਜ ਲਾਹੌਰੀ ਗੇਟ ਸਥਿਤ ਬੀਜੇਪੀ ਦਫ਼ਤਰ ਤੋਂ ਸ਼ੁਰੂ ਹੋਈ ਅਤੇ ਹਾਲ ਗੇਟ ਵੱਲ ਰਵਾਨਾ ਹੋਈ। ਇਸ ਦੌਰਾਨ ਆਗੂਆਂ ਤੇ ਵਰਕਰਾਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਬੀਜੇਪੀ ਦੇ ਰਾਜ ਸਭਾ ਮੈਂਬਰ ਤੇ ਰਾਸ਼ਟਰੀ ਹੈੱਡਕੁਆਰਟਰ ਇੰਚਾਰਜ ਤਰਨ ਚੁੱਗ ਨੇ ਪੰਜਾਬ 'ਚ ਨਸ਼ਿਆਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਹੁਣ ਤੱਕ 16,227 ਫਸਲੀ ਰਹਿੰਦ ਖੂੰਹਦ ਪ੍ਰਬੰਧਨ ਮਸ਼ੀਨਰੀਆਂ ਖਰੀਦੀਆਂ ਨੇ। ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ 10,000 ਤੋਂ ਵੱਧ CRM ਮਸ਼ੀਨਾਂ ਦੀ ਖਰੀਦ ਕਰਨ ਵਾਲੇ ਕਿਸਾਨਾਂ ਨੂੰ 183 ਕਰੋੜ ਰੁਪਏ ਦੀ ਸਬਸਿਡੀ ਜਾਰੀ ਕੀਤੀ ਹੈ। ਸ੍ਰੀ ਖੁੱਡਿਆ ਨੇ ਅੱਜ ਚੰਡੀਗੜ੍ਹ 'ਚ ਆਉਂਦੇ ਹਾੜੀ ਦੇ ਬਿਜਾਈ ਸੀਜ਼ਨ ਲਈ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਿਆਰਾ ਮਸ਼ੀਨਾਂ ਦੀ ਖਰੀਦ ਵਾਸਤੇ ਵਿਅਕਤੀਗਤ ਤੌਰ ਤੇ ਕਿਸਾਨਾਂ ਨੂੰ 50% ਤੇ ਕਸਟਮ ਹਾਇਰਿੰਗ ਸੈਂਟਰਾਂ, FPO ਸਹਿਕਾਰੀ ਸਭਾਵਾਂ ਤੇ ਗ੍ਰਾਮ ਪੰਚਾਇਤਾਂ ਨੂੰ 80% ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਬਣਾਈ ਰੱਖਣ ਤੇ DAP ਤੇ ਜ਼ਿਆਦਾ ਨਿਰਭਰਤਾ ਘਟਾਉਣ ਲਈ ਬਦਲਵੀਆਂ ਫਸਲਾਂ ਦੀ ਵਰਤੋਂ ਕਰਕੇ ਸੰਤੁਲਿਤ ਪੌਸ਼ਟਿਕ ਪ੍ਰਬੰਧਨ ਅਪਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਖਾਦਾਂ ਦੀ ਸਮੇਂ ਸਿਰ ਤੇ ਸੁਚਾਰੂ ਉਪਲਬਧਤਾ ਤੇ ਖਾਦਾਂ ਨਾਲ ਟੈਗਿੰਗ ਦੇ ਅਭਿਆਸ ਨੂੰ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼ ਦਿੱਤੇ। ਪੰਜਾਬ ਸਰਕਾਰ ਨੇ ਵਿਧਵਾ ਅਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ ਦੌਰਾਨ ਹੁਣ ਤੱਕ ਕਰੀਬ 624 ਕਰੋੜ ਰੁਪਏ ਜਾਰੀ ਕੀਤੇ ਨੇ, ਜਿਸ ਨਾਲ 7,00,000 ਤੋਂ ਵੱਧ ਔਰਤਾਂ ਨੂੰ ਵਿੱਤੀ ਸਹਾਇਤਾ ਦਾ ਫਾਇਦਾ ਮਿਲਿਆ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸੇ ਵਿੱਤੀ ਸਾਲ ਲਈ ਇਸ ਯੋਜਨਾ ਵਾਸਤੇ 1200 ਕਰੋੜ ਰੁਪਏ ਤੋਂ ਵੱਧ ਦਾ ਬਜਟ ਉਪਬੰਧ ਕੀਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਤੇ ਇਸ ਸਿਲਸਿਲਾ ਅੱਜ ਵੀ ਜਾਰੀ ਹੈ। ਸੇਵਾ ਤੇ ਸੁਸ਼ਾਸਨ ਦੀ ਇਸੇ ਦੂਰਅੰਦੇਸ਼ੀ ਸੋਚ ਤੋਂ ਪ੍ਰੇਰਿਤ ਹੋ ਕੇ ਸਾਲ 2047 ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਉਦਾਹਰਣ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ

0: कारोबार करण च आसानी पहलकदमी राही अमल च लैंदा के होर वेरवे नाल एक रिपोर्ट।
1: 2014 ਵਿੱਚ ਭਾਰਤ ਕਾਰੋਬਾਰ ਕਰਨ ਦੀ ਸੌਖ ਦੇ ਮਾਮਲੇ ਵਿੱਚ ਦੁਨੀਆ ਵਿੱਚ ਨੇਪਾਲ ਅਤੇ ਪਾਕਿਸਤਾਨ ਤੋਂ ਵੀ ਹੇਠਾਂ 142ਵੇਂ ਸਥਾਨ ਤੇ ਸੀ। ਇਹ ਉਹ ਸਮਾਂ ਸੀ ਜਦੋਂ ਇੱਕ ਕੰਪਨੀ ਨੂੰ ਰਜਿਸਟਰ ਕਰਨ ਦੀ ਪ੍ਰਕਿਰਿਆ 1 ਮਹੀਨਾ ਪਰ ਚੱਲਦੀ ਸੀ। ਕਈ ਰਾਜਾਂ ਨੂੰ ਪਾਰ ਕਰਨ ਵਾਲੇ ਸਮਾਨ ਨਾਲ ਭਰੇ ਇੱਕ ਟਰੱਕ ਨੂੰ ਲੰਬੀਆਂ ਕਤਾਰਾਂ ਕਾਰਨ ਲੰਬੇ ਇੰਤਜ਼ਾਰ ਤੋਂ ਇਲਾਵਾ ਕਈ ਤਰ੍ਹਾਂ ਦੇ ਟੈਕਸ ਅਦਾ ਕਰਨੇ ਪੈਂਦੇ ਸਨ ਅਤੇ ਇਹ ਪ੍ਰਕਿਰਿਆ ਪਿਛਲੇ ਕਈ ਦਹਾਕਿਆਂ ਤੋਂ ਜਾਰੀ ਸੀ। ਕੇਂਦਰ ਵਿੱਚ ਮੌਜੂਦਾ ਸਰਕਾਰ ਬਣਨ ਤੋਂ ਬਾਅਦ ਵਸਤੂਆਂ ਅਤੇ ਸੇਵਾਵਾਂ ਟੈਕਸ ਯਾਨੀ GST ਲਾਗੂ ਕੀਤਾ ਗਿਆ, ਜਿਸ ਨੇ ਟੈਕਸ ਸੀਮਾਵਾਂ ਨੂੰ ਹਟਾ ਦਿੱਤਾ ਅਤੇ ਹਰੇਕ ਖੇਪ ਨੂੰ ਇੱਕ ਪ੍ਰਣਾਲੀ ਤੇ ਪਾ ਦਿੱਤਾ। ਸਮਰਪਿਤ ਮਾਲ ਗਲਿਆਰੇ, ਨਵੇਂ ਐਕਸਪ੍ਰੈਸ ਵੇ ਅਤੇ ਬਿਹਤਰ ਸੜਕਾਂ ਨੇ ਸਮਾਂ ਘਟਾਇਆ ਅਤੇ ਟੈਕਸ ਕਾਊਂਟਰ ਤੇ ਕਾਗਜ਼ੀ ਕਾਰਵਾਈ ਦੀ ਥਾਂ ਡਿਜੀਟਲ ਕਲੀਅਰੈਂਸ ਨੇ ਲੈ ਲਈ। ਇਨਸੋਲਵੈਂਸੀ ਅਤੇ ਦਿਵਾਲੀਆਪਨ ਕੋਡ ਨੇ ਪੂੰਜੀ ਨੂੰ ਇੱਕ ਅਸਫਲ ਉੱਦਮ ਤੋਂ ਬਾਹਰ ਨਿਕਲਣ ਦਾ ਰਸਤਾ ਦਿੱਤਾ। ਜਨ ਵਿਸ਼ਵਾਸ ਨੇ ਛੋਟੀਆਂ ਗਲਤੀਆਂ ਨੂੰ ਅਪਰਾਧ ਤੋਂ ਮੁਕਤ ਕਰ ਦਿੱਤਾ ਅਤੇ ਕੰਪਨੀ ਕਾਨੂੰਨ ਨੂੰ ਸਰਲ ਬਣਾਇਆ ਗਿਆ। 6 ਸਾਲਾਂ ਦੇ ਅਰਸੇ ਨਾਲ 2014 ਤੋਂ 2020 ਤੱਕ ਭਾਰਤ ਕਾਰੋਬਾਰ ਦੀ ਸੌਖ ਦੇ ਇਸ ਮਾਮਲੇ ਵਿੱਚ ਦੁਨੀਆ ਵਿੱਚ 63ਵੇਂ ਸਥਾਨ ਤੇ ਪਹੁੰਚ ਗਿਆ। ਇਹ ਕਿਸੇ ਵੀ ਵੱਡੀ ਅਰਥ ਵਿਵਸਥਾ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਡੇ ਸੁਧਾਰਾਂ ਵਿੱਚੋਂ ਇੱਕ ਸੀ, ਜਿਸ ਕਾਰਨ ਨਿਵੇਸ਼ ਹੋਰ ਵਧਿਆ। ਇਸ ਦੇ ਨਾਲ ਹੀ ਭਾਰਤ ਨੇ ਲਾਲ ਫੀਤਾਸ਼ਾਹੀ ਨੂੰ ਨਕੇਲ ਪਾਈ ਅਤੇ ਨਵੇਂ ਕਾਰੋਬਾਰਾਂ ਦੀ ਹੋਰ ਆਮਦ ਲਈ ਉਹਨਾਂ ਦਾ ਸਵਾਗਤ ਕੀਤਾ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਤਿਰੂਪਤੀ ਇਨਫਾ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਇੱਕ ਮਾਮਲੇ 'ਚ ਮੋਹਾਲੀ, ਲੁਧਿਆਣਾ, ਚੰਡੀਗੜ੍ਹ, ਪੰਚਕੁਲਾ ਅਤੇ ਦਿੱਲੀ 'ਚ 26 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਹ ਆਪਰੇਸ਼ਨ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੀਤਾ ਜਾ ਰਿਹਾ। ਡਾਇਰੈਕਟੋਰੇਟ ਨੇ ਕਿਹਾ ਕਿ ਬੈਂਕ ਧੋਖਾਧੜੀ ਦੇ ਮਾਮਲੇ 'ਚ ਸ਼ਾਮਲ ਨਿੱਜੀ ਕੰਪਨੀਆਂ ਦੇ ਪ੍ਰਮੋਟਰਾਂ, ਡਾਇਰੈਕਟੋਰੇਟ ਅਤੇ ਹੋਰ ਸਹਿਯੋਗੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਏਜੰਸੀ ਮੁਤਾਬਕ ਤਿਰੂਪਤੀ ਇਨਫਰਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਇੱਕ ਪ੍ਰੋਜੈਕਟ ਨਾਲ ਸੰਬੰਧਿਤ 290 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ 'ਚ ਸ਼ਾਮਲ ਹੈ। ED ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਅਤੇ ਪੰਜਾਬ ਸਰਕਾਰ ਦੇ ਆਵਾਸ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਦਫ਼ਤਰਾਂ 'ਚ ਇੱਕੋ ਸਮੇਂ ਨਿਰੀਖਣ ਵੀ ਕੀਤੇ। ਜਾਂਚ ਏਜੰਸੀ ਨੇ ਕਿਹਾ ਕਿ ਇੱਕ ਨਿੱਜੀ ਸਲਾਹਕਾਰ ਕੰਪਨੀ ਨੇ ਗਮਾਡਾ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਜ਼ਮੀਨ ਪ੍ਰਾਪਤੀ 'ਚ ਬੇਨੀਮੀਆਂ ਨੂੰ ਸੁਵਿਧਾ ਦਿੱਤੀ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਗਮਾਡਾ ਸਮੇਤ ਕਈ ਥਾਵਾਂ 'ਤੇ ED ਦੀ ਕਾਰਵਾਈ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਬਦਲਾਖੋਰੀ ਨਾਲ ਕੀਤੀ ਜਾ ਰਹੀ ਕਾਰਵਾਈ ਦੱਸਣ ਵਾਲੇ ਆਮ ਆਦਮੀ ਪਾਰਟੀ ਦੇ ਬਿਆਨਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਾਂਚ ਏਜੰਸੀ ਦੀ ਕਾਰਵਾਈ ਤੋਂ ਘਬਰਾਈ ਆਮ ਆਦਮੀ ਪਾਰਟੀ ਹੁਣ ਸਿਆਸੀ ਬਹਾਨੇ ਲੱਭ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਫਦ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਲੱਗੇ ਇਲਜ਼ਾਮਾਂ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰਨ ਲਈ ਇੱਕ ਮੰਗ ਪੱਤਰ ਦਿੰਦਿਆਂ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਮੁਤਾਬਕ ਵਫਦ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਦੇਸ਼ ਤੋਂ ਆਈ ਇੱਕ ਔਰਤ ਨਾਲ ਕਥਿਤ ਤੌਰ ਤੇ ਜਬਰ ਜਨਾਹ ਦੇ ਲੱਗੇ ਇਲਜ਼ਾਮ ਸਬੰਧੀ ਗੰਭੀਰ ਚਰਚਾ ਚੱਲ ਰਹੀ ਹੈ। ਇਹ ਪੂਰਾ ਘਟਨਾਕ੍ਰਮ ਤੇ ਸਬੰਧੀ ਮੀਡੀਆ ਰਿਪੋਰਟਾਂ ਕਈ ਗੰਭੀਰ ਸਵਾਲ ਖੜੇ ਕਰਦੀਆਂ ਨੇ, ਜਿਨ੍ਹਾਂ ਦੀ ਉੱਚ ਪੱਧਰੀ ਜਾਂਚ ਜ਼ਰੂਰੀ ਹੈ। ਖਜ਼ਾਨਾ ਮੰਤਰਾਲੇ ਨੇ ਸੂਚਿਤ ਕੀਤਾ ਕਿ ਸਾਰੇ ਜਨਤਕ ਖੇਤਰ ਦੇ ਬੈਂਕ ਤੇ ਖੇਤਰੀ ਦਿਹਾਤੀ ਬੈਂਕ ਐਤਵਾਰ 27 ਸਤੰਬਰ ਨੂੰ ਖੁੱਲ੍ਹੇ ਰਹਿਣਗੇ। ਮੰਤਰਾਲੇ ਨੇ ਕਿਹਾ ਕਿ ਇਹ ਕਦਮ ਬੈਂਕ ਯੂਨੀਅਨਾਂ ਦੀ ਸੰਯੁਕਤ ਫੋਰਮ ਵੱਲੋਂ 28 ਤੋਂ 30 ਸਤੰਬਰ ਤੱਕ ਬੁਲਾਈ ਗਈ ਤਜਵੀਜ਼ਸ਼ੁਦਾ 3 ਦਿਨਾਂ ਦੇਸ਼ਵਿਆਪੀ ਬੈਂਕ ਹੜਤਾਲ ਦੇ ਮੱਦੇਨਜ਼ਰ ਚੁੱਕਿਆ ਗਿਆ, ਜੋ 26 ਤੇ 27 ਸਤੰਬਰ ਦੀਆਂ ਛੁੱਟੀਆਂ ਨਾਲ ਮੇਲ ਖਾਂਦੀ ਹੈ। ਇਸ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਐਤਵਾਰ ਨੂੰ ਸਾਰੀਆਂ ਬੈਂਕ ਸ਼ਾਖਾਵਾਂ, ਦਫ਼ਤਰਾਂ, ATM ਲਿੰਕ ਸ਼ਾਖਾਵਾਂ ਤੇ ਕਰੰਸੀ ਚੈਸਟਾਂ ਨੂੰ ਪੂਰੀ ਤਰ੍ਹਾਂ ਚਾਲੂ ਰਹਿਣ ਦੀ ਪ੍ਰਵਾਨਗੀ ਵੀ ਦਿੱਤੀ ਹੈ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੇਵਾ ਜੀਵਨ ਦਾ ਮੁੱਖ ਉਦੇਸ਼ ਤੇ ਹਰ ਇੱਕ ਵਿਅਕਤੀ ਦੀ ਸੁਭਾਅ 'ਚ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਹਾੜੀ ਦੀਆਂ ਫਸਲਾਂ ਸਬੰਧੀ ਤਿਆਰੀਆਂ ਦਾ ਲਿਆ ਜਾਇਜ਼ਾ। ਪੰਜਾਬ ਸਰਕਾਰ ਨੇ ਵਿਧਵਾ ਤੇ ਬੇਆਸਰਾ ਔਰਤਾਂ ਨੂੰ ਵਿੱਤੀ ਸਹਾਇਤਾ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ 2026-27 ਦੌਰਾਨ ਕਰੀਬ 624 ਕਰੋੜ ਰੁਪਏ ਜਾਰੀ ਕੀਤੇ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤੀ 8:30 ਤੇ। ਨਮਸਕਾਰ। ਮੀਡੀਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਸਪੌਂਸਰ ਪ੍ਰੋਗਰਾਮ ਕਿਸਾਨ ਵਾਣੀ।

0: ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ। ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
2: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
1: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
2: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
1: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
2: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
1: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ। ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।
3: ਨਮਸਕਾਰ, ਸਤਿ ਸ੍ਰੀ ਅਕਾਲ, ਜੈ ਹਿੰਦ ਕਿਸਾਨ ਵੀਰੋ। ਆਕਾਸ਼ਵਾਣੀ ਦੇ ਉੱਪਰ ਮੈਂ ਹਾਂ ਤੁਹਾਡੀ ਆਪਣੀ ਜਸਪ੍ਰੀਤ ਤੇ ਹਾਜ਼ਰ ਹੋ ਗਈ ਹਾਂ ਜੀ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਲੈ ਕੇ, ਕਿਸਾਨ ਵਾਣੀ। ਤੇ ਬਿਲਕੁਲ ਜੀ, ਕਿਸਾਨ ਵਾਣੀ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਨਵੀਆਂ ਖੇਤੀ ਤਕਨੀਕਾਂ ਦੇ ਬਾਰੇ, ਖੇਤੀ ਖਬਰਾਂ ਸੁਣਾਉਂਦੇ ਹਾਂ ਤੇ ਨਾਲ ਨਾਲ ਖੇਤੀ ਸੰਦੇਸ਼ ਵੀ ਪੜ੍ਹ ਕੇ ਸੁਣਾਉਂਦੇ ਹਾਂ। ਤੇ ਉਮੀਦ ਹੈ ਕਿ ਅੱਜ ਦਾ ਸਾਡਾ ਇਹ ਪ੍ਰੋਗਰਾਮ ਜਿਹੜਾ ਉਹ ਵੀ ਤੁਹਾਡੇ ਲਈ ਜ਼ਰੂਰ ਲਾਹੇਵੰਦ ਹੋਵੇਗਾ। ਤੇ ਲਓ ਜੀ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

ਵਾਲੀ ਕਿੱਟ ਵਿਕਸਿਤ ਕੀਤੀ ਹੈ। ਫਸਲੀ ਵਿਭਿੰਨਤਾ ਦੇ ਤਹਿਤ ਕਪਾਹ, ਨਰਮਾ, ਸੂਰਜਮੁਖੀ ਅਤੇ ਮੱਕੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਬੀਜਾਂ ਉੱਤੇ ਸਬਸਿਡੀ ਅਤੇ ਹੋਰ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸੋ ਦੋਸਤੋ, ਇਹ ਸਨ ਅੱਜ ਦੀਆਂ ਖੇਤੀ ਖਬਰਾਂ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਹੋਰ ਗੀਤ ਦਾ ਆਨੰਦ ਮਾਣਨ ਦਾ।

ਬਣ ਕੇ ਅੱਗੇ ਐਂਟਰਪ੍ਰੀਨਿਓਰਸ਼ਿਪ ਦਾ ਸਰੋਤ ਵੀ ਬਣ ਸਕਦਾ ਹੈ। ਜੇ ਅਸੀਂ ਗੱਲ ਕਰੀਏ ਕਿ ਕਿਹੜੇ ਕਿਹੜੇ ਯੋਗਦਾਨ ਮੇਰੀਆਂ ਭੈਣਾਂ ਜਿਹੜੀ ਸਵੇਰ ਤੋਂ ਸ਼ਾਮ ਤੱਕ ਇਹੋ ਜਿਹੇ ਕੰਮ ਕਰ ਰਹੀਆਂ ਹਨ ਕਿ ਕਿਹੜੇ ਕਿਹੜੇ ਯੋਗਦਾਨ ਹੈ ਜਿਹੜਾ ਉਹਨਾਂ ਦੇ ਕਿਹੜੇ ਕਿਹੜੇ ਪੱਧਰ ਹੈ ਜਿੱਥੇ ਉਹ ਆਪਣਾ ਹੱਥ ਪਾਉਂਦੀਆਂ ਨੇ, ਅਤੇ ਇਹੋ ਜਿਹੀ ਗੱਲਾਂ 'ਚ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਕਿ ਅਸੀਂ ਦੇਖੀਏ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਲੇ ਕੰਮਾਂ 'ਚ ਪਹਿਲਾ ਸਭ ਤੋਂ ਜਿਹੜਾ ਪ੍ਰਮੁੱਖ ਭਾਗ ਆ ਜਾਂਦਾ ਹੈ ਉਹ ਪਸ਼ੂਆਂ ਦੀ ਫੀਡਿੰਗ ਦੇ ਉੱਪਰ ਆ ਜਾਂਦਾ ਹੈ ਕਿ ਪਸ਼ੂਆਂ ਨੂੰ ਚਾਰਾ ਪਾਉਣਾ, ਕਿਵੇਂ ਉਹਦੀ ਸਾਫ ਸਫਾਈ ਰੱਖਣੀ ਹੈ, ਕਿਵੇਂ ਕਲੀਨ ਮਿਲਕ ਪ੍ਰੋਡਕਸ਼ਨ ਦੇ ਉੱਪਰ ਧਿਆਨ ਦੇਣਾ ਹੈ। ਇਹ ਸਾਰਾ ਹੀ ਕੰਮ ਉਹਨਾਂ ਦਾ ਇੱਕ ਰੋਜ਼ ਜ਼ਿੰਦਗੀ ਵਾਲਾ ਇੱਕ ਪਾਰਟ ਬਣ ਜਾਂਦਾ ਹੈ। ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਜਦੋਂ ਦੁੱਧ ਉਹਨਾਂ ਦਾ ਚੋ ਕੇ ਬਾਹਰ ਆ ਜਾਂਦਾ ਹੈ ਮੱਝਾਂ ਦਾ ਜਾਂ ਗਾਵਾਂ ਦਾ, ਉਸਦੀ ਕਿਵੇਂ ਉਹ ਸਾਫ ਸਫਾਈ ਰੱਖਦੀਆਂ ਹਨ, ਕਿਵੇਂ ਉਸਨੂੰ ਠੰਡਾ ਕਰਕੇ ਜਾਂ ਤਾਂ ਉਸਨੂੰ ਕੱਚੇ ਦੁੱਧ ਵਿੱਚ ਦੇ ਰੂਪ ਵਿੱਚ ਰੱਖ ਲਿਆ ਰੱਖ ਕੇ ਵਰਤ ਸਕਦੇ ਹਨ ਜਾਂ ਫਿਰ ਉਸਦਾ ਕੋਈ ਉਤਪਾਦ ਬਣਾ ਕੇ ਵੇਚਿਆ ਜਾ ਸਕਦਾ ਹੈ। ਹੁਣ ਇਸ ਉਤਪਾਦ ਬਣਾ ਕੇ ਵੇਚਣ ਵਾਲੇ ਪੱਖ ਵਿੱਚ ਇੱਕ ਮੈਂ ਹੋਰ ਚੀਜ਼ ਸਾਂਝਾ ਕਰਨਾ ਚਾਹਾਂਗੀ ਜਿਹਦੇ 'ਚ ਕੰਮ ਆ ਜਾਂਦਾ ਹੈ ਵੈਲਿਊ ਐਡੀਸ਼ਨ ਦਾ, ਗੱਲ ਆ ਜਾਂਦੀ ਹੈ ਵੈਲਿਊ ਐਡੀਸ਼ਨ ਕਿਵੇਂ ਕੀਤੀ ਜਾਵੇ। ਅਤੇ ਵੱਖ ਵੱਖ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਦੁੱਧ ਤੋਂ ਦਹੀਂ ਬਣਾਉਣਾ, ਪਨੀਰ ਬਣਾਉਣਾ, ਖੋਆ ਬਣਾਉਣਾ, ਇਹ ਸਾਰੇ ਹੀ ਉਤਪਾਦ ਵੈਲਿਊ ਐਡੀਸ਼ਨ ਦਾ ਇੱਕ ਬਹੁਤ ਹੀ ਵੱਡਾ ਅਤੇ ਵਧੀਆ ਐਗਜ਼ਾਮਪਲ ਹਨ। ਇਹਨਾਂ ਰਾਹੀਂ ਕੱਚੇ ਦੁੱਧ ਦਾ ਜਿਹੜਾ ਰੇਟ ਹੈ, ਜਿਹੜਾ ਉਹਦਾ ਵੈਲਿਊ ਹੈ, ਉਹਦੇ ਵਿੱਚ ਕਾਫੀ ਹੱਦ ਤੱਕ ਮੁਨਾਫਾ ਕੀਤਾ ਜਾ ਸਕਦਾ ਹੈ, ਉਹਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਅਤੇ ਜਿੱਥੇ ਜਿਹੜਾ 50 ਰੁਪਏ ਵਾਲਾ ਦੁੱਧ ਕੱਚੇ ਦੁੱਧ ਦੇ ਰੂਪ ਵਿੱਚ 60 ਰੁਪਏ ਤੱਕ ਹੀ ਵੇਚਿਆ ਜਾ ਸਕਦਾ ਹੈ, ਜਦੋਂ ਅਸੀਂ ਉਸਨੂੰ ਇੱਕ ਉਤਪਾਦ ਦਾ ਰੂਪ ਦੇ ਦਿੰਦੇ ਹਾਂ, ਇੱਕ ਘਿਓ ਦਾ, ਇੱਕ ਦਹੀਂ ਦਾ ਜਾਂ ਪਨੀਰ ਦਾ ਰੂਪ ਦੇ ਦਿੰਦੇ ਹਾਂ, ਤਾਂ ਉਹਦਾ ਜਿਹੜਾ ਮੁੱਲ ਹੈ ਉਹ ਕਿਤੇ 2 ਗੁਣਾ ਜਾਂ 4 ਗੁਣਾ ਤੋਂ ਵੱਧ ਕੇ ਕਾਫੀ ਜ਼ਿਆਦਾ ਜਿਹੜਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਅਸੀਂ ਜੇ ਦੇਖੀਏ ਕਿ ਵੈਲਿਊ ਐਡੀਸ਼ਨ ਦਾ ਹੋਰ ਕੀ ਮਹੱਤਵਪੂਰਨ ਜਿਹੜਾ ਰੋਲ ਹੈ ਸਾਡੀ ਜ਼ਿੰਦਗੀ ਵਿੱਚ, ਅਤੇ ਮੈਂ ਇੱਕ ਐਗਜ਼ਾਮਪਲ ਰਾਹੀਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹਾਂਗੀ ਕਿ ਜੇਕਰ ਉਹ ਸਿੰਪਲ 1 ਲੀਟਰ ਦੁੱਧ ਦੇ ਹੀ ਹਿਸਾਬ ਲਗਾਉਣ, ਅਤੇ 1 ਲੀਟਰ ਦੁੱਧ ਵੱਧ ਤੋਂ ਵੱਧ 60 ਰੁਪਏ ਜਾਂ 70 ਰੁਪਏ ਹੀ ਵੇਚਿਆ ਜਾ ਸਕਦਾ ਹੈ। ਲੇਕਿਨ ਜੇਕਰ ਇਹੀ ਉਤਪਾਦ ਥੋੜ੍ਹੀ ਜਿਹੀ ਟੈਕਨੀਕਲ ਨੌਲੇਜ ਤੋਂ ਬਾਅਦ ਪਨੀਰ ਬਣਾਉਣ ਦੇ ਕੰਮ ਵਿੱਚ ਲਿਆਇਆ ਜਾਵੇ ਜਾਂ ਦਹੀਂ ਬਣਾਉਣ ਦੇ ਕੰਮ ਵਿੱਚ ਲਿਆਇਆ ਜਾਵੇ ਜਾਂ ਫਲੇਵਰਡ ਮਿਲਕ ਜਾਂ ਹੋਰ ਬਹੁਤ ਤਰ੍ਹਾਂ ਦੇ ਉਤਪਾਦ ਇਸ ਤਰ੍ਹਾਂ ਦੇ ਦੁੱਧ ਨਾਲ ਬਣਾਏ ਜਾ ਸਕਦੇ ਹਨ, ਜੇਕਰ ਇਹਨਾਂ ਉਤਪਾਦਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਜਿਹੜਾ ਤੁਹਾਡੀ ਲਾਗਤ ਹੈ ਉਹਦੇ ਵਿੱਚ ਥੋੜ੍ਹਾ ਜਿਹਾ ਹੀ ਐਡੀਸ਼ਨਲ ਕੋਸਟ ਪੈਂਦੀ ਹੈ, ਲੇਕਿਨ ਜਿਹੜਾ ਮੁਨਾਫਾ ਹੈ ਉਹ ਕਿਤੇ ਬਹੁਤ ਵਧੇਰਾ ਵੱਧ ਜਾਂਦਾ ਹੈ। ਅਤੇ ਅੱਜ ਸਿਰਫ ਮਿਲਕ ਪ੍ਰੋਡਕਸ਼ਨ ਦੀ ਲੋੜ ਨਹੀਂ, ਸਾਨੂੰ ਲੋੜ ਹੈ ਇਹੋ ਜਿਹੀ ਸੋਚ ਦੀ ਕਿ ਮਿਲਕ ਨੂੰ ਕਿਵੇਂ ਮਾਰਕੀਟ ਵਿੱਚ ਵੱਖ ਵੱਖ ਤਰ੍ਹਾਂ ਦੇ ਉਤਪਾਦਾਂ ਦੇ ਵਿੱਚ, ਕਿਵੇਂ ਵੱਖ ਵੱਖ ਤਰ੍ਹਾਂ ਦੇ ਵੈਲਿਊ ਐਡੀਸ਼ਨ ਉਤਪਾਦਾਂ ਦੇ ਵਿੱਚ ਅਸੀਂ ਵੇਚ ਸਕਦੇ ਹਾਂ, ਅਤੇ ਕਿਵੇਂ ਅਸੀਂ ਭੈਣਾਂ ਦਾ ਜਾਂ ਕਿਸਾਨ ਵੀਰਾਂ ਦਾ ਮੁਨਾਫਾ ਜਿਹੜਾ ਹੈ ਇਨਕਰੀਜ਼ ਕਰ ਸਕਦੇ ਹਾਂ। ਇਸ ਦੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਕਈ ਵਾਰੀ ਜੇ ਅਸੀਂ ਪਿੰਡ 'ਚ ਕਈ ਵਾਰੀ ਜਾਂਦੇ ਹਾਂ ਅਤੇ ਭੈਣਾਂ ਨਾਲ ਗੱਲ ਕਰਦੇ ਹਾਂ, ਅਤੇ ਸਭ ਤੋਂ ਵੱਡਾ ਜਿਹੜੀ ਸਾਡੀ ਭੈਣਾਂ ਦਾ ਡਰ ਹੁੰਦਾ ਹੈ ਉਹ ਹੁੰਦਾ ਕਿ ਕਿਵੇਂ ਅਸੀਂ ਪ੍ਰੈਕਟੀਕਲੀ ਇਸ ਚੀਜ਼ ਨੂੰ ਸਿਰੇ ਲਗਾਈਏ, ਅਸੀਂ ਕਿਵੇਂ ਪ੍ਰੋਡਕਟ ਬਣਾਈਏ। ਅਤੇ ਕਦੇ ਵੀ ਸਾਡਾ ਜਿਹੜਾ ਕਹਿਣ ਦਾ ਮੰਤਵ ਹੁੰਦਾ ਉਹ ਇਹ ਨਹੀਂ ਹੁੰਦਾ ਕਿ ਅਸੀਂ ਪਹਿਲੇ ਹੀ ਦਿਨ ਇੱਕ ਵੱਡਾ ਸਾਰਾ ਪਲਾਂਟ ਬਣਾ ਲਈਏ, ਇੱਕ ਵੱਡੀ ਸਾਰੀ ਪ੍ਰੋਸੈਸਿੰਗ ਯੂਨਿਟ ਬਣਾ ਲਈਏ ਜਿਹਦੇ ਵਿੱਚ ਬਹੁਤ ਸਾਰਾ ਖਰਚਾ ਤੁਹਾਨੂੰ ਪ੍ਰਤੀਤ ਹੋਵੇ। ਸਾਡਾ ਕਹਿਣ ਦਾ ਮੰਤਵ ਹੁੰਦਾ ਹੈ ਕਿ ਅਸੀਂ ਛੋਟੇ ਹੀ ਪੱਧਰ 'ਤੇ ਕਿਵੇਂ ਵੱਖ ਵੱਖ ਪਦਾਰਥ ਬਣਾ ਕੇ ਉਹਨਾਂ ਤੋਂ ਮੁਨਾਫਾ ਕਮਾ ਸਕਦੇ ਹਾਂ, ਜਿਵੇਂ ਕਿ ਸਾਰੀ ਹੀ ਮੇਰੀਆਂ ਭੈਣਾਂ ਰੋਜ਼ ਹੀ ਦੁੱਧ ਤੋਂ ਦਹੀਂ ਬਣਾਉਂਦੀਆਂ ਹੋਣਗੀਆਂ, ਪਨੀਰ ਬਣਾਉਂਦੀਆਂ ਹੋਣਗੀਆਂ, ਲੇਕਿਨ ਸਿਰਫ ਉਸ ਨੂੰ ਇੱਕ ਸੁਚਾਰੂ ਰੂਪ ਵਿੱਚ ਬਣਾਉਣਾ, ਉਸ ਨੂੰ ਦੇਖਣਾ ਕਿ ਕਿਸ ਤਾਪਮਾਨ 'ਤੇ ਸਿਟਰਿਕ ਐਸਿਡ ਪਾਉਣਾ ਹੈ, ਕਿਸ ਤਾਪਮਾਨ 'ਤੇ ਦਹੀਂ ਨੂੰ ਜਾਗ ਲਗਾਉਣਾ ਹੈ, ਇਹ ਛੋਟੀਆਂ ਛੋਟੀਆਂ ਗੱਲਾਂ ਜੇਕਰ ਉਹ ਟ੍ਰੇਨਿੰਗ ਦੌਰਾਨ ਸਿੱਖ ਲੈਣ, ਜੇਕਰ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿਹੋ ਜਿਹਾ ਇੱਕ ਸੁਚਾਰੂ ਉਤਪਾਦ ਬਣਾਇਆ ਜਾ ਸਕਦਾ ਹੈ, ਤਾਂ ਉਸ ਬਣਾਇਆ ਗਿਆ ਉਤਪਾਦ ਬਹੁਤ ਹੀ ਵਧੇਰੇ ਜਿਹੜਾ ਹੈ ਇੱਕ ਵਧੀਆ ਪ੍ਰੋਡਕਟ ਦਾ ਵੀ ਰੂਪ ਲੈ ਲੈਂਦਾ ਹੈ ਅਤੇ ਉਸਦਾ ਜਿਹੜਾ ਮੁਨਾਫਾ ਹੈ ਉਹ ਕਿਤੇ ਵਧੇਰੇ ਵੱਧ ਜਾਂਦਾ ਹੈ। ਫਿਰ ਦੂਜਾ ਜਿਹੜਾ ਮੇਰੀ ਭੈਣਾਂ ਦੇ ਵਿੱਚ ਇੱਕ ਡਰ ਛੋਟਾ ਜਿਹਾ ਹੁੰਦਾ ਹੈ ਕਿ ਕੀ ਅਸੀਂ ਇਹ ਬਿਜ਼ਨਸ, ਡੇਅਰੀ ਉਤਪਾਦ ਦਾ ਬਿਜ਼ਨਸ, ਐਂਟਰਪ੍ਰੀਨਿਓਰਸ਼ਿਪ ਦਾ ਬਿਜ਼ਨਸ ਇਕੱਲੇ ਕਰ ਸਕਦੀਆਂ ਹਨ ਜਾਂ ਇਸ ਨੂੰ ਇੱਕ ਵਧੀਆ ਗਰੁੱਪ ਦੇ ਰਾਹੀਂ ਕੀਤਾ ਜਾ ਸਕਦਾ ਹੈ। ਅਤੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਇਹ ਸੁਝਾਅ ਦਿੰਦੀ ਹਾਂ ਕਿ ਇਹ ਦੋਵੇਂ ਹੀ ਜਿਹੜੀ ਪੋਸੀਬਿਲਿਟੀਜ਼ ਨੇ ਜਾਂ ਸੰਭਾਵਨਾਵਾਂ ਨੇ ਉਹ ਪੋਸੀਬਲ ਨੇ। ਜੇਕਰ ਕਿਸੇ ਪਰਿਵਾਰ ਦੇ ਸਾਰੇ ਹੀ ਜੀ ਦੁੱਧ ਦੇ ਕਿੱਤੇ ਵਿੱਚ ਲੱਗੇ ਹੋਏ ਹੋਣ ਤਾਂ ਇਹ ਆਰਾਮ ਨਾਲ ਕੀਤਾ ਜਾ ਸਕਦਾ ਹੈ, ਪਰ ਜੇ ਕਿਤੇ ਇਹੋ ਜਿਹੀ ਔਂਕੜਾਂ ਦਿਸ ਰਹੀਆਂ ਹੋਣ ਕਿ ਸਾਰੇ ਜੀ ਡੇਅਰੀ ਦੇ ਕਿੱਤੇ ਵਿੱਚ ਨਹੀਂ ਲੱਗੇ ਹੋਏ, ਹਸਬੈਂਡ ਦਾ ਕਿਤੇ ਹੋਰ ਰੁਝਾਵ ਹੈ, ਤਾਂ ਇਸ ਨੂੰ ਵੀ ਦੇਖਿਆ ਜਾ ਸਕਦਾ ਹੈ ਪੋਜ਼ੀਟਿਵ ਤਰੀਕੇ ਨਾਲ ਕਿ

10 ਤੋਂ 12 ਜਨਾਨੀਆਂ ਔਰਤਾਂ ਜਿਹੜੀਆਂ ਪਿੰਡ ਦੀਆਂ ਹੋਣ ਉਹ ਇਕੱਠਾ ਇੱਕ ਗਰੁੱਪ ਬਣਾ ਸਕਦੀਆਂ ਹਨ, ਜਿਵੇਂ ਕਿ ਸਾਡੇ ਕੋਲ ਬਹੁਤ ਹੀ ਐਗਜ਼ਾਮਪਲ ਵਧੀਆ ਨੇ ਸੈਲਫ ਹੈਲਪ ਗਰੁੱਪ ਦੇ ਜਾਂ ਡੇਅਰੀ ਕੋਆਪਰੇਟਿਵਸ ਦੇ ਜਾਂ ਫਾਰਮਰ ਪ੍ਰੋਡਿਊਸਰ ਔਰਗਨਾਈਜੇਸ਼ਨ ਦੇ, ਜਿਹਦੇ ਵਿੱਚ ਬਹੁਤ ਹੀ ਮਹਿਲਾਵਾਂ ਨੇ ਜਿਹੜੀ ਔਰਤਾਂ ਨੇ ਉਹ ਆਪਣਾ ਗਰੁੱਪ ਬਣਾ ਕੇ ਆਪਣਾ ਆਪਣਾ ਕੰਮ ਵੰਡ ਲੈਂਦੀਆਂ ਹਨ, ਆਪਣੇ ਆਪਣੇ ਇੰਟਰਸਟ ਦਾ ਕੰਮ ਲੈ ਲੈਂਦੀਆਂ ਹਨ। ਫੋਰ ਐਗਜ਼ਾਮਪਲ, ਜੇਕਰ ਉਹਦੇ 'ਚ 10 ਮਹਿਲਾਵਾਂ ਨੇ, 10 ਔਰਤਾਂ ਨੇ, ਤਾਂ ਇੱਕ ਜਿਹੜੀ ਭੈਣ ਹੈ ਉਹ ਦੁੱਧ ਕਲੈਕਸ਼ਨ ਦਾ ਕੰਮ ਕਰ ਸਕਦੀ ਹੈ, ਦੂਜੀ ਭੈਣ ਉਸਦੀ ਪ੍ਰੋਸੈਸਿੰਗ ਬਾਰੇ ਦੇਖ ਸਕਦੀ ਹੈ, ਅਤੇ ਤੀਜੀ ਉਸਦੀ ਪੈਕੇਜਿੰਗ ਜਾਂ ਬ੍ਰੈਂਡਿੰਗ ਬਾਰੇ ਦੇਖ ਸਕਦੀ ਹੈ, ਜਿਹਦਾ ਥੋੜ੍ਹਾ ਮੈਥ ਠੀਕ ਹੋਵੇ ਉਹ ਅਕਾਊਂਟਿੰਗ ਅਤੇ ਕੋਸਟਿੰਗ ਦਾ ਕੰਮ ਫੜ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਇਹ ਸਾਰਾ ਹੀ ਕੰਮ ਵੰਡਿਆ ਜਾ ਸਕਦਾ ਹੈ ਅਤੇ ਦੁੱਧ ਦੇ ਕਿੱਤੇ ਨੂੰ ਇੱਕ ਔਰਗਨਾਈਜ਼ਡ ਰੂਪ ਵੀ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਸਵਾਲ ਜਿਹੜਾ ਮੇਰੀ ਭੈਣਾਂ ਦਾ ਅਕਸਰ ਆ ਜਾਂਦਾ ਹੈ ਮੇਰੇ ਕੋਲ, ਕਿ ਉਹ ਮੈਨੂੰ ਪੁੱਛਦੀਆਂ ਹਨ ਕਿ ਯੂਨੀਵਰਸਿਟੀ ਉਹਨਾਂ ਦੀ ਇਸ ਪੱਖੋਂ ਕਿੱਥੇ ਅਤੇ ਕਿਹੜੇ ਕਿਹੜੇ ਪਾਸਿਓਂ ਹੈਲਪ ਕਰ ਸਕਦੀ ਹੈ, ਅਤੇ ਮੇਰਾ ਹਮੇਸ਼ਾ ਹੀ ਉਹਨਾਂ ਨੂੰ ਦੱਸਿਆ ਜਾਣ ਵਾਲਾ ਜਿਹੜਾ ਆਨਸਰ ਹੁੰਦਾ ਉਹ ਇਹੀ ਹੁੰਦਾ ਕਿ ਅਸੀਂ ਸਿਰਫ ਕਲਾਸਰੂਮ ਟੀਚਿੰਗ ਤੱਕ ਹੀ ਲਿਮਿਟਡ ਨਹੀਂ ਹੈ, ਸਾਡਾ ਸਿਰਫ ਸਕੋਪ ਇਹੀ ਨਹੀਂ ਹੈਗਾ ਕਿ ਜਿਹੜੇ ਸਾਡੇ ਕੋਲ ਬੀਟੈਕ ਵਾਲੇ ਜਾਂ ਐਮਟੈਕ ਵਾਲੇ ਬੱਚੇ ਆ ਰਹੇ ਹਨ ਕਿ ਅਸੀਂ ਸਿਰਫ ਉਹਨਾਂ ਨੂੰ ਪੜ੍ਹਾਈਏ। ਇਸ ਤੋਂ ਇਲਾਵਾ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਮੈਂਡੇਟ, ਇੱਕ ਬਹੁਤ ਵੱਡਾ ਟੀਚਾ ਇਹ ਵੀ ਹੈ ਕਿ ਕਿਵੇਂ ਅਸੀਂ ਆਪਣੇ ਕਿਸਾਨ ਵੀਰਾਂ ਨੂੰ, ਕਿਸਾਨ ਭੈਣਾਂ ਨੂੰ ਉਹਨਾਂ ਦੀ ਆਈਆਂ ਜਿਹੜੀ ਔਂਕੜਾਂ ਉਹ ਫੇਸ ਕਰਦੇ ਨੇ ਡੇਅਰੀ ਦੇ ਕਿੱਤੇ ਵਿੱਚ ਜਾਂ ਮੱਛੀ ਪਾਲਣ ਦੇ ਕਿੱਤੇ ਵਿੱਚ, ਜਿੱਥੇ ਵੀ ਉਹ ਆਪਣਾ ਹੱਥ ਪਾ ਰਹੇ ਨੇ, ਉਹਨਾਂ ਦੀ ਆਈਆਂ ਔਂਕੜਾਂ ਨੂੰ ਕਿਵੇਂ ਉਸਨੂੰ ਦੂਰ ਕੀਤਾ ਜਾ ਸਕਦਾ ਹੈ। ਅਤੇ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਟੀਚਾ ਜਿਹੜਾ ਹੈਗਾ ਉਹ ਕਿਸਾਨ ਵੀਰਾਂ ਅਤੇ ਭੈਣਾਂ ਲਈ ਇਹ ਹੈਗਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਟ੍ਰੇਨਿੰਗ ਦਿੰਦੇ ਹਾਂ। ਸਭ ਤੋਂ ਪਹਿਲਾਂ ਮੈਂ ਟ੍ਰੇਨਿੰਗ ਦੇ ਉੱਪਰ ਆਪ ਥੋੜ੍ਹੀ ਜਾਣਕਾਰੀ ਦੇਣਾ ਚਾਹਾਂਗੀ ਕਿ ਜਿਹੜੀ ਵੀ ਸਾਡੀ ਯੂਨੀਵਰਸਿਟੀ ਦੀ ਟ੍ਰੇਨਿੰਗਸ ਹੈ ਉਹ ਸਭ ਤੋਂ ਪਹਿਲਾਂ ਅਸੀਂ ਬੇਸਿਕ ਟ੍ਰੇਨਿੰਗ ਦਿੰਦੇ ਹਾਂ ਆਪਣੀ ਭੈਣਾਂ ਨੂੰ ਜਾਂ ਵੀਰਾਂ ਨੂੰ, ਅਤੇ ਉਹਦੇ ਵਿੱਚ 5 ਦਿਨਾਂ ਦੀ ਟ੍ਰੇਨਿੰਗ ਦਾ ਉਪਰਾਲਾ ਹੈ ਜਿਹਦੇ ਵਿੱਚ 15 ਤੋਂ 16 ਤਰ੍ਹਾਂ ਦੇ ਦੁੱਧ ਦੇ ਉਤਪਾਦ ਬਣਾਉਣੇ, ਕਿਸ ਤਰ੍ਹਾਂ ਉਸ ਦੁੱਧ ਉਤਪਾਦ ਨੂੰ ਬਣਾਉਣਾ ਹੈ, ਕਿਸ ਤਰ੍ਹਾਂ ਉਸਦੀ ਸ਼ੈਲਫ ਲਾਈਫ ਨੂੰ ਵਧਾਇਆ ਜਾ ਸਕਦਾ ਹੈ, ਕਿਹੜੀ ਮੈਥਡੋਲੋਜੀ ਅਡੋਪਟ ਕਰਨੀ ਹੈ, ਇਹ ਸਾਰੇ ਹੀ ਪੱਖੋਂ ਅਸੀਂ ਆਪਣੇ ਟ੍ਰੇਨਿੰਗਸ ਨੂੰ ਪੂਰੀ ਤਰ੍ਹਾਂ ਜਿਹੜੀ ਟ੍ਰੇਨਿੰਗ ਦੇ ਪੱਖ ਹੈ ਉਸ ਸਿਖਾਉਂਦੇ ਹਾਂ, ਅਤੇ ਉਸਦੇ ਨਾਲ ਨਾਲ ਹੀ ਕਿਹੜੇ ਕਿਹੜੇ ਪੱਖੋਂ ਉਹਨਾਂ ਨੂੰ ਦਿੱਕਤਾਂ ਜਾਂ ਔਂਕੜਾਂ ਆ ਸਕਦੀਆਂ ਹਨ ਉਹਨਾਂ ਨੂੰ ਪਹਿਲਾਂ ਹੀ ਅਗਾਹ ਕਰਕੇ ਉਸ ਚੀਜ਼ ਤੋਂ ਕਿਵੇਂ ਉਸ ਚੀਜ਼ ਤੋਂ ਬਚਿਆ ਜਾ ਸਕਦਾ ਹੈ ਉਹ ਵੀ ਦੱਸਿਆ ਜਾਂਦਾ ਹੈ। ਇਸ ਦੇ ਨਾਲ ਨਾਲ ਉਹਨਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਿਰਫ ਪ੍ਰੋਡਕਟ ਬਣਾਉਣਾ, ਸਿਰਫ ਉਤਪਾਦ ਬਣਾਉਣਾ ਹੀ ਇੱਕ ਐਂਡ ਸੋਲਿਊਸ਼ਨ ਨਹੀਂ ਹੈਗਾ, ਉਹ ਪ੍ਰੋਡਕਟ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈ, ਕਿਉਂਕਿ ਜੇਕਰ ਇੱਕ ਵਧੀਆ ਕੁਆਲਿਟੀ ਦਾ ਪ੍ਰੋਡਕਟ ਤੁਸੀਂ ਬਾਜ਼ਾਰ 'ਚ ਵੇਚੋਗੇ ਤਾਂ ਹੀ ਮੁੜ ਕੇ ਤੁਹਾਡੇ ਕੋਲ ਜਿਹੜਾ ਕਸਟਮਰ ਹੈ ਜਾਂ ਗਾਹਕ ਹੈ ਮੁੜ ਕੇ ਤੁਹਾਡੇ ਕੋਲ ਆਏਗਾ। ਉਸ ਦੇ ਨਾਲ ਇਹ ਜ਼ਰੂਰੀ ਹੋ ਜਾਂਦਾ ਕਿ ਤੁਹਾਡੀ ਜਿਹੜੀ ਪੈਕੇਜਿੰਗ ਕੀਤੀ ਜਾ ਰਹੀ ਹੈ, ਉਸ ਉਤਪਾਦ ਦੀ ਪੈਕੇਜਿੰਗ ਹੈ, ਉਸ ਲਈ ਕਿਹੜਾ ਪੈਕੇਜਿੰਗ ਮਟੀਰੀਅਲ ਸਾਨੂੰ ਜਿਹੜਾ ਹੈ ਜ਼ਰੂਰੀ ਹੈ, ਉਸਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ, ਅਤੇ ਕਿਹੜੇ ਤਾਪਮਾਨ 'ਤੇ ਉਸ ਪ੍ਰੋਡਕਟ ਨੂੰ ਰੱਖਿਆ ਜਾਵੇ, ਇਹ ਸਾਰੀਆਂ ਹੀ ਗੱਲਾਂ ਦਾ ਧਿਆਨ ਜਿਹੜਾ ਦੇਣਾ ਹੈ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਇਹ ਵੀ ਸਿਖਾਉਂਦੇ ਹਾਂ ਕਿ ਪ੍ਰੋਡਕਟ ਤਾਂ ਬਣਾ ਲਿਆ, ਹੁਣ ਪ੍ਰੋਡਕਟ ਨੂੰ ਬਣਾ ਕੇ ਉਸਨੂੰ ਵੇਚਣਾ ਕਿਵੇਂ ਹੈ, ਉਸਦੀ ਮਾਰਕੀਟਿੰਗ ਕਿਵੇਂ ਕਰਨੀ ਹੈ, ਕਿਵੇਂ ਉਸ 20 ਰੁਪਏ ਦੇ ਪ੍ਰੋਡਕਟ ਨੂੰ 100 ਰੁਪਏ ਦਾ ਪ੍ਰੋਡਕਟ ਬਣਾ ਕੇ ਵੇਚਣਾ ਹੈ। ਇਸ ਦੇ ਪਿੱਛੇ ਤੁਹਾਡੇ ਮਾਰਕੀਟਿੰਗ ਸਕਿੱਲਸ ਵੀ ਵਧੀਆ ਹੋਣੇ ਚਾਹੀਦੇ ਹਨ, ਅਤੇ ਸਾਰੀ ਹੀ ਗੱਲਾਂ ਦਾ ਜਿਹੜਾ ਨਿਚੋੜ ਹੈ ਉਹ 4 ਜਾਂ 5 ਚੀਜ਼ਾਂ ਦੇ ਉੱਪਰ ਆ ਜਾਂਦਾ ਹੈ। ਪਹਿਲਾ ਜਿਹੜਾ ਅਸੀਂ ਕਹਿੰਦੇ ਹਾਂ ਕਲੀਨ ਮਿਲਕ ਪ੍ਰੋਡਕਸ਼ਨ, ਜਿਹੜਾ ਤੁਸੀਂ ਸਵੇਰੇ ਦੁੱਧ ਚੋ ਕੇ ਲੈ ਕੇ ਆ ਰਹੇ ਹੋ ਉਹ ਸਭ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਸਾਫ਼ ਸੁਥਰੇ ਦੁੱਧ ਤੋਂ ਹੀ ਅਸੀਂ ਇੱਕ ਸਾਫ਼ ਸੁਥਰਾ ਉਤਪਾਦ ਬਣਾ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹਾਈਜੀਨ ਦੀ। ਹੁਣ ਇਹ ਵਾਲੀ ਹਾਈਜੀਨ ਜਿਹੜੀ ਸਾਫ਼ ਸੁਥਰਾਪਨ ਹੈ, ਇਹ ਦੋਵੇਂ ਹੀ ਜਾਨਵਰਾਂ ਦਾ ਵੀ ਅਤੇ ਜਿਹੜੇ ਜਾਨਵਰਾਂ ਨੂੰ ਚੋ ਰਹੇ ਨੇ, ਜਿਹੜੇ ਪਸ਼ੂਆਂ ਦੇ ਨਾਲ ਕੋਂਟੈਕਟ 'ਚ ਆ ਰਹੇ ਨੇ, ਉਹਨਾਂ ਦਾ ਹਾਈਜੀਨ, ਉਹਨਾਂ ਦਾ ਸੈਨੀਟਰੀ ਕੰਡੀਸ਼ਨਸ ਬਹੁਤ ਹੀ ਜ਼ਰੂਰੀ ਹੁੰਦੀਆਂ ਹਨ, ਉਹਦਾ ਵੀ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ। ਉਸ ਤੋਂ ਬਾਅਦ ਸਾਡੀ ਗੱਲ ਆ ਜਾਂਦੀ ਹੈ ਦੁੱਧ ਨੂੰ ਬਣਾਉਣ, ਦੁੱਧ ਉਤਪਾਦ ਨੂੰ ਬਣਾਉਣ ਦੇ ਤਰੀਕੇ ਬਾਰੇ। ਹੁਣ ਪਨੀਰ ਬਣਾਉਣਾ ਬਹੁਤ ਹੀ ਸੌਖਾ ਹੈ, ਲੇਕਿਨ ਇੱਕ ਟੈਕਨੀਕਲ ਪਨੀਰ ਨੂੰ ਬਣਾਉਣ ਦੀ ਸਿਖਲਾਈ ਹੋਣਾ ਬਹੁਤ ਜ਼ਰੂਰੀ ਹੈ। ਦੁੱਧ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ, ਸਿਟਰਿਕ ਐਸਿਡ ਦਾ ਤਾਪਮਾਨ ਕਿੰਨਾ ਹੋਣਾ ਚਾਹੀਦਾ ਹੈ, ਜਦੋਂ ਪਨੀਰ ਬਣ ਜਾਵੇ ਉਸਨੂੰ ਕਿਸ ਤਾਪਮਾਨ 'ਤੇ ਰੱਖਣਾ ਚਾਹੀਦਾ ਹੈ, ਕਿਹੜਾ ਪੈਕੇਜਿੰਗ ਮਟੀਰੀਅਲ ਉਹਦੇ ਲਈ ਬਹੁਤ ਹੀ ਲਾਹੇਵੰਦ ਹੈ ਜਿਸ ਦੇ ਨਾਲ ਉਸਦੀ ਸ਼ੈਲਫ ਲਾਈਫ ਵਿੱਚ ਵਾਧਾ ਕੀਤਾ ਜਾ ਸਕੇ, ਇਸ ਦੇ ਨਾਲ ਹੀ ਉਸ ਪੈਕੇਜਿੰਗ ਮਟੀਰੀਅਲ ਦੇ ਉੱਪਰ ਕੀ ਲਿਖਿਆ ਹੋਣਾ ਚਾਹੀਦਾ ਹੈ, ਕੀ ਲੇਬਲਿੰਗ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਗਵਰਨਮੈਂਟ ਦੀ ਰੈਗੂਲੇਸ਼ਨਸ ਦੇ ਅਕੋਰਡਿੰਗਲੀ, FSSAI ਦੀ ਰੈਗੂਲੇਸ਼ਨਸ ਦੇ ਅਕੋਰਡਿੰਗਲੀ ਉਹਦੇ ਉੱਪਰ ਕੁਛ ਖਾਸ ਜਾਣਕਾਰੀ ਹੋਣਾ ਕਿ ਉਸਦੇ ਵਿੱਚ ਫੈਟ ਕਿੰਨਾ ਹੈ, ਪ੍ਰੋਟੀਨ

ਕਿੰਨਾ ਹੈ, ਕਿੰਨੀ ਉਸ ਪ੍ਰੋਡਕਟ ਦੀ ਮੁਨਿਆਦ ਹੈ, ਇਹ ਸਾਰੀਆਂ ਗੱਲਾਂ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਅਤੇ ਲਾਸਟ 'ਚ ਕੰਮ ਆ ਜਾਂਦਾ ਹੈਂਡ ਹੋਲਡਿੰਗ ਦਾ। ਅਤੇ ਹੈਂਡ ਹੋਲਡਿੰਗ ਵਾਲੇ ਪਾਸੇ ਜੇ ਅਸੀਂ ਗੱਲ ਕਰੀਏ ਤਾਂ ਯੂਨੀਵਰਸਿਟੀ ਹਮੇਸ਼ਾ ਹੀ ਆਪਣੇ ਟ੍ਰੇਨਿੰਗਜ਼ ਦੀ, ਹਮੇਸ਼ਾ ਹੀ ਆਪਣੇ ਕਿਸਾਨ ਵੀਰ ਜਾਂ ਭੈਣਾਂ ਦੀ ਅਗਵਾਈ ਲਈ ਖੜ੍ਹੀ ਹੁੰਦੀ ਹੈ। ਕਿੱਥੇ ਕਿਤੇ ਉਹਨਾਂ ਨੂੰ ਜਿਹੜੀ ਔਂਕੜਾਂ ਆ ਰਹੀਆਂ ਨੇ ਉਸਦਾ ਸਮਾਧਾਨ ਤਾਂ ਦਿੰਦੀਆਂ ਹੀ ਹੈ, ਇਸ ਦੇ ਨਾਲ ਹੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਖੜ੍ਹਾ ਹੁੰਦੀ ਹੈ। ਜੇ ਅਸੀਂ ਉਸ ਤੋਂ ਅੱਗੇ ਗੱਲ ਕਰੀਏ ਕਿ ਕਿਹੜੀ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਭੈਣਾਂ ਨੂੰ ਜਾਂ ਵੀਰਾਂ ਨੂੰ ਆ ਸਕਦੀਆਂ ਨੇ, ਤਾਂ ਅਸੀਂ ਗੱਲ ਕਰਾਂਗੇ ਥੋੜ੍ਹੀ ਜਿਹੀ ਟੈਕਨੀਕਲ ਨੌਲੇਜ ਬਾਰੇ। ਜਿੱਦਾਂ ਮੈਂ ਹੁਣੇ ਹੀ ਕਹਿ ਕੇ ਹਟੀ ਹਾਂ ਕਿ ਪ੍ਰੋਡਕਟ ਬਣਾਉਣਾ ਕੋਈ ਔਖੀ ਗੱਲ ਨਹੀਂ ਹੈਗੀ। ਸ਼ਾਇਦ ਮੇਰੀ ਭੈਣਾਂ ਸਾਰੀਆਂ ਹੀ ਦੁੱਧ ਤੋਂ ਦਹੀਂ ਜਾਂ ਪਨੀਰ ਜਾਂ ਕੁਛ ਹੋਰ ਪਦਾਰਥ ਬਣਾਉਂਦੀਆਂ ਹੋਣਗੀਆਂ, ਲੇਕਿਨ ਉਹ ਉਤਪਾਦ ਹਰ ਵਾਰ ਵੱਖਰਾ ਕਿਉਂ ਬਣਦਾ ਹੈ? ਉਹਦਾ ਰੀਜ਼ਨ ਇਹੀ ਹੁੰਦਾ ਹੈ ਕਿਉਂਕਿ ਅਸੀਂ ਬੇਸਿਕ ਮੈਥੋਡੋਲੋਜੀ, ਬੇਸਿਕ ਟੈਕਨੀਕਲ ਜਿਹੜਾ ਫਲੋ ਸ਼ੀਟ ਹੈ ਉਹ ਜਿਹੜਾ ਹੈ ਅਸੀਂ ਨਹੀਂ ਵਰਤਦੇ। ਕਦੇ ਸਿਟਰਿਕ ਐਸਿਡ ਘੱਟ ਪਾਤਾ, ਕਦੇ ਜ਼ਿਆਦਾ ਪਾਤਾ, ਕਦੇ ਤਾਪਮਾਨ ਉੱਪਰ ਹੋ ਗਿਆ, ਕਦੇ ਥੱਲੇ ਹੋ ਗਿਆ। ਇਹ ਛੋਟੀਆਂ ਛੋਟੀਆਂ ਗੱਲਾਂ ਦੁੱਧ ਦੇ ਜਿਹੜੀ ਕੁਆਲਿਟੀ ਹੈ ਉਸ ਨੂੰ ਬਹੁਤ ਹੀ ਜ਼ਿਆਦਾ ਅਫੈਕਟ ਕਰਦੀਆਂ ਹਨ। ਅਤੇ ਜਦੋਂ ਦੁੱਧ ਦੀ ਕੁਆਲਿਟੀ ਦਾ ਪ੍ਰੋਡਕਟ ਹੀ ਨਹੀਂ ਬਣੇਗਾ ਤਾਂ ਉਸਦੀ ਸ਼ੈਲਫ ਲਾਈਫ ਵੀ ਨਹੀਂ ਬਣੇਗੀ। ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਇੱਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਜਿਹੜੀ, ਜਿਹਨੂੰ ਅਸੀਂ ਕਹਿੰਦੇ ਹਾਂ ਇਨਫੋਰਮੇਸ਼ਨ ਗੈਪ। ਉਹ ਭਾਵੇਂ ਅਸੀਂ ਪ੍ਰੋਡਕਟ ਦੇ ਟੈਕਨੋਲੋਜੀ ਦੇ ਬਾਰੇ ਗੱਲ ਕਰ ਲਈਏ ਜਾਂ ਗੱਲ ਕਰ ਲਈਏ, ਕਈ ਵਾਰੀ ਭੈਣਾਂ ਨੂੰ ਇਹ ਨੌਲੇਜ ਨਹੀਂ ਹੁੰਦੀ ਕਿ ਕਿਵੇਂ ਉਸ ਪ੍ਰੋਡਕਟ ਦੀ ਕੋਸਟਿੰਗ ਕੱਢੀ ਜਾਵੇ। ਅਤੇ ਜੇਕਰ ਅਸੀਂ ਕੋਸਟਿੰਗ, ਰਿਕਾਰਡ ਕੀਪਿੰਗ ਜਾਂ ਦੂਜੀਆਂ ਗਵਰਨਮੈਂਟ ਸਕੀਮ ਕਿਹੜੀਆਂ ਐਪਲੀਕੇਬਲ ਨੇ, ਕਿਸ ਰਾਹੀਂ ਅਸੀਂ ਇੱਕ ਛੋਟੇ ਜਿਹੇ ਰੁਜ਼ਗਾਰ ਨੂੰ ਇੱਕ ਐਂਟਰਪ੍ਰੀਨਿਓਰਸ਼ਿਪ ਦਾ ਰੂਪ ਦੇ ਸਕਦੇ ਹਾਂ, ਜੇਕਰ ਸਾਨੂੰ ਇਹ ਛੋਟੀਆਂ ਛੋਟੀਆਂ ਗੱਲਾਂ ਦੀ ਜਾਣਕਾਰੀ ਨਹੀਂ ਹੈ ਤਾਂ ਸਾਡਾ ਥੋੜ੍ਹਾ ਜਿਹਾ ਜਿਹੜਾ ਐਕਸਪੈਂਸ਼ਨ ਹੈ ਔਖਾ ਹੋ ਜਾਂਦਾ ਹੈ। ਇਸ ਲਈ ਮੇਰੀ ਹਮੇਸ਼ਾ ਹਿਦਾਇਤ ਹੁੰਦੀ ਹੈ ਕਿ ਸਾਡੀ ਭੈਣਾਂ ਜਿਹੜੇ ਦੁੱਧ ਦੇ ਕਿੱਤੇ ਵਿੱਚ ਅੱਗੇ ਆਉਣਾ ਚਾਹੁੰਦੀਆਂ ਨੇ ਉਹ ਹਮੇਸ਼ਾ ਹੀ ਆਪਣੇ ਨੇੜੇ ਜੋ ਵੀ ਆਪਣਾ KVK ਪੈਂਦਾ ਹੈ ਜਾਂ ਯੂਨੀਵਰਸਿਟੀ ਦੇ ਜਿਹੜੇ ਵੀ ਹੋਰ ਸੰਸਥਾਨ ਨੇ ਜਿਹੜੇ ਉਹਨਾਂ ਦੀ ਹੈਲਪ ਕਰ ਸਕਦੇ ਨੇ ਇਨ ਫਾਈਨੈਂਸ਼ੀਅਲ ਲਿਟਰੇਸੀ ਔਰ ਇਨ ਡਿਜੀਟਲ ਲਿਟਰੇਸੀ, ਜਾਂ ਕਿਵੇਂ ਉਹਨਾਂ ਦਾ ਐਂਟਰਪ੍ਰੀਨਿਓਰਸ਼ਿਪ ਸਕਿੱਲਸ ਜਿਹੜੇ ਨੇ ਉਸ ਵਿੱਚ ਵਾਧਾ ਕੀਤਾ ਜਾ ਸਕਦਾ ਹੈ, ਉਹਦੀ ਟ੍ਰੇਨਿੰਗ ਲੈਣ ਅਤੇ ਅੱਗੇ ਆਪਣੇ ਇਸ ਕਿੱਤੇ ਨੂੰ ਹੋਰ ਵੀ ਐਕਸਪੈਂਡ ਕਰਨ। ਇਸ ਦੇ ਨਾਲ ਹੀ ਮੇਰਾ ਜਿਹੜਾ ਧਿਆਨ ਜਾਂਦਾ ਹੈ ਕਿ ਕਿਵੇਂ ਅਸੀਂ ਇੱਕ ਸਵੇਰ ਤੋਂ ਸ਼ਾਮ ਕਰਦੀ ਹੋਈ ਜਿਹੜੀ ਮੇਰੀ ਭੈਣ ਹੈ ਉਸ ਨੂੰ ਕਿਵੇਂ ਇੱਕ ਡਿਸੀਜਨ ਮੇਕਰ ਵੀ ਬਣਾਈਏ। ਤਾਂ ਇਸ ਦੇ ਵਿੱਚ ਮੇਰਾ ਜਿਹੜਾ ਆਪਣਾ ਸੁਝਾਅ ਹੈਗਾ ਉਹ ਇਹੀ ਹੈ ਕਿ ਅਸੀਂ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਵਾਲੀ ਇੱਕ ਮਦਦ ਦੇ ਰੂਪ ਵਿੱਚ ਨਾ ਦੇਖੀਏ, ਅਸੀਂ ਦੇਖੀਏ ਅਤੇ ਦੇਖੀਏ ਕਿ ਉਹਨਾਂ ਵਿੱਚ ਕਿਹੜਾ ਜਿਹੜਾ ਪੱਖ ਹੈ ਉਹ ਬਹੁਤ ਸਟਰੋਂਗ ਹੈ, ਕਿ ਉਹ ਕੋਸਟ ਆਫ ਫੀਡਿੰਗ ਕੱਢ ਸਕਦੀਆਂ ਨੇ, ਜੇਕਰ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਆਈਡੀਆ ਹੈ ਕਿ ਕਿਵੇਂ ਵੈਟਨਰੀ ਕੋਸਟ ਕੱਢੀ ਜਾ ਸਕਦੀ ਹੈ, ਅਤੇ ਉਹ ਐਂਡ ਆਫ ਦਾ ਮੰਥ ਉਹ ਦੇਖ ਸਕਦੀਆਂ ਨੇ ਕਿ ਉਹਨਾਂ ਦੀ ਜਿਹੜੀ ਲਾਗਤ ਹੈ ਉਹ ਕਿੰਨੀ ਆ ਰਹੀ ਹੈ ਅਤੇ ਕਿੰਨਾ ਉਹਨਾਂ ਦਾ ਪ੍ਰੋਫਿਟ ਹੋ ਰਿਹਾ। ਜਦੋਂ ਉਹਨਾਂ ਨੂੰ ਇੱਕ ਵਾਰੀ ਪਤਾ ਚੱਲ ਜਾਏਗਾ ਕਿ ਮੇਰੇ ਇੱਕ ਮਹੀਨੇ ਦੇ ਐਂਡ ਵਿੱਚ ਕਿ ਇੱਕ ਮਹੀਨੇ ਦੀ ਜਿਹੜੀ ਮੇਰੀ ਇਕਨੋਮਿਕ ਵੈਲਿਊ ਆਫ ਜਿਹੜੀ ਮਿਲਕ ਹੈ ਉਹ ਇੰਨੀ ਆ ਰਹੀ ਹੈ, ਜਦੋਂ ਉਹਨਾਂ ਨੂੰ ਥੋੜ੍ਹਾ ਜਿਹਾ ਆਈਡੀਆ ਲੱਗੇਗਾ ਕਿ ਆਈ ਐਮ ਕੈਪੇਬਲ, ਕਿ ਹਾਂ ਮੈਂ ਇੰਨਾ ਕਮਾ ਸਕਦੀ ਹਾਂ, ਅਤੇ ਆਪਣੇ ਆਪ ਹੀ ਉਹਨਾਂ ਦੇ ਵਿੱਚ ਇਹ ਵਿਸ਼ਵਾਸ ਜੱਗੇਗਾ ਕਿ ਕਿਵੇਂ ਉਹ ਇੱਕ ਡਿਸੀਜਨ ਮੇਕਰ ਬਣ ਸਕਦੀਆਂ ਨੇ, ਕਿਵੇਂ ਉਹ ਇੱਕ ਐਂਟਰਪ੍ਰੀਨਿਓਰਸ਼ਿਪ ਜਿਹੜੀ ਹੈ ਉਹ ਆਪਟ ਕਰ ਸਕਦੀਆਂ ਨੇ, ਕਿਵੇਂ ਇੱਕ ਛੋਟੇ ਜਿਹੇ ਕਿੱਤੇ ਨੂੰ ਇੱਕ ਵੱਡਾ ਐਕਸਪੈਂਸ਼ਨ ਦਾ ਰੂਪ ਦੇ ਸਕਦੀਆਂ ਨੇ। ਅਤੇ ਅੰਤ ਵਿੱਚ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਹਿਣਾ ਚਾਹਾਂਗੀ ਕਿ ਮੇਰੇ ਵੱਲੋਂ ਜਿਹੜੇ ਹੈ 3P ਜਿਹੜੇ ਹੈ ਉਹ ਬਹੁਤ ਜ਼ਰੂਰੀ ਹੈ, ਜਿਨ੍ਹਾਂ ਦੇ ਉੱਪਰ ਜੇਕਰ ਸਾਡੀਆਂ ਭੈਣਾਂ ਧਿਆਨ ਦੇਣ ਤਾਂ ਹਮੇਸ਼ਾ ਹੀ ਉਹ ਅੱਗੇ ਵੱਧ ਸਕਦੀਆਂ ਨੇ। ਅਤੇ ਸਭ ਤੋਂ ਪਹਿਲਾ P ਜਿਹੜਾ ਮੈਂ ਗੱਲ ਕਰਾਂਗੀ ਉਹ ਹੋਏਗਾ ਪ੍ਰੋਡਿਊਸ। ਪ੍ਰੋਡਿਊਸ ਦੇ ਬਾਰੇ ਜੇਕਰ ਅਸੀਂ ਗੱਲ ਕਰੀਏ ਤਾਂ ਦੁੱਧ ਤਾਂ ਪੈਦਾ ਕਰੋ ਹੀ ਕਰੋ, ਬਟ ਉਸਦੇ ਨਾਲ ਉਸਨੂੰ ਚੰਗੀ ਤਰ੍ਹਾਂ ਪ੍ਰੋਸੈਸ ਕਰੋ, ਅਤੇ ਨਾਲ ਹੀ ਇਸ 'ਤੇ ਜਿਹੜਾ 3P ਆ ਜਾਂਦਾ ਹੈ ਉਹ ਆਉਂਦਾ ਹੈ ਪ੍ਰੋਫਿਟ, ਕਿ ਕਿਵੇਂ ਉਸਦੀ ਵਧੀਆ ਕੁਆਲਿਟੀ, ਵਧੀਆ ਪੈਕੇਜਿੰਗ ਅਤੇ ਵਧੀਆ ਮਾਰਕੀਟਿੰਗ ਕਰਕੇ ਉਸ ਦੁੱਧ ਰਾਹੀਂ ਤੁਸੀਂ ਵਧੇਰੇ ਮੁਨਾਫਾ ਕਮਾਓ। ਅਤੇ ਮੇਰਾ ਲਾਸਟ ਇਹੀ ਸੰਦੇਸ਼ ਰਹੇਗਾ ਮੇਰੀ ਭੈਣਾਂ ਲਈ, ਮੇਰੇ ਕਿਸਾਨ ਵੀਰਾਂ ਲਈ, ਕਿ ਤੁਸੀਂ ਦੁੱਧ ਤਾਂ ਜਿਹੜਾ ਪ੍ਰੋਸੈਸ ਕਰ ਰਹੇ ਹੋ ਕਰੋ, ਬਟ ਉਸਦੇ ਨਾਲ ਹੀ ਨਾਲ ਥੋੜ੍ਹਾ ਜਿਹਾ ਉਸਨੂੰ ਟੈਕਨੀਕਲ ਰੂਪ ਦਿਉ, ਜਿਹੜੀਆਂ ਤੁਹਾਨੂੰ ਔਂਕੜਾਂ ਆ ਰਹੀਆਂ ਨੇ ਉਹਨੂੰ ਦੇਖੋ ਕਿ ਕਿਵੇਂ ਉਸਨੂੰ ਸੁਚਾਰੂ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਤਾਂ ਹੀ ਇੱਕ ਵੂਮੈਨ ਨੂੰ ਇੱਕ ਵਰਕਰ ਤੋਂ ਅੱਗੇ ਐਂਟਰਪ੍ਰੀਨਿਓਰ ਅਤੇ ਐਂਟਰਪ੍ਰੀਨਿਓਰ ਤੋਂ ਅੱਗੇ ਇੱਕ ਲੀਡਰਸ਼ਿਪ ਦਾ ਜਿਹੜਾ ਦਰਜਾ ਹੈ ਅਸੀਂ ਦਿਲਵਾ ਸਕਦੇ। ਅਤੇ ਮੇਰੀ ਭੈਣਾਂ ਲਈ ਮੇਰਾ ਸਭ ਤੋਂ ਵੱਡਾ ਮੈਸੇਜ ਇਹੀ ਹੈ ਕਿ ਉਹ ਆਪਣੇ ਅੱਗੇ ਆਉਣ ਵਾਲੀ ਜਿਹੜੀ ਔਂਕੜੇ ਨੇ ਉਹਨਾਂ ਨੂੰ ਦੇਖਣ, ਉਹਨਾਂ ਨੂੰ ਸਮਝਣ ਅਤੇ

0: ਉਹਦੀ ਕਿਵੇਂ ਟੈਕਨੀਕਲੀ ਉਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਹੈ, ਉਹਦੇ ਬਾਰੇ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਜਾਣਕਾਰੀ ਦੀ ਲੋੜ ਹੈ, ਟ੍ਰੇਨਿੰਗ ਦੀ ਲੋੜ ਹੈ, ਤਾਂ ਯੂਨੀਵਰਸਿਟੀ ਤੁਹਾਡੇ ਲਈ ਹਮੇਸ਼ਾ ਹੀ ਖੜੀ ਹੈ, ਹਮੇਸ਼ਾ ਤੁਹਾਡੀ ਹੈਲਪ ਲਈ ਖੜੀ ਹੋਈ ਹੈ, ਅਤੇ ਸਾਰਾ ਹੀ ਸਟਾਫ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹੈ। ਇਸ ਦੇ ਨਾਲ ਹੀ ਮੈਂ ਆਪਣੇ ਵੱਲੋਂ ਅਤੇ ਆਪਣੀ ਯੂਨੀਵਰਸਿਟੀ ਵੱਲੋਂ ਥੈਂਕ ਯੂ ਕਹਿਣਾ ਚਾਹਾਂਗੀ ਕਿ ਇਸ ਅੱਜ ਅਸੀਂ ਇਸ ਮੌਕੇ 'ਤੇ ਇਸ ਵਿਸ਼ੇ 'ਤੇ ਗੱਲ ਕਰ ਰਹੇ ਹਾਂ ਜਿਸ ਦੀ ਬਹੁਤ ਹੀ ਨੀਡ ਹੈ। ਅੱਜ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਅਸੀਂ ਗੱਲ ਕਰੀਏ ਕਿ ਕਿਉਂ ਇੱਕ ਔਰਤ ਸਿਰਫ ਘਰ ਤੱਕ ਹੀ ਲਿਮਿਟਡ ਰਹਿ ਗਈ ਹੈ, ਕਿਉਂ ਨਾ ਅਸੀਂ ਉਹਦੇ ਐਕਸਪੈਂਸ਼ਨ ਬਾਰੇ ਗੱਲ ਕਰੀਏ, ਕਿਉਂ ਨਾ ਅਸੀਂ ਗੱਲ ਕਰੀਏ ਕਿ ਉਹ ਇੱਕ ਐਂਟਰਪ੍ਰੀਨਿਓਰ ਦੇ ਰੂਪ ਵਿੱਚ ਸਾਡੇ ਸਮਾਜ ਵਿੱਚ ਉੱਭਰ ਕੇ ਆਵੇ।
1: ਦੋਸਤੋ, ਤੁਸੀਂ ਸੁਣ ਰਹੇ ਸੀ ਜਾਣਕਾਰੀ ਡਾਕਟਰ ਰੇਖਾ ਚਾਵਲਾ ਤੋਂ ਦੁੱਧ ਉਤਪਾਦਨ ਕਿੱਤੇ ਵਿੱਚ ਔਰਤਾਂ ਦੀ ਸ਼ਮੂਲੀਅਤ ਦੇ ਬਾਰੇ, ਤੇ ਹੁਣ ਵੇਲਾ ਹੋ ਗਿਆ ਹੈ ਖੇਤੀ ਸੰਦੇਸ਼ ਦਾ। ਪੰਜਾਬ ਰਾਇਆ 813 ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵਿਕਸਿਤ ਕੀਤੀ ਗਈ ਸਰੋਂ ਦੀ ਇੱਕ ਨਵੀਂ ਕਿਸਮ ਹੈ। ਇਸ ਕਿਸਮ ਦੀ ਸਿਫਾਰਿਸ਼ ਪੂਰੇ ਪੰਜਾਬ ਵਿੱਚ ਸੇਂਜੂ ਹਾਲਤਾਂ ਵਿੱਚ ਸਮੇਂ ਸਿਰ ਬਿਜਾਈ ਲਈ ਕੀਤੀ ਗਈ ਹੈ। ਇਹ ਇੱਕ ਜ਼ਿਆਦਾ ਝਾੜ ਦੇਣ ਵਾਲੀ ਗੈਰ ਕਨੋਲਾ ਕਿਸਮ ਹੈ। ਵੱਖ ਵੱਖ ਇਲਾਕਿਆਂ ਵਿੱਚ ਇਸ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੇ ਇਹ ਸਾਬਿਤ ਕੀਤਾ ਕਿ ਪੰਜਾਬ ਰਾਇਆ 813 ਪੰਜਾਬ ਦੇ ਝੋਨਾ ਸਰੋਂ ਫਸਲੀ ਚੱਕਰ ਲਈ ਢੁਕਵੀਂ ਕਿਸਮ ਹੈ। ਕਈ ਸਾਲਾਂ ਤੱਕ ਕੀਤੇ ਗਏ ਖੋਜ ਤਜਰਬਿਆਂ ਦੌਰਾਨ ਪੰਜਾਬ ਰਾਇਆ 813 ਨੇ ਔਸਤ 9.1 ਕੁਇੰਟਲ ਪ੍ਰਤੀ ਏਕੜ ਝਾੜ ਦਿੱਤਾ। ਇਸ ਕਿਸਮ ਵਿੱਚ ਵੱਧ ਝਾੜ ਲਗਭਗ 40% ਤੇਲ ਦੀ ਮਾਤਰਾ ਅਤੇ ਪ੍ਰਤੀ ਏਕੜ ਵੱਧ ਤੇਲ ਝਾੜ ਹੋਣ ਕਾਰਨ ਇਹ ਕਿਸਮ ਕਿਸਾਨਾਂ ਲਈ ਖਾਸ ਤੌਰ ਉੱਤੇ ਫਾਇਦੇਮੰਦ ਹੈ। ਦੇਸ਼ ਵਿੱਚ ਖਾਣ ਵਾਲੇ ਤੇਲ ਦੀ ਘਰੇਲੂ ਪੈਦਾਵਾਰ ਵਧਾਉਣ ਦੀ ਲੋੜ ਨੂੰ ਦੇਖਦੇ ਹੋਏ ਇਹ ਕਿਸਮ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਪੰਜਾਬ ਵਿੱਚ ਸਰੋਂ ਦੀ ਸਮੇਂ ਸਿਰ ਬਿਜਾਈ ਵੱਧ ਝਾੜ ਲੈਣ ਲਈ ਬਹੁਤ ਮਹੱਤਵਪੂਰਨ ਹੈ। ਪੰਜਾਬ ਰਾਇਆ 813 ਲਗਭਗ 150 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਪੱਕਣ ਦੀ ਮਿਆਦ 147 ਤੋਂ 152 ਦਿਨ ਤੱਕ ਰਹਿੰਦੀ ਹੈ। ਇਸ ਦੇ 1000 ਬੀਜਾਂ ਦਾ ਭਾਰ ਲਗਭਗ 4.8 ਗ੍ਰਾਮ ਹੈ। ਇਸ ਕਾਰਨ ਕਿਸਾਨ ਇਸ ਕਿਸਮ ਨੂੰ ਝੋਨਾ ਸਰੋਂ ਫਸਲੀ ਚੱਕਰ ਵਿੱਚ ਆਸਾਨੀ ਨਾਲ ਸ਼ਾਮਲ ਕਰ ਸਕਦੇ ਹਨ। ਝੋਨੇ ਦੀ ਰਹਿੰਦ ਖੂੰਦ ਦੀ ਸਹੀ ਸੰਭਾਲ ਕਰਨ ਉਪਰੰਤ ਪੰਜਾਬ ਰਾਇਆ 813 ਦੀ ਕਾਸ਼ਤ ਸਮੇਂ ਸਿਰ ਕੀਤੀ ਜਾ ਸਕਦੀ ਹੈ। ਇਸ ਕਿਸਮ ਦਾ ਕੱਦ ਲੰਮਾ ਹੈ। ਬੂਟੇ ਦੀ ਔਸਤ ਉਚਾਈ ਲਗਭਗ 204 ਸੈਂਟੀਮੀਟਰ ਹੈ। ਇਸ ਦਾ ਮੁੱਖ ਤਣਾ ਲੰਬਾ ਹੁੰਦਾ ਹੈ ਅਤੇ ਮੁੱਖ ਤਣੇ ਉੱਤੇ ਵਧੇਰੇ ਫਲੀਆਂ ਲੱਗਦੀਆਂ ਹਨ। ਤੇ ਹੁਣ ਵੇਲਾ ਹੋ ਗਿਆ ਹੈ ਜੀ।
2: ਹੁਣ ਤੁਸੀਂ ਸੁਣ ਰਹੇ ਸੀ ਸਪੌਂਸਰ ਪ੍ਰੋਗਰਾਮ ਕਿਸਾਨ ਵਾਣੀ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਜ਼ੁਦਾ।

ਹੁਣ ਤੁਸੀਂ ਸੁਣ ਰਹੇ ਸੀ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 7:10 ਹੋ ਰਹੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। ਉਦੋਂ ਤੱਕ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮਾਚਾਰ ਦਰਸ਼ਨ।
1: ਨਮਸਕਾਰ, ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਨਸ਼ਾ ਮੁਕਤ ਪੰਜਾਬ ਯਾਤਰਾ, ਸੇਵਾ ਸੰਕਲਪ, ਕੌਮੀ ਪੋਸ਼ਣ ਮਹੀਨਾ ਅਤੇ ਰਾਸ਼ਟਰੀ ਆਯੁਰਵੈਦਿਕ ਦਿਹਾੜੇ ਜਿਹੇ ਵਿਸ਼ਿਆਂ ਬਾਰੇ ਮਾਹਰਾਂ, ਡਾਕਟਰਾਂ ਤੇ ਲੋਕਾਂ ਨਾਲ ਕੀਤੀ ਗੱਲਬਾਤ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਸੂਬੇ ਭਰ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਸ਼ਾ ਮੁਕਤ ਪੰਜਾਬ ਯਾਤਰਾ ਦੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਤੇ ਇਲਾਕਾ ਨਿਵਾਸੀਆਂ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ,
2: ਨਿਸ਼ਚਿਤ ਰੂਪ ਚ ਹਮ ਸਭ ਕੋ ਰਾਸ਼ਟਰ ਨਿਰਮਾਣ ਕੀ ਦਿਸ਼ਾ ਮੈਂ ਆਗੇ ਬਢਾਏਗਾ, ਸਮਾਜ ਕੋ ਆਗੇ ਬਢਾਏਗਾ। ਜੋ ਪੰਜਾਬ ਮੈਂ ਨਸ਼ੇ ਕਾ ਪ੍ਰਚਲਨ ਬਢਤਾ ਜਾ ਰਹਾ, ਜੋ ਚਿੰਤਾ ਕਾ ਵਿਸ਼ਾ, ਉਸਸੇ ਹਮ ਸਭ ਬਾਹਰ ਨਿਕਲੇ, ਨਈ ਜਨਰੇਸ਼ਨ, ਨਈ ਪੀੜ੍ਹੀ ਉਸਸੇ ਬਾਹਰ ਨਿਕਲੇ, ਯੇ ਬਹੁਤ ਆਵਸ਼ਕਤਾ ਹੈ। ਜਿਸ ਤਰ੍ਹਾਂ ਸੇ ਪੰਜਾਬ ਖੁਸ਼ਹਾਲ ਰਾਜ ਕੇ ਰੂਪ ਮੇ ਜਾਣਾ ਜਾਤਾ ਹੈ, ਪਹਿਚਾਨਾ ਜਾਤਾ ਰਹਾ ਹੈ, ਉਸੀ ਤਰ੍ਹਾਂ ਸੇ ਪੰਜਾਬ ਆਗੇ ਬਢੇ।
1: ਉਧਰ ਗੁਰਦਾਸਪੁਰ ਵਿੱਚ ਪਹੁੰਚੇ ਨਸ਼ਾ ਮੁਕਤ ਯਾਤਰਾ ਬਾਰੇ ਬੀਜੇਪੀ ਸੰਸਦੀ ਕਮੇਟੀ ਦੇ ਮੈਂਬਰ ਤੇ ਕੌਮੀ ਘੱਟ ਗਿਣਤੀਆਂ ਬਾਰੇ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਆਖਣਾ,
3: ਪੰਜਾਬ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਇਹ ਗੁਰੂਆਂ ਦੀ ਪੀਰਾਂ ਦੀ ਧਰਤੀ, ਮਹਾਰਾਜਾ ਰਣਜੀਤ ਸਿੰਘ ਦੀ ਧਰਤੀ, ਇੱਥੇ ਸਭ ਤੋਂ ਜ਼ਿਆਦਾ ਨਸ਼ਾ ਹੋ ਰਿਹਾ। ਭਾਰਤੀ ਜਨਤਾ ਪਾਰਟੀ ਕੋਈ ਸੰਕਲਪ ਲੈਂਦੀ ਹੈ ਤੇ ਉਹ ਪੂਰਾ ਕੀਤਾ ਜਾਂਦਾ।
1: ਇਸ ਯਾਤਰਾ ਬਾਰੇ ਵੱਖੋ ਵੱਖ ਜ਼ਿਲ੍ਹਿਆਂ ਤੋਂ ਲੋਕਾਂ ਦਾ ਕੀ ਆਖਣਾ ਹੈ, ਆਓ ਸੁਣਦੇ ਹਾਂ।
4: ਅਸ਼ਵਨੀ ਫੁਟੇਲਾ, ਪੰਜਾਬ ਦੀ ਨੌਜਵਾਨੀ

0: ਨੂੰ ਖਤਮ ਕਰਨ ਦੀ ਜੋ ਸਾਜਿਸ਼ ਚੱਲ ਰਹੀ ਹੈ ਉਹਨੂੰ ਲੋਕਾਂ ਵਿੱਚ ਲਿਜਾ ਕੇ ਜਾਗਰੂਕਤਾ ਲਿਆਉਣ ਦੀ ਲੋੜ ਹੈ। ਇਹ ਕੰਮ ਇਕੱਲਾ ਸਰਕਾਰਾਂ ਨਹੀਂ ਕਰ ਸਕਦੀਆਂ, ਇਹਦੇ ਨਾਲ ਲੋਕਾਂ ਦੇ ਵਿੱਚ ਜਿੰਨੀ ਦੇਰ ਜਾਗਰੂਕਤਾ ਪੈਦਾ ਨਹੀਂ ਹੁੰਦੀ, ਲੋਕ ਜਾਗਰੂਕ ਨਹੀਂ ਹੁੰਦੇ, ਇਸ ਬਿਮਾਰੀ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਦੇ ਨਾਲ ਮੈਂ ਸਮਝਦਾ ਲੋਕਾਂ 'ਚ ਵੀ ਜਾਗਰੂਕਤਾ ਆਏਗੀ, ਸਾਡੀ ਨੌਜਵਾਨੀ ਜੋ ਪੀੜ੍ਹੀ ਹੈ ਉਹਦਾ ਭਵਿੱਖ ਸੁਰੱਖਿਅਤ ਹੋਏਗਾ ਔਰ ਨੌਜਵਾਨੀ ਨੂੰ ਬਚਾਇਆ ਜਾਏਗਾ।
1: ਹਰ ਇੱਕ ਘਰ ਦੇ ਵਿੱਚ ਨਸ਼ੇ ਦਾ ਜਿਹੜਾ ਗੰਦ ਫੈਲ ਚੁੱਕਿਆ, ਉਹ ਗੰਦ ਨੂੰ ਖਤਮ ਦੇ ਕਰਨ ਵਾਸਤੇ ਅਸੀਂ ਪੰਜਾਬ ਦੀ ਯੁਵਾ ਪੀੜ੍ਹੀ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਨਸ਼ਾ ਨਹੀਂ ਚਾਹੀਦਾ, ਉਹਨਾਂ ਨੂੰ ਦਿਸ਼ਾ ਚਾਹੀਦੀ ਹੈ, ਉਹਨਾਂ ਨੂੰ ਨਸ਼ਾ ਨਹੀਂ ਚਾਹੀਦਾ, ਉਹਨਾਂ ਨੂੰ ਰੋਜ਼ਗਾਰ ਚਾਹੀਦਾ, ਉਹਨਾਂ ਨੂੰ ਨਸ਼ਾ ਨਹੀਂ ਚਾਹੀਦਾ, ਉਹਨਾਂ ਨੂੰ ਖੇਡ ਦੇ ਮੈਦਾਨ ਚਾਹੀਦੇ ਆ। ਇਸ ਕਰਕੇ ਇਸ ਦਾ ਤੁਸੀਂ ਵੀ ਸਹਿਯੋਗ ਕਰੋ।
2: ਜਾਂ ਤਾਂ ਹੁਣ ਬਹੁਤ ਵਧੀਆ ਹਲਾਰਾ ਮਿਲ ਰਿਹਾ, ਪਿਆਰ ਮਿਲਿਆ, ਬਹੁਤ ਸੰਗਤ ਨੂੰ ਦੇਖ ਰਹੇ ਜੋ ਬਹੁਤ ਜ਼ਿਆਦਾ ਲੋਕਾਂ ਸੁਆਹ ਵਾ। ਲੋਕੀ ਕਹਿ ਰਹੇ ਕਿ ਸਿਰਫ ਭਾਜਪਾ ਸਰਕਾਰ ਹੀ ਇਹ ਨਸ਼ੇ ਨੂੰ, ਬਰਿਆਈਆਂ ਨੂੰ, ਗੈਸਟਰਾਂ ਨੂੰ ਬੰਦ ਕਰ ਸਕੂ। ਬਹੁਤ ਵਧੀਆ ਲੋਕ ਪਿਆਰ ਦੇ ਰਹੇ, ਵੇਖੋ ਜੀ ਠਾਠਾ ਮਾਰਦਾ ਕੱਖ ਆ ਰਿਹਾ ਸਾਡੇ ਮਗਰ ਮਗਰ ਦੇਖੋ।
3: ਗੁਰੂ ਨਾਨਕ ਕਾਲਜ ਮੁਕਤਸਰ ਤੋਂ ਮੈਂ ਡਾਕਟਰ ਨੀਤਾ ਗੋਇਲ ਇੱਕ ਅਧਿਆਪਕ ਅਤੇ ਮਾਂ ਹੋਣ ਦੇ ਨਾਤੇ ਬੋਲ ਰਹੀ ਹਾਂ। ਸਭ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਹਰ ਰਾਸਤਾ ਬੰਦ ਕੀਤਾ ਜਾਵੇ, ਨਸ਼ਾ ਰੱਖਣ ਅਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਨਾਲ ਜਿਹੜੇ ਨੌਜਵਾਨ ਅਤੇ ਬੱਚੇ ਨਸ਼ਿਆਂ ਦੇ ਜਾਲ ਵਿੱਚ ਫਸ ਚੁੱਕੇ ਹਨ, ਉਹਨਾਂ ਦੇ ਨਸ਼ੇ ਛੁਡਾਉਣ ਲਈ ਅਤੇ ਉਹਨਾਂ ਨੂੰ ਜ਼ਿੰਦਗੀ ਵੱਲ ਵਾਪਸ ਲੈ ਕੇ ਆਉਣ ਲਈ ਠੋਸ ਯਤਨ ਕੀਤੇ ਜਾਣ।
4: ਪਾਰਸ ਕਸ਼ਯਪ, ਆਓ ਮਿਲ ਕੇ ਇਸ ਨਸ਼ਾ ਮੁਕਤੀ ਅਭਿਆਨ ਦੇ ਨਾਲ ਜੁੜੀਏ ਔਰ ਪੰਜਾਬ ਦੇ ਸੁਨਹਿਰੇ ਭਵਿਸ਼ ਲਈ ਕੰਮ ਕਰੀਏ ਤਾਂ ਕਿ ਆਉਣ ਵਾਲਾ ਜਿਹੜਾ ਪੰਜਾਬ ਹੈ ਉਹ ਸਵਾਸਥੇ ਪ੍ਰਤੀ ਸੁਚੇਤ ਹੋਵੇ, ਨੌਜਵਾਨੀ ਹਰੀ ਭਰੀ ਹੋਵੇ, ਨੌਜਵਾਨੀ ਨੌ ਰੋਜ਼ਗਾਰ ਵੱਲ ਲੱਗੇ। ਇਹਦੇ ਸੁਪਨੇ ਨੂੰ ਸਾਕਾਰ ਕਰਨ ਲਈ ਭਾਜਪਾ ਤੁਹਾਡੇ ਵਿਚਕਾਰ ਹੈ।
5: ਭਗਵਾਨ ਦਾਸ ਗੁਪਤਾ, ਪੈਰਾ ਲੀਗਲ ਵਲੰਟੀਅਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ। ਸਾਡੀ ਜਿਹੜੀ ਨੌਜਵਾਨੀ ਹੈ ਕੁਛ ਵਿਦੇਸ਼ਾਂ ਵਿੱਚ ਚਲੀ ਗਈ, ਕੁਛ ਨਸ਼ਿਆਂ ਦੀ ਮਾਰ ਹੇਠ ਹੈ, ਸੋ ਇਸ ਨਾਲ ਸਾਡਾ ਜਿਹੜਾ ਹੈ ਸਾਡਾ ਪੰਜਾਬ ਦਾ ਭਵਿੱਖ ਜਿਹੜਾ ਹੈ ਉਹ ਬਹੁਤ ਨੁਕਸਾਨਿਆ ਜਾ ਰਿਹਾ। ਸੋ ਇਹ ਬਹੁਤ ਹੀ ਅੱਛਾ ਕਦਮ ਹੈ ਔਰ ਇਹਦਾ ਕਿਸਾਨਾਂ ਨੇ ਵੀ ਭਰਮਾ ਜਿਹੜਾ ਹੈ ਹੁੰਗਾਰਾ ਦਿੱਤਾ ਹੈ ਔਰ ਆਮ ਪਬਲਿਕ ਨੇ, ਆਵਾਮ ਨੇ ਵੀ, ਸਾਰੇ ਮੁਲਾਜ਼ਮਾਂ ਨੇ ਵੀ ਇਹਦਾ ਜਿਹੜਾ ਭਰਮੀ ਇਹਦੀ ਸ਼ਲਾਘਾ ਕੀਤੀ ਹੈ।
6: ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕਜੁੱਟ ਹੋਈਏ। ਨਸ਼ਾ ਸਿਰਫ ਇੱਕ ਵਿਅਕਤੀ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਨਹੀਂ ਕਰਦਾ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਸੰਕਲਪ ਨਾਲ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ, ਨੌਜਵਾਨਾਂ ਨੂੰ ਖੇਡਾਂ ਵਿੱਚ ਰਚਨਾਤਮਕ ਗਤੀਵਿਧੀਆਂ ਨਾਲ ਜੁੜਨ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਮਾਜ ਨੂੰ ਜਾਗਰੂਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
7: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਵਿੱਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਇਸੇ ਤਹਿਤ ਲੋਕਾਂ ਦੀ ਬਿਹਤਰੀ ਲਈ ਵੱਖੋ ਵੱਖ ਯੋਜਨਾਵਾਂ ਬਾਰੇ ਮੋਹਾਲੀ ਤੋਂ ਸੁਰਜੀਤ ਸਿੰਘ ਦਾ ਕੀ ਆਖਣਾ ਹੈ, ਆਓ ਸੁਣਦੇ ਹਾਂ।
8: ਸੁਰਜੀਤ ਸਿੰਘ, ਪਿੰਡ ਚੋਟਾ ਕਲਾਂ, ਤਹਿਸੀਲ ਖਰੜ, ਡਿਸਟ੍ਰਿਕਟ ਮੋਹਾਲੀ ਤੋਂ ਜੀ। ਵਿਕਸਿਤ ਭਾਰਤ 1947 ਦੇ ਨਾਲ ਜੋ ਭਾਰਤ ਦੇ ਵਿੱਚ ਆਪਾਂ ਕਿਸਾਨਾਂ ਦੇ ਔਰ ਪਿੰਡਾਂ ਦੇ ਵਿੱਚ ਹਰ ਹਰ ਪ੍ਰਕਾਰ ਦੀ ਜਿਹੜੀ ਸੈਂਟਰ ਦੀ ਸਹਾਇਤਾ ਉਹ ਜਾ ਰਹੀ ਹੈ, ਜਿਵੇਂ ਆਵਾਸ ਯੋਜਨਾ, ਕੱਚੇ ਘਰ ਪੱਕੇ, ਟੋਇਲਟਾਂ ਦੇ ਸਾਰੇ ਪੈਸੇ ਸਰਕਾਰ ਸੈਂਟਰ ਵੱਲੋਂ ਦਿੱਤੇ ਜਾ ਰਹੇ ਗਰੀਬਾਂ ਨੂੰ ਫ੍ਰੀ। ਭਾਰਤ ਦੇ ਤਰੱਕੀਆਂ ਨੂੰ ਛੁੰਦਾ ਹੋਇਆ ਬੁਲੰਦੀਆਂ ਦੇ ਪਹੁੰਚੂਗਾ ਸਿਖਰ ਤੇ।
7: ਸਤੰਬਰ ਦਾ ਮਹੀਨਾ ਰਾਸ਼ਟਰੀ ਪੋਸ਼ਣ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਕੁਪੋਸ਼ਣ ਨੂੰ ਖਤਮ ਕਰਨਾ ਤੇ ਬੱਚਿਆਂ, ਗਰਭਵਤੀ ਔਰਤਾਂ ਤੇ ਨਵ ਜਨਮੇ ਬੱਚਿਆਂ ਦੀਆਂ ਮਾਵਾਂ 'ਚ ਸਹੀ ਪੋਸ਼ਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸੇ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਡਾਕਟਰਾਂ ਤੇ ਆਂਗਨਵਾੜੀ ਮੁਲਾਜ਼ਮਾਂ ਨੇ ਦੱਸਿਆ।
9: ਮੈਂ ਡਾਕਟਰ ਸੀਮਾ ਗਰ, ਜ਼ਿਲ੍ਹਾ ਟੀਕਾਕਰਨ ਅਫਸਰ ਹੁਸ਼ਿਆਰਪੁਰ। ਅਸੀਂ ਬੱਚੇ, ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਬਾਰੇ ਜ਼ਿਆਦਾ ਧਿਆਨ ਦਿੰਦੇ ਹਾਂ। ਬੱਚੇ ਨੂੰ ਜੰਮਦੇ ਟਾਈਮ ਤੋਂ ਹੀ ਪਹਿਲੇ 1 ਘੰਟੇ ਦੇ ਵਿੱਚ ਮਾਂ ਦਾ ਦੁੱਧ ਦੇਣਾ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ ਤੇ 6 ਮਹੀਨੇ ਤੋਂ ਬਾਅਦ ਉਹਨੂੰ ਹੌਲੀ ਹੌਲੀ ਚੰਗੀ ਤਰ੍ਹਾਂ ਫੇਸ ਕੇ ਠੋਸ ਆਹਾਰ ਦੇਣਾ ਸ਼ੁਰੂ ਕਰਨਾ ਹੈ। ਜਿੱਥੋਂ ਤੱਕ ਗਰਭਵਤੀ ਔਰਤਾਂ ਦਾ ਜਾਂ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਔਰਤਾਂ ਦਾ ਸਵਾਲ ਹੈ, ਉਹਨਾਂ ਨੂੰ ਦੋਨਾਂ ਨੂੰ ਹੀ ਆਇਰਨ ਦੀ ਗੋਲੀ ਤੇ ਕੈਲਸ਼ੀਅਮ ਦੀ ਗੋਲੀ ਜ਼ਰੂਰ ਲੈਣੀ ਚਾਹੀਦੀ ਹੈ। ਨਾਲ ਤਾਜ਼ੇ ਲੋਕਲ ਮਿਲਣ ਵਾਲੇ ਫਲ, ਸਬਜ਼ੀ, ਹਰੀ ਪੱਤੇਦਾਰ ਸਬਜ਼ੀ ਲੈਣੀ ਚਾਹੀਦੀ ਹੈ।
10: ਮੈਂ ਆਸ਼ਾ, ਆਂਗਨਵਾੜੀ ਵਰਕਰ, ਪਠਾਨਕੋਟ। ਅਸੀਂ ਸਤੰਬਰ ਮਹੀਨੇ ਵਿੱਚ ਰਾਸ਼ਟਰੀ ਪੋਸ਼ਣ ਮਾਹ ਮਨਾ ਰਹੇ ਹਾਂ। ਇਸ ਦੇ ਤਹਿਤ ਅਸੀਂ ਆਂਗਨਵਾੜੀ ਵਿੱਚ ਦੇ ਰਹੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਇਸ ਦੇ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕਰਦੇ ਹਾਂ ਕਿ ਇਸ ਤਰ੍ਹਾਂ ਉਹ ਅੱਛੀ ਖੁਰਾਕ ਕੇ ਆਪਣੇ ਬੱਚਿਆਂ ਨੂੰ ਵਧੀਆ ਵਾਤਾਵਰਨ ਪ੍ਰਦਾਨ ਕਰ ਸਕਦੀਆਂ ਹਨ, ਜਿਵੇਂ ਕਿ ਮਿਲਟਸ ਬੇਸਡ ਡਾਇਟ, ਮੋਟੇ ਅਨਾਜ ਦੀ ਮਹੱਤਤਾ, ਕਿਚਨ ਗਾਰਡਨਿੰਗ ਬਾਰੇ ਜਾਗਰੂਕ ਕਰਦੇ ਹਾਂ। ਮਾਵਾਂ ਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ ਸਾਫ਼ ਸਫਾਈ ਅਤੇ ਕਿਵੇਂ ਤੁਸੀਂ ਘਰੇਲੂ ਚੀਜ਼ਾਂ ਵਰਤ ਕੇ ਆਪਣੇ ਬੱਚੇ ਨੂੰ ਵਧੀਆ ਖੁਰਾਕ ਤੁਸੀਂ ਪ੍ਰਦਾਨ ਕਰ ਸਕਦੇ ਹੋ। ਤਹਿਤ ਅਸੀਂ ਆਂਗਨਵਾੜੀ ਵਿੱਚ ਦੇ ਰਹੀਆਂ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਇਸ ਦੇ ਵਿੱਚ ਬੱਚਿਆਂ ਦੀਆਂ ਮਾਵਾਂ ਨੂੰ ਜਾਗਰੂਕ ਕਰਦੇ ਹਾਂ ਕਿ ਇਸ ਤਰ੍ਹਾਂ ਉਹ ਅੱਛੀ ਖੁਰਾਕ ਖੁਰਾ ਕੇ ਆਪਣੇ ਬੱਚਿਆਂ ਨੂੰ ਵਧੀਆ ਵਾਤਾਵਰਨ

ਆਪਸ਼ਾਰ ਪ੍ਰੋਗਰਾਮ ਚ ਸੁਣ ਰਹੇ ਸੀ ਤੁਸੀਂ ਜਗਜੀਤ ਸਿੰਘ ਤੇ ਚਿੱਤਰਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗਜ਼ਲ ਜਬ ਕਭੀ ਤੇਰਾ ਨਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸੁਖਵਿੰਦਰ ਸਿੰਘ ਤੇ ਰਿਚਾ ਸ਼ਰਮਾ ਦੀ ਆਵਾਜ਼ ਦੇ ਵਿੱਚ ਇਹ ਗੀਤ।

ਰਿਚਾ ਸ਼ਰਮਾ ਤੇ ਸੁਖਵਿੰਦਰ ਸਿੰਘ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਸੁਣ ਰਹੇ ਸੀ ਮਾਹੀ ਵੇ। ਅਗਲਾ ਗੀਤ ਸੁਣਦੇ ਹਾਂ, ਆਵਾਜ਼ ਦਿੱਤੀ ਅਰਿਜੀਤ ਸਿੰਘ ਨੇ ਤੇ ਗੀਤ ਦੇ ਬੋਲ ਨੇ ਸਜਨੀ।

0: ਹੁਣ ਤੁਸੀਂ ਸੁਣ ਰਹੇ ਸੀ ਅਰਜੀਤ ਸਿੰਘ ਦੀ ਆਵਾਜ਼ ਦੇ ਵਿੱਚ ਇੱਕ ਗੀਤ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਇਸ ਪ੍ਰੋਗਰਾਮ ਦਾ ਪ੍ਰਸਾਰਣ ਸਾਡੇ ਆਕਾਸ਼ਵਾਣੀ ਪਟਿਆਲਾ, ਬਠਿੰਡਾ ਤੇ ਲੁਧਿਆਣਾ ਤੋਂ ਵੀ ਨਾਲ ਦੀ ਨਾਲ ਪ੍ਰਸਾਰਿਤ ਕੀਤਾ ਜਾਏਗਾ।

ਭਾਰਤ ਦੇ ਸੰਵਿਧਾਨਿਕ ਇਤਿਹਾਸ ਵਿੱਚ 5 ਅਗਸਤ 2019 ਇੱਕ ਮਹੱਤਵਪੂਰਨ ਤਾਰੀਖ ਵਜੋਂ ਦਰਜ ਹੈ। ਇਸ ਦਿਨ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਸੰਵਿਧਾਨਿਕ ਵਿਵਸਥਾਵਾਂ ਵਿੱਚ ਵੱਡਾ ਬਦਲਾਅ ਕੀਤਾ ਅਤੇ ਧਾਰਾ 370 ਦੇ ਵਿਸ਼ੇਸ਼ ਪ੍ਰਬੰਧਾਂ ਨੂੰ ਪ੍ਰਭਾਵਹੀਣ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਰਾਹੀਂ ਪੁਰਾਣੇ ਰਾਜਾਂ ਨੂੰ ਜੰਮੂ ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ ਕੀਤਾ ਗਿਆ। ਅੱਜ ਦੇ ਜਨ ਸੇਵਾ ਤੋਂ ਦੇਸ਼ ਸੇਵਾ ਪ੍ਰੋਗਰਾਮ ਵਿੱਚ ਅਸੀਂ ਸਮਝਾਂਗੇ ਕਿ ਧਾਰਾ 370 ਕੀ ਸੀ, 2019 ਵਿੱਚ ਕੀ ਬਦਲਿਆ, ਇਸ ਦੇ ਪਿੱਛੇ ਸਰਕਾਰ ਵੱਲੋਂ ਦਿੱਤੇ ਗਏ ਤਰਕ ਕੀ ਸਨ ਤੇ ਜੰਮੂ ਕਸ਼ਮੀਰ ਵਿੱਚ ਵਿਕਾਸ, ਨਿਵੇਸ਼, ਸੈਰ ਸਪਾਟਾ ਅਧਿਕਾਰਾਂ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਕੀ ਤਬਦੀਲੀਆਂ ਦਰਜ ਕੀਤੀਆਂ ਗਈਆਂ ਹਨ। ਭਾਰਤੀ ਸੰਵਿਧਾਨ ਵਿੱਚ ਧਾਰਾ 370 ਜੰਮੂ ਕਸ਼ਮੀਰ ਲਈ ਵਿਸ਼ੇਸ਼ ਸੰਵਿਧਾਨਿਕ ਵਿਵਸਥਾ ਨਾਲ ਸੰਬੰਧਿਤ ਸੀ। ਇਸ ਦੇ ਤਹਿਤ ਭਾਰਤ ਦੇ ਸੰਵਿਧਾਨ ਦੀਆਂ ਸਾਰੀਆਂ ਵਿਵਸਥਾਵਾਂ ਜੰਮੂ ਕਸ਼ਮੀਰ ਵਿੱਚ ਆਪਣੇ ਆਪ ਲਾਗੂ ਨਹੀਂ ਹੁੰਦੀਆਂ ਸਨ। ਧਾਰਾ 370 ਦੇ ਕਾਰਨ ਜੰਮੂ ਕਸ਼ਮੀਰ ਦਾ ਆਪਣਾ ਸੰਵਿਧਾਨ ਵੀ ਸੀ। ਭਾਰਤੀ ਸੰਵਿਧਾਨ ਦੀਆਂ ਕਈ ਵਿਵਸਥਾਵਾਂ ਉੱਥੇ ਵੱਖਰੇ ਢੰਗ ਨਾਲ ਲਾਗੂ ਹੁੰਦੀਆਂ ਸਨ। 5 ਅਗਸਤ 2019 ਨੂੰ ਕੀ ਹੋਇਆ? 5 ਅਗਸਤ 2019 ਨੂੰ ਕੇਂਦਰ ਸਰਕਾਰ ਨੇ ਸੰਵਿਧਾਨਕ ਹੁਕਮ ਜਾਰੀ ਕਰਕੇ

0: ਜੰਮੂ ਕਸ਼ਮੀਰ ਉੱਤੇ ਭਾਰਤੀ ਸੰਵਿਧਾਨ ਦੀ ਲਾਗੂਤਾ ਵਿੱਚ ਵੱਡਾ ਬਦਲਾਅ ਕੀਤਾ। ਇਸ ਤੋਂ ਬਾਅਦ ਸੰਸਦ ਨੇ ਧਾਰਾ 370 ਨਾਲ ਸੰਬੰਧਿਤ ਪ੍ਰਸਤਾਵ ਪਾਸ ਕੀਤਾ ਅਤੇ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ 2019 ਨੂੰ ਮਨਜ਼ੂਰੀ ਦਿੱਤੀ। ਇਸ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਹਿੱਸਾ ਇਹ ਸੀ ਕਿ ਪੁਰਾਣੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ, ਜੰਮੂ ਅਤੇ ਕਸ਼ਮੀਰ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼, ਲੱਦਾਖ ਬਿਨਾਂ ਵਿਧਾਨ ਸਭਾ ਵਾਲਾ ਕੇਂਦਰ ਸ਼ਾਸਿਤ ਪ੍ਰਦੇਸ਼। ਇਹ ਪੁਨਰਗਠਨ 31 ਅਕਤੂਬਰ 2019 ਤੋਂ ਪ੍ਰਭਾਵੀ ਹੋਇਆ। ਇਸ ਤਰ੍ਹਾਂ 5 ਅਗਸਤ ਦਾ ਫੈਸਲਾ ਕੇਵਲ ਧਾਰਾ 370 ਨਾਲ ਜੁੜਿਆ ਸੰਵਿਧਾਨਕ ਬਦਲਾਅ ਨਹੀਂ ਸੀ, ਸਗੋਂ ਇਸ ਦੇ ਨਾਲ ਪ੍ਰਸ਼ਾਸਨਿਕ ਪੁਨਰਗਠਨ ਵੀ ਕੀਤਾ ਗਿਆ। ਇਹ 70 ਸਾਲ ਦੀ ਭੁੱਲ ਦੀ ਸੁਧਾਰ ਸੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਿਸ ਲਈ ਬਲੀਦਾਨ ਦਿੱਤਾ ਸੀ, ਉਸ ਸੁਪਨੇ ਨੂੰ ਪੀਐਮ ਮੋਦੀ ਜੀ ਨੇ ਪੂਰਾ ਕੀਤਾ। ਇਹ ਤੁਸ਼ਟੀਕਰਨ ਦਾ ਅੰਤ ਅਤੇ ਰਾਸ਼ਟਰਵਾਦ ਦੀ ਜਿੱਤ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਧਾਰਾ 370 ਨੂੰ ਪ੍ਰਭਾਵਹੀਣ ਕਰਨ ਨੂੰ ਜੰਮੂ ਕਸ਼ਮੀਰ ਦੇ ਭਾਰਤ ਨਾਲ ਪੂਰਨ ਸੰਵਿਧਾਨਕ ਏਕੀਕਰਨ, ਸਮਾਨ ਅਧਿਕਾਰਾਂ ਅਤੇ ਵਿਕਾਸ ਨਾਲ ਜੋੜਿਆ। ਸਰਕਾਰ ਵੱਲੋਂ ਦਿੱਤਾ ਗਿਆ ਮੁੱਖ ਤਰਕ ਇਹ ਸੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਦੇ ਹੋਰ ਹਿੱਸਿਆਂ ਦੇ ਨਾਗਰਿਕਾਂ ਵਾਂਗ ਕੇਂਦਰੀ ਕਾਨੂੰਨਾਂ ਅਤੇ ਕਲਿਆਣਕਾਰੀ ਯੋਜਨਾਵਾਂ ਦੇ ਸਮਾਨ ਲਾਭ ਮਿਲਣੇ ਚਾਹੀਦੇ ਨੇ। ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਇਹ ਦਰਸਾਇਆ ਗਿਆ ਸੀ ਕਿ ਕੇਂਦਰੀ ਕਾਨੂੰਨ ਜਿਵੇਂ ਸਿੱਖਿਆ, ਸਮਾਜਿਕ ਨਿਆਂ, ਮਹਿਲਾ ਅਤੇ ਬੱਚਿਆਂ ਦੇ ਅਧਿਕਾਰਾਂ ਨਾਲ ਸੰਬੰਧਿਤ ਕਾਨੂੰਨ ਜੰਮੂ ਕਸ਼ਮੀਰ ਵਿੱਚ ਲਾਗੂ ਹੋਏ। ਇਹ ਸਰਕਾਰ ਦੀ ਨੀਤੀ ਦਾ ਇੱਕ ਮਹੱਤਵਪੂਰਨ ਪੱਖ ਸੀ, ਸੰਵਿਧਾਨਕ ਸਮਾਨਤਾ ਦੇ ਨਾਲ ਨਾਲ ਕੇਂਦਰੀ ਯੋਜਨਾਵਾਂ ਦੀ ਸਿੱਧੀ ਪਹੁੰਚ। ਧਾਰਾ 370 ਦੇ ਪ੍ਰਭਾਵਹੀਣ ਤੋਂ ਬਾਅਦ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਜੰਮੂ ਕਸ਼ਮੀਰ ਤੱਕ ਕੀਤੀ ਗਈ। ਸੁਪਰੀਮ ਕੋਰਟ ਨੇ ਦਸੰਬਰ 2023 ਦੇ ਆਪਣੇ ਫੈਸਲੇ ਵਿੱਚ ਵੀ ਦਰਜ ਕੀਤਾ ਕਿ ਸੰਵਿਧਾਨਕ ਹੁਕਮਾਂ ਰਾਹੀਂ ਭਾਰਤੀ ਸੰਵਿਧਾਨ ਦੀ ਪੂਰੀ ਲਾਗੂਤਾ ਹੋਈ ਅਤੇ ਧਾਰਾ 370 ਨੂੰ ਪ੍ਰਭਾਵਹੀਣ ਕੀਤਾ ਗਿਆ। ਇਸ ਨਾਲ ਕੇਂਦਰ ਸਰਕਾਰ ਦੇ ਅਨੁਸਾਰ ਕਈ ਸਮਾਜਿਕ ਅਤੇ ਆਰਥਿਕ ਅਧਿਕਾਰਾਂ ਦੀ ਪਹੁੰਚ ਵਧੀ। ਸਰਕਾਰੀ ਜਾਣਕਾਰੀ ਅਨੁਸਾਰ ਵਾਲਮੀਕਿ, ਦਲਿਤ ਅਤੇ ਗੋਰਖਾ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੂੰ ਵੀ ਕਾਨੂੰਨੀ ਅਧਿਕਾਰਾਂ ਦੇ ਮਾਮਲਿਆਂ ਵਿੱਚ ਸਮਾਨਤਾ ਵੱਲ ਵਧਣ ਦਾ ਮੌਕਾ ਮਿਲਿਆ। ਸਰਕਾਰ ਨੇ ਬਾਲ ਵਿਆਹ ਰੋਕਥਾਮ, ਸਿੱਖਿਆ ਦੇ ਅਧਿਕਾਰ ਅਤੇ ਹੋਰ ਕਾਨੂੰਨਾਂ ਦੀ ਲਾਗੂਤਾ ਨੂੰ ਵੀ ਇਸ ਬਦਲਾਅ ਦੇ ਨਾਲ ਜੋੜਿਆ ਹੈ। ਇਸ ਦੇ ਨਾਲ ਮਹਿਲਾਵਾਂ ਦੇ ਅਧਿਕਾਰ, ਸਮਾਜਿਕ ਨਿਆਂ, ਅਨੁਸੂਚਿਤ ਜਾਤੀਆਂ ਅਤੇ ਕਬਾਇਲੀ ਭਾਈਚਾਰਿਆਂ ਨਾਲ ਸੰਬੰਧਿਤ ਕਾਨੂੰਨੀ ਪ੍ਰਬੰਧਾਂ ਨੂੰ ਵੀ ਨਵੀਂ ਸੰਵਿਧਾਨਕ ਵਿਵਸਥਾ ਵਿੱਚ ਲਾਗੂ ਕੀਤਾ ਗਿਆ। ਇੱਕ ਰਾਸ਼ਟਰ ਇੱਕ ਸੰਵਿਧਾਨ ਦਾ ਜ਼ਮੀਨੀ ਬਦਲਾਅ। ਪਹਿਲਾਂ ਜੰਮੂ ਕਸ਼ਮੀਰ ਵਿੱਚ 890 ਕੇਂਦਰੀ ਕਾਨੂੰਨ ਲਾਗੂ ਨਹੀਂ ਸਨ, ਅੱਜ ਸਾਰੇ ਲਾਗੂ ਹਨ। 250 ਭੇਦਭਾਵ ਵਾਲੇ ਕਾਨੂੰਨ ਖਤਮ ਕੀਤੇ ਗਏ, 137 ਸੋਧੇ ਗਏ। ਹੁਣ ਉੱਥੇ ਵੀ SC ST ਨੂੰ ਰਾਖਵਾਂ ਕਰਨ RTI RTE ਦਾ ਅਧਿਕਾਰ ਮਿਲ ਗਿਆ ਹੈ। ਵਿਕਾਸ ਅਤੇ ਬੁਨਿਆਦੀ ਢਾਂਚਾ, ਜੰਮੂ ਕਸ਼ਮੀਰ ਵਿੱਚ ਸੜਕਾਂ, ਪੁਲਾਂ, ਬਿਜਲੀ, ਰੇਲ, ਸਿਹਤ ਤੇ ਸਿੱਖਿਆ ਦੇ ਖੇਤਰਾਂ ਵਿੱਚ ਵਿਕਾਸ ਨੂੰ 2019 ਤੋਂ ਬਾਅਦ ਸਰਕਾਰੀ ਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਇਆ ਗਿਆ। ਸਰਕਾਰ ਨੇ ਪਹਿਲਾਂ ਤੋਂ ਚੱਲ ਰਹੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਅਤੇ ਹੋਰ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ। ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ,
1: ਮੈਂ ਸੰਵਿਧਾਨ ਕੇ ਪ੍ਰਕਾਸ਼ਮਈ ਮੇਰੀ ਬਾਤੋਂ ਕੋ ਰੱਖਣਾ ਚਾਹਤਾ ਹੂੰ ਔਰ ਇਸ ਲਈ ਅਗਰ ਆਪ ਹਮਾਰੇ ਨੀਤੀਓ ਕੋ ਦੇਖੇਂਗੇ, ਦੇਸ਼ ਕੀ ਜਨਤਾ ਨੇ ਹਮੇ ਜੋ ਸੇਵਾ ਕਰਨੇ ਕਾ ਮੌਕਾ ਦਿਆ ਹੈ, ਉਸ ਹਮਾਰੀ ਨਿਰਣਯੋ ਕੀ ਪ੍ਰਕਿਰਿਆ ਕੋ ਦੇਖੇਂਗੇ ਤੋ ਭਾਰਤ ਕੀ ਏਕਤਾ ਕੋ ਮਜ਼ਬੂਤੀ ਕੇ ਦੇਣੇ ਕਾ ਨਿਰੰਤਰ ਹਮ ਪ੍ਰਯਾਸ ਕਰਤੇ ਰਹੇ। ਆਰਟੀਕਲ 370 ਦੇਸ਼ ਕੀ ਏਕਤਾ ਮੇ ਰੁਕਾਵਟ ਬਣਾ ਪੜਾ ਥਾ, ਦੀਵਾਰ ਬਣਾ ਪੜਾ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਥੀ, ਜੋ ਕਿ ਹਮਾਰੀ ਸੰਵਿਧਾਨ ਕੀ ਭਾਵਨਾ ਥੀ ਔਰ ਇਸ ਲਈ ਧਾਰਾ 370 ਕੋ ਜ਼ਮੀਨ ਪਰ ਉਤਾਰ ਦਿਆ। ਦੇਸ਼ ਕੀ ਏਕਤਾ ਹਮਾਰੀ ਪ੍ਰਾਥਮਿਕਤਾ ਹੈ।
0: ਨਿਵੇਸ਼ ਅਤੇ ਉਦਯੋਗ, ਧਾਰਾ 370 ਦੇ ਬਦਲਾਅ ਤੋਂ ਬਾਅਦ ਕੇਂਦਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕਈ ਨੀਤੀਆਂ ਲਿਆਂਦੀਆਂ ਗਈਆਂ। 2021 ਵਿੱਚ ਜੰਮੂ ਕਸ਼ਮੀਰ ਲਈ ਨਵੀਂ ਸੈਂਟਰਲ ਸੈਕਟਰ ਸਕੀਮ ਵਿੱਚ ਇੰਡਸਟਰੀਅਲ ਡਿਵੈਲਪਮੈਂਟ ਲਾਗੂ ਕੀਤੀ ਗਈ। ਇਸ ਦੇ ਨਾਲ ਇੰਡਸਟਰੀਅਲ ਪਾਲਿਸੀ 2021 ਤੋਂ 30, ਇੰਡਸਟਰੀਅਲ ਲੈਂਡ ਅਲਾਟਮੈਂਟ ਪਾਲਿਸੀ, ਪ੍ਰਾਈਵੇਟ ਇੰਡਸਟਰੀਅਲ ਐਸਟੇਟ ਡਿਵੈਲਪਮੈਂਟ ਪਾਲਿਸੀ ਅਤੇ ਸਿੰਗਲ ਵਿੰਡੋ ਰੂਲਸ ਵਰਗੇ ਕਦਮ ਵੀ ਲਏ ਗਏ। ਸਰਕਾਰੀ ਅੰਕੜਿਆਂ ਅਨੁਸਾਰ उद्योगिक खेत्र विच दर्ज निवेश 2019-20 लगभग 296.64 करोड़ रुपए सी, जो 2022-23 विच 2153.45 करोड़ अते 2023-24 विच 2400

0: ਅਤੇ ਵਿਸ਼ੇਸ਼ ਸੰਵਿਧਾਨਕ ਵਿਵਸਥਾ ਦਾ ਅੰਤ। ਦੂਜਾ, ਪ੍ਰਸ਼ਾਸਨਿਕ ਪੱਧਰ, ਪੁਰਾਣੇ ਰਾਜ ਦਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੁਨਰਗਠਨ। ਤੀਜਾ, ਵਿਕਾਸ ਪੱਧਰ, ਸੜਕਾਂ, ਰੇਲ, ਉਦਯੋਗ, ਸੈਰ ਸਪਾਟਾ, ਸਿਹਤ, ਸਿੱਖਿਆ, ਖੇਤੀਬਾੜੀ ਅਤੇ ਡਿਜੀਟਲ ਸੇਵਾਵਾਂ ਵਿੱਚ ਨਿਵੇਸ਼ ਅਤੇ ਯੋਜਨਾਵਾਂ ਦਾ ਵਿਸਤਾਰ। ਇਹ ਤਿੰਨੇ ਪੱਖ ਇੱਕ ਦੂਜੇ ਨਾਲ ਜੁੜੇ ਹੋਏ ਨੇ।
1: ਕਿਸਨੇ ਸੋਚਾ ਥਾ ਕਿ ਕਭੀ ਕਸ਼ਮੀਰ ਆਰਟੀਕਲ 370 ਸੇ ਮੁਕਤ ਵੀ ਹੋ ਸਕਤਾ ਹੈ, ਲੇਕਿਨ ਆਜ ਕਸ਼ਮੀਰ ਔਰ ਦੇਸ਼ ਕੇ ਬੀਚ ਆਰਟੀਕਲ 370 ਕੀ ਵੋ ਦੀਵਾਰ ਗਿਰ ਚੁਕੀ। ਸਰਦਾਰ ਸਾਹਿਬ ਜਹਾਂ ਵੀ ਹੋਂਗੇ ਸਬਸੇ ਜ਼ਿਆਦਾ ਪ੍ਰਸੰਨਤਾ ਅਨੁਭਵ ਕਰਤੇ ਹੋਂਗੇ ਔਰ ਹਮ ਸਭ ਕੋ ਆਸ਼ੀਰਵਾਦ ਦੇਤੇ ਹੋਂਗੇ।
0: ਜਨਤਾ ਲਈ ਇਸਦਾ ਕੀ ਅਰਥ ਹੈ? ਆਮ ਨਾਗਰਿਕ ਲਈ ਕਿਸੇ ਵੀ ਵੱਡੇ ਸੰਵਿਧਾਨਕ ਬਦਲਾਅ ਦੀ ਅਸਲ ਕਸੌਟੀ ਇਹ ਹੁੰਦੀ ਹੈ ਕਿ ਉਸਦੀ ਜ਼ਿੰਦਗੀ ਵਿੱਚ ਕੀ ਸੁਧਾਰ ਆਇਆ। ਬੱਚਿਆਂ ਨੂੰ ਵਧੀਆ ਸਕੂਲ ਮਿਲੇ, ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲੇ, ਕਿਸਾਨ ਨੂੰ ਆਪਣੀ ਫਸਲ ਲਈ ਵਧੀਆ ਬਾਜ਼ਾਰ ਮਿਲਿਆ, ਸੜਕ ਅਤੇ ਆਵਾਜਾਈ ਸੁਧਰੀ, ਹਸਪਤਾਲ ਦੀ ਸਹੂਲਤ ਵਧੀ, ਸੈਲਾਨੀਆਂ ਦੀ ਗਿਣਤੀ ਵਧਣ ਨਾਲ ਸਥਾਨਕ ਲੋਕਾਂ ਦੀ ਆਮਦਨ ਵਧੀ, ਮਹਿਲਾਵਾਂ ਅਤੇ ਪਿਛੜੇ ਵਰਗਾਂ ਨੂੰ ਕਾਨੂੰਨੀ ਅਧਿਕਾਰਾਂ ਦੀ ਵਧੀਆ ਪਹੁੰਚ ਮਿਲੀ। ਇਹ ਸਾਰੇ ਕਿਸੇ ਵੀ ਵਿਕਾਸ ਦੀ ਯਾਤਰਾ ਨੂੰ ਮਾਪਣ ਲਈ ਮਹੱਤਵਪੂਰਨ ਨੇ। ਕਸ਼ਮੀਰ ਦੇ ਮੁਸਲਿਮ ਭਾਈਚਾਰੇ ਨੇ ਵੀ ਅਨੁਛੇਦ 370 ਦੇ ਹਟਾਏ ਜਾਣ ਦਾ ਸਵਾਗਤ ਕੀਤਾ।
2: ਜੰਮੂ ਕਸ਼ਮੀਰ ਕਾ ਹਰ ਬੱਚਾ ਹਿੰਦੂ ਮੁਸਲਿਮ ਸਿੱਖ ਈਸਾਈ ਮੋਦੀ ਜੀ ਕੋ ਚਾਹਤੇ ਹੈ ਔਰ ਮੋਦੀ ਜੀ ਨੇ ਵਿਕਾਸ ਕੀਆ ਔਰ 370 ਤੋੜਨੇ ਕੇ ਬਾਅਦ ਜੰਮੂ ਕਸ਼ਮੀਰ ਮੇਂ ਵਿਕਾਸ ਹੁਆ ਹੈ। ਇਨ ਲੋਗੋਂ ਨੇ ਆਪਣੀ ਸਰਕਾਰ ਕੇ ਲੀਏ 370 ਕੋ ਮਜ਼ਬੂਤ ਰੱਖਣੇ ਕੀ ਕੋਸ਼ਿਸ਼ ਕੀ, ਐਸਾ ਕੁਛ ਨਹੀਂ ਹੈ। ਮੋਦੀ ਜੀ ਕੀ ਸਰਕਾਰ ਕੇ ਅੰਦਰ ਹਿੰਦੂ ਮੁਸਲਿਮ ਧਰਮ ਕੀ ਕੋਈ ਬਾਤ ਨਹੀਂ ਕੀ ਜਾਤੀ, ਕਿਉਂਕਿ ਨਰਿੰਦਰ ਮੋਦੀ ਜੀ ਨੇ ਔਰ ਜੰਮੂ ਕਸ਼ਮੀਰ ਕੀ ਜਨਤਾ ਨੇ ਇਹ ਫੈਸਲਾ ਤੈਅ ਕਰ ਦਿਆ, ਸਾਬਤ ਕਰ ਦਿਆ ਕਿ ਜੰਮੂ ਕਸ਼ਮੀਰ ਮੇਂ ਸਭ ਕਾ ਸਾਥ ਸਭ ਕਾ ਵਿਕਾਸ, ਇਹ ਮੋਦੀ ਜੀ ਕੀ ਬਾਤ ਹੈ।
0: 2019 ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਨਵਾਂ ਪ੍ਰਸ਼ਾਸਨਿਕ ਢਾਂਚਾ, ਕੇਂਦਰੀ ਕਾਨੂੰਨਾਂ ਦੀ ਵਿਆਪਕ ਲਾਗੂਤਾ, ਨਿਵੇਸ਼ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਅੱਗੇ ਵਧਾਇਆ ਗਿਆ। ਜਨ ਸੇਵਾ ਤੋਂ ਦੇਸ਼ ਸੇਵਾ ਦਾ ਮੂਲ ਸੰਦੇਸ਼ ਵੀ ਇਹੀ ਹੈ ਕਿ ਦੇਸ਼ ਦੀ ਤਰੱਕੀ ਦਾ ਅਸਲ ਮਤਲਬ ਹਰ ਨਾਗਰਿਕ ਤੱਕ ਵਿਕਾਸ, ਅਧਿਕਾਰ, ਮੌਕੇ ਅਤੇ ਸੁਰੱਖਿਆ ਦੀ ਪਹੁੰਚ ਹੋਣਾ ਹੈ। ਜੰਮੂ ਕਸ਼ਮੀਰ ਦੀ ਵਿਕਾਸ ਯਾਤਰਾ ਵੀ ਇਸੇ ਵੱਡੇ ਰਾਸ਼ਟਰੀ ਉਦੇਸ਼ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿੱਥੇ ਸੰਵਿਧਾਨਕ ਵਿਵਸਥਾ, ਲੋਕਤੰਤਰ, ਵਿਕਾਸ ਅਤੇ ਲੋਕ ਕਲਿਆਣਕਾਰ ਇਕੱਠੇ ਅੱਗੇ ਵਧਣ।
3: ਹੁਣ ਤੁਸੀਂ ਸੁਣ ਰਹੇ ਸੀ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
4: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਣਦੇ ਹਾਂ ਪੰਜਾਬੀ 'ਚ ਖਬਰਾਂ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਸਾਰਿਆਂ ਨੂੰ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਚੀਫ਼ ਆਫ਼ ਡਿਫੈਂਸ ਸਟਾਫ ਜਨਰਲ MS ਰਾਜਾ ਸੁਬਰਮਣੀ ਨੇ ਰੱਖਿਆ ਸਿਲਸਿਲੇ ਵਿਚ ਤਕਨਾਲੋਜੀ, ਡੇਟਾ ਅਤੇ ਸਨਅਤ ਦੇ ਏਕੀਕਰਨ ਤੇ ਜ਼ੋਰ ਦਿੱਤਾ ਹੈ। ਸਰਕਾਰ ਨੇ ਘਰੇਲੂ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਰਾਮਦ ਕੀਤੇ ਜਾਂਦੇ ਪ੍ਰਮੁੱਖ ਖੁਰਾਕੀ ਕੱਚੇ ਤੇਲਾਂ ਤੇ ਮੁੱਢਲੀ ਕਸਟਮ ਡਿਊਟੀ ਘਟਾ ਦਿੱਤੀ ਏ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ

0: ਇਸ ਅਤੇ ਟੀਯੂ ਡੈਲਫ ਵਿਚਕਾਰ ਕਲਪਸਰ ਪ੍ਰੋਜੈਕਟ ਲਈ ਸਹਿਯੋਗ ਦੀ ਸਹੂਲਤ ਲਈ ਦੋ ਤ੍ਰੈਤਰੀ ਸਮਝੌਤਾ ਪੱਤਰਾਂ ਤੇ ਦਸਤਖਤ ਕੀਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਸਰਕਾਰ ਨੇ ਘਰੇਲੂ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਰਾਮਦ ਕੀਤੇ ਜਾਂਦੇ ਪ੍ਰਮੁੱਖ ਖੁਰਾਕੀ ਕੱਚੇ ਤੇਲਾਂ ਤੇ ਮੁੱਢਲੀ ਕਸਟਮ ਡਿਊਟੀ ਘਟਾ ਦਿੱਤੀ ਏ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਕੱਚੇ ਸੂਰਜਮੁਖੀ ਤੇਲ ਤੇ ਮੁੱਢਲੀ ਕਸਟਮ ਡਿਊਟੀ ਨੂੰ ਜ਼ੀਰੋ ਕਰ ਦਿੱਤਾ ਗਿਆ। ਕੱਚੇ ਸੋਇਆਬੀਨ ਤੇਲ ਅਤੇ ਕੱਚੇ ਪਾਮ ਤੇਲ ਤੇ ਕਸਟਮ ਡਿਊਟੀ 10% ਤੋਂ ਘਟਾ ਕੇ 5% ਕਰ ਦਿੱਤੀ ਗਈ ਏ। ਮੰਤਰਾਲੇ ਨੇ ਕਿਹਾ ਕਿ ਸਰਕਾਰ ਨੇ ਕੱਚੇ ਤੇ ਰਿਫਾਇੰਡ ਖੁਰਾਕੀ ਤੇਲਾਂ ਵਿਚਕਾਰ ਦਰਾਮਦੀ ਡਿਊਟੀ ਅੰਤਰ ਨੂੰ 19.25% ਤੇ ਬਰਕਰਾਰ ਰੱਖਦੇ ਹੋਏ ਰਿਫਾਇੰਡ ਖੁਰਾਕੀ ਤੇਲਾਂ ਤੇ ਕਸਟਮ ਡਿਊਟੀ ਵੀ ਘਟਾ ਦਿੱਤੀ ਏ। ਮੰਤਰਾਲੇ ਨੇ ਕਿਹਾ ਕਿ ਇਸ ਦਾ ਉਦੇਸ਼ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨਾ ਤੇ ਖੁਰਾਕੀ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਹੈ। ਖੁਰਾਕ ਸੁਰੱਖਿਆ ਤੇ ਮਿਆਰਾਂ ਬਾਰੇ ਭਾਰਤੀ ਅਥਾਰਟੀ FSSAI ਨੇ ਐਨਾਲੋਗ ਉਤਪਾਦ ਨੂੰ ਪਨੀਰ ਵਜੋਂ ਵੇਚਣ ਤੇ ਪਾਬੰਦੀ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਏ। ਇੱਕ ਨੋਟੀਫਿਕੇਸ਼ਨ ਵਿਚ FSSAI ਨੇ ਕਿਹਾ ਕਿ ਐਨਾਲੋਗ ਇਨ ਡੇਅਰੀ ਕੰਟੈਕਟਸ ਸ਼੍ਰੇਣੀ ਤਹਿਤ ਪਹਿਲਾਂ ਤੋਂ ਲਾਇਸੈਂਸ ਸ਼ੁਦਾ ਜਾਂ ਰਜਿਸਟਰਡ ਉਤਪਾਦ ਆਪਣੇ ਨਾਂ, ਲੇਬਲਿੰਗ ਜਾਂ ਮਾਰਕੀਟਿੰਗ ਵਿਚ ਪਨੀਰ ਸ਼ਬਦ ਦੀ ਵਰਤੋਂ ਨੂੰ ਬੰਦ ਕਰਨਾ ਹੋਏਗਾ। ਰਾਸ਼ਟਰੀ ਮੈਡੀਕਲ ਵਿਗਿਆਨ ਪ੍ਰੀਖਿਆ ਬੋਰਡ ਨੇ ਆਪਣੀ ਅਧਿਕਾਰਤ ਵੈਬਸਾਈਟ ਤੇ ਨੀਟ PG 2026 ਦੇ ਨਤੀਜੇ ਐਲਾਨ ਦਿੱਤੇ ਨੇ। ਇਹ ਪ੍ਰੀਖਿਆ 2026-27 ਦੇ ਦਾਖਲੇ ਸੈਸ਼ਨ ਲਈ ਵੱਖ ਵੱਖ MD, MS, TNB, ਡਾਕਟਰ NB 6 ਸਾਲਾ ਕੋਰਸ ਅਤੇ PG ਮੈਡੀਕਲ ਡਿਪਲੋਮਾ ਕੋਰਸਾਂ ਵਿਚ ਦਾਖਲੇ ਲਈ 30 ਅਗਸਤ ਤੋਂ ਦੇਸ਼ ਭਰ ਵਿਚ ਕਰਾਈ ਗਈ ਸੀ। ਬੋਰਡ ਮੁਤਾਬਕ ਕੁੱਲ 2,65,960 ਉਮੀਦਵਾਰ ਪ੍ਰੀਖਿਆ ਵਿਚ ਸ਼ਾਮਲ ਹੋਏ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਸਕੱਤਰ ਐਸ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਮੋਬਾਈਲ ਫੋਨਾਂ ਦੀ ਕੁੱਲ ਘਰੇਲੂ ਮੰਗ ਦਾ ਕਰੀਬ 99.2% ਨਿਰਮਾਣ ਕਰਦਾ ਹੈ। ਅੱਜ ਨਵੀਂ ਦਿੱਲੀ ਵਿਚ 13ਵੇਂ ਸਾਲਾਨਾ ਪਬਲਿਕ ਅਫੇਅਰਸ ਫੋਰਮ ਆਫ ਇੰਡੀਆ ਦੇ ਉਦਘਾਟਨੀ ਸੈਸ਼ਨ 'ਚ ਬੋਲਦਿਆਂ ਸ੍ਰੀ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਵਿਚ ਸਾਲਾਨਾ ਕੋਈ 32 ਤੋਂ 33 ਕਰੋੜ ਮੋਬਾਈਲ ਫੋਨ ਬਣਾਏ ਜਾਂਦੇ ਨੇ।
1: हम देश में अपनी कुल घरेलू मांग का लगभग 99.2% खुद तैयार करते हैं। भारत में होने वाला मूल्यवर्धन जो लगभग 7-8 साल पहले करीब 10-15% था, अब वो बढ़कर लगभग 22-23% हो गया है। हमारा लक्ष्य 35-40% के बीच मूल्यवर्धन हासिल करना है। इस उद्योग को देश में ही बनाए रखने के लिए ये बेहद महत्वपूर्ण है।
0: ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ POJK ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਸਮਾਜਿਕ ਆਰਥਿਕ ਵਾਂਝੇਪਣ ਦਾ ਮੁੱਦਾ ਜਨੇਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੇ 63ਵੇਂ ਸੈਸ਼ਨ ਵਿਚ ਉਠਾਇਆ ਗਿਆ। ਕਾਰਜਕਰਤਾਵਾਂ ਨੇ ਖੇਤਰ ਵਿਚ ਮੁਜ਼ਾਰਾਕਾਰੀਆਂ ਤੇ ਕਾਰਵਾਈ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ। ਸਮਾਜਿਕ ਕਾਰਜਕਰਤਾ ਹਰਲੀਨ ਕੌਰ ਨੇ ਕਿਹਾ ਕਿ POJK ਦੇ ਲੋਕ ਮਹੀਨਿਆਂ ਤੋਂ ਭੋਜਨ, ਬਿਜਲੀ, ਰੁਜ਼ਗਾਰ, ਬਿਹਤਰ ਬੁਨਿਆਦੀ ਢਾਂਚੇ ਅਤੇ ਸਿਆਸੀ ਪ੍ਰਤੀਨਿਧਤਾ ਦੀ ਮੰਗ ਕਰ ਰਹੇ ਨੇ। ਜਾਪਾਨ ਏਸ਼ੀਆਈ ਖੇਡਾਂ ਵਿਚ ਸੀਮਾ ਕੁਮਾਰੀ ਨੇ ਔਰਤਾਂ ਦੀ 10,000 ਮੀਟਰ ਦੌੜ ਦੇ ਫਾਈਨਲ ਵਿਚ ਭਾਰਤ ਲਈ ਕਾਂਸੀ ਦਾ ਤਮਗਾ ਜਿੱਤਿਆ ਹੈ। ਇਹ 16 ਸਾਲਾਂ ਵਿਚ ਏਸ਼ੀਆਈ ਖੇਡਾਂ ਵਿਚ ਔਰਤਾਂ ਦੀ 10,000 ਮੀਟਰ ਦੌੜ ਵਿਚ ਭਾਰਤ ਦਾ ਪਹਿਲਾ ਤਮਗਾ ਹੈ। ਭਾਰਤ ਨੇ ਮਿਕਸਡ 4x400 ਮੀਟਰ ਰਿਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਰੋਸ਼ੀਨਾ ਦੇਵੀ ਨੇ ਵੁਸ਼ੂ ਦੇ 60 ਕਿਲੋਗ੍ਰਾਮ ਸਾਂਡਾ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਭਾਰਤ ਦੀ ਮਰਦਾਂ ਦੀ ਅਤੇ ਔਰਤਾਂ ਦੀ ਕਬੱਡੀ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ ਨੇ। ਹਾਕੀ ਵਿਚ ਭਾਰਤ ਦੀ ਮਰਦਾਂ ਦੀ ਟੀਮ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਸਾਰਿਆਂ ਨੂੰ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਚੀਫ਼ ਆਫ ਡਿਫੈਂਸ ਸਟਾਫ ਜਨਰਲ NS ਰਾਜਸੁਬਰਮਣੀ ਨੇ ਰੱਖਿਆ ਸਿਲਸਿਲੇ ਵਿਚ ਤਕਨਾਲੋਜੀ ਡੇਟਾ ਤੇ ਸਨਅਤ ਦੇ ਏਕੀਕਰਨ ਤੇ ਜ਼ੋਰ ਦਿੱਤਾ ਹੈ। ਸਰਕਾਰ ਨੇ ਘਰੇਲੂ ਖੁਰਾਕੀ ਤੇਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦਰਾਮਦ ਕੀਤੇ ਜਾਂਦੇ ਪ੍ਰਮੁੱਖ ਖੁਰਾਕੀ ਕੱਚੇ ਤੇਲਾਂ ਤੇ ਮੁੱਢਲੀ ਕਸਟਮ ਡਿਊਟੀ ਘਟਾ ਦਿੱਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 kHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ।

ਸਤਿੰਦਰ ਸਰਤਾਜ ਦੀ ਆਵਾਜ਼ 'ਚ ਸੁਣ ਰਹੇ ਸੀ ਖੂਬਸੂਰਤ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:45 ਹੋਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ। 9 ਵਜੇ ਨਿਊਜ਼ ਐਟ 9, 9:15 ਸਪੋਟਲਾਈਟ, 9:30 ਕੰਟਰੀ ਵਾਈਡ, 9:45 ਦੀ ਇਨਸਾਈਟ ਦਿੱਲੀ ਕੇਂਦਰ ਤੋਂ। ਰਾਤ 10 ਵਜੇ ਸੁਣੋਗੇ ਵਿਵਿਆ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ। ਬਸ ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਸੁਣੋਗੇ ਸਮਾਚਾਰ ਸੰਧਿਆ।

ਇਹ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ।

ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਸਰਗਮ। ਤੇਰੇ ਬਿਨਾਂ ਜੀਣਾ ਤੋਂ ਸਿੱਖ ਲਿਆ ਹਮਨੇ, ਪਰ ਜੀਣੇ ਕੀ ਵਜ੍ਹਾ ਆਜ ਵੀ ਤੂੰ ਹੀ ਹੈ। ਰਾਤੇ ਗੁਜ਼ਰ ਜਾਤੀ ਹੈ ਖਾਮੋਸ਼ੀ ਮੇ, ਮਗਰ ਹਰ ਪਲ ਧੜਕਨ ਮੇ ਕਮੀ ਤੇਰੀ ਹੀ ਹੈ। ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

ਐਸਪੀ ਬਾਲਾ ਸੁਬਰੀਮਨੀਅਮ ਤੇ ਚਿਤਰਾ ਦੀ ਆਵਾਜ਼ 'ਚ ਸੁਣ ਰਹੇ ਸੀ ਇਹ ਖੂਬਸੂਰਤ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ। ਹੁਣੇ ਤੋਂ ਕੁਝ ਹੀ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਹਿੰਦੀ ਸਮਾਚਾਰ, 11:05 ਤੇ ਅੰਗਰੇਜ਼ੀ 'ਚ ਸਮਾਚਾਰ।

0: France on the sidelines of UNGA in New York. Earlier, Mr. George participated in a high-level side co-hosted by Ghana, Germany and France, Reparatory Justice. Heavy to very heavy rain continued in several parts of Odisha under the influence of a deep depression over north coastal Andhra Pradesh and adjoining South Odisha. The system has triggered waterlogging, road disruptions and a flood-like situation in vulnerable areas, while the state government has intensified relief and evacuation measures. And in the Asian Games 2026, Indian runners have clinched silver in the mixed 4 into 400 meter relay race at Nagoya today. Before that, Seema Kumari won bronze in the 10,000 meter race after finishing at third spot in 32.50 minutes. The achievement marks India's first medal in the women's 10,000 meter event at the Asian Games in 16 years. And that is the end of this news bulletin.
1: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਸਟੂਡੀਓ ਦੇ ਮੁਤਾਬਕ ਇਸ ਵੇਲੇ ਰਾਤ ਦੇ 11:10 ਹੋ ਰਹੇ ਨੇ ਤੇ ਸਮਾਂ ਹੈ ਜੀ ਸਾਡੇ ਰੋਜ਼ਾਨਾ ਗੀਤ ਸੰਗੀਤ ਨਾਲ ਸਜੇ ਹੋਏ ਪ੍ਰੋਗਰਾਮ ਸਵਾਗਤ ਦਾ ਅੱਜ ਦੀ ਇਸ ਮਹਿਫਿਲ ਨੂੰ ਹਰਪ੍ਰੀਤ ਯਾਨੀ ਕਿ ਮੈਂ ਸਜਾਵਾਂਗਾ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ 11:10 ਤੋਂ ਠੀਕ 1 ਵਜੇ ਤੱਕ ਜਾਰੀ ਰਹੇਗਾ ਔਰ 1 ਤੋਂ 2 ਅਤੇ 2 ਤੋਂ 3 ਦੇ ਵਿੱਚ ਵੀ ਅਸੀਂ ਇਸੇ ਮਹਿਫਿਲ ਨੂੰ ਅੱਗੇ ਤੋਰਾਂਗੇ ਯਾਨੀ ਕਿ ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੂਇਟ ਮਿਊਜ਼ਿਕ ਦਾ ਪ੍ਰੋਗਰਾਮ ਹੋਵੇਗਾ ਪ੍ਰੋਗਰਾਮ ਸੁਗਾਤ ਜਿਸ ਵਿੱਚ ਤੁਸੀਂ ਫੋਨ ਲਾਈਨ ਦੇ ਜ਼ਰੀਏ ਸਾਡੇ ਸਟੂਡੀਓ ਤੱਕ ਪਹੁੰਚਦੇ ਹੋ ਜਾਂ ਫਿਰ ਵਟਸਐਪ ਦੇ ਜ਼ਰੀਏ ਤੁਹਾਡੇ ਸੁਨੇਹੇ ਜੋ ਕਿ ਪਹੁੰਚਣੇ ਸ਼ੁਰੂ ਵੀ ਹੋ ਗਏ ਨੇ ਜੀ ਉਹਨਾਂ ਨੂੰ ਸ਼ਾਮਿਲ ਕਰਾਂਗੇ ਅਤੇ ਚਿੱਠੀਆਂ ਪਿਆਰੀਆਂ ਪਿਆਰੀਆਂ ਤੁਹਾਡੇ ਸੁਨੇਹਿਆਂ ਨਾਲ ਲਿਖੀਆਂ ਹੋਈਆਂ ਰੰਗੀਆਂ ਹੋਈਆਂ ਪਹੁੰਚ ਚੁੱਕੀਆਂ ਨੇ ਕੁਛ ਚਿੱਠੀਆਂ ਵੀ ਸ਼ਾਮਿਲ ਕਰਾਂਗੇ 081-2342-171 ਨੰਬਰ ਰਹੇਗਾ ਫੋਨ ਲਾਈਨ ਦੇ ਜ਼ਰੀਏ ਜੁੜਨ ਦੇ ਲਈ ਅਤੇ ਵਟਸਐਪ ਦੇ ਲਈ 9495-3607 ਨੰਬਰ 'ਤੇ ਤੁਸੀਂ ਆਪਣਾ ਸੁਨੇਹਾ ਭੇਜ ਦੇਣਾ ਕਰਦੇ ਹਾਂ ਸ਼ੁਰੂਆਤ ਪ੍ਰੋਗਰਾਮ ਸੌਗਾਤ ਦੀ ਇਸ ਗੀਤ ਦੇ ਨਾਲ

ਕੀਤੇ ਸ਼ੁਰੂਆਤ ਪ੍ਰੋਗਰਾਮ ਸੌਗਾਤ ਦੀ। ਅਗਲਾ ਗੀਤ ਸੁਣਦਿਆਂ ਸ਼ਾਜ਼ੀਆ ਮਨਸੂਰ ਦੀ ਆਵਾਜ਼ 'ਚ।

ਸੁਣ ਰਹੇ ਸੀ ਸਤਵਿੰਦਰ ਬੇਟੀ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਸਵਾਗਤ ਕਰਦੇ ਹਾਂ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ ਪ੍ਰਮੋਦ ਕੁਮਾਰ ਜੀ ਅਤੇ ਪੁਸ਼ਪਿੰਦਰ ਕੁਮਾਰ ਦਾ ਸਵਾਗਤ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਹੋ ਜੀ। ਮਲੋਟ ਤੋਂ ਸੁਨੇਹਾ ਆਇਆ ਜੀ ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ ਜਾਜੋਰੀਆ, ਗਗਨਦੀਪ ਜਾਜੋਰੀਆ, ਆਰਜ਼ੂ ਜਾਜੋਰੀਆ ਅਤੇ ਗੁੱਡੂ ਜੀ ਪਟੇਲ ਨਗਰ ਮਲੋਟ ਤੋਂ ਜੁੜੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਸੰਦੀਪ ਮੱਕੜ, ਜੋਤੀ ਮੱਕੜ, ਮਨਜ ਜੀ, ਭਰਤ ਕਮਲ ਜੁੜੇ ਨੇ ਜੀ ਚੌਕ ਗਰਾਇਆ ਜਲੰਧਰ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਅਤੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਪਹਿਰਾ ਜਿਹਾ ਸੁਨੇਹਾ ਭੇਜਿਆ ਜੀ ਅਨਿਲ ਤਾਮਲਕਾਰ, ਅਮਰ ਤਾਮਲਕਾਰ, ਦਿਲੀਪ ਵਰਮਾ, ਰਾਜੂ ਤਾਮਲਕਾਰ, ਰਜਨ, ਵਿਪਿਨ, ਪ੍ਰਕਾਸ਼, ਅਰੁਣ, ਸੰਜੇ, ਸੋਨੀ, ਪਵਨ ਯਾਦਵ, ਸੁਨੀਲ ਜੈਨ, ਲਾਲੂ, ਸੋਨਾ, ਮੋਨਾ, ਹਰੀ, ਯਸ਼, ਸੋਮਿਆ ਅਤੇ ਉਹਨਾਂ ਦੇ ਮੰਮੀ ਅਤੇ ਪਾਪਾ ਵੀ ਪ੍ਰੋਗਰਾਮ ਸੁਣ ਰਹੇ ਜੀ। ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ।

0: ਸਾਡੇ ਕੋਲ ਸਾਡੇ ਅਗਲੇ ਫੋਨ ਕਾਲਰ ਵੀ ਜੁੜੇ ਨੇ ਜੀ, ਯਾਨੀ ਕਿ ਪ੍ਰੋਗਰਾਮ ਦੇ ਵਿੱਚ ਪਹਿਲੇ ਫੋਨ ਕਾਲਰ ਨੂੰ ਕਰਦੇ ਹਾਂ ਸ਼ਾਮਿਲ ਜੀ। ਬਹੁਤ ਬਹੁਤ ਸਵਾਗਤ ਤੁਹਾਡਾ।
1: ਹੈਲੋ ਹਰਪ੍ਰੀਤ ਵੀਰ ਜੀ, ਨਮਸਕਾਰ
0: ਜੀ। ਤੁਹਾਡੀ ਆਵਾਜ਼ ਪਹੁੰਚ ਰਹੀ ਹੈ?
1: ਹਾਂਜੀ ਹਾਂ
0: ਜੀ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਵੀਰ
0: ਜੀ। ਸ਼ਾਜਰੀ ਜੀ, ਕੀ ਹਾਲ ਚਾਲ? ਬਹੁਤ ਵਧੀਆ। ਤੁਸੀਂ ਸੁਨੇਹਾ ਭੇਜਦੇ ਰਹਿੰਦੇ ਹੋ ਪਰ ਕਾਲ ਬੜੇ ਟਾਈਮ ਬਾਅਦ ਤੁਸੀਂ ਲਾਈ।
1: ਬਸ ਜੀ, ਕੰਮਾਂ ਤੋਂ ਬਿਜ਼ੀ ਹੁੰਦੇ, ਨੀਂਦ
0: ਆਏ। ਜੀ ਜੀ ਜੀ ਜੀ, ਚਲੋ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਦੱਸੋ ਫਿਰ ਕਿਹੜਾ ਗੀਤ ਸੁਣਾਈਏ?
1: ਬਾਕੀ ਵੀਰ ਜੀ ਮਿਲਦੇ ਰਹਿੰਦੇ ਹੋ, ਜਲੰਧਰ ਤੋਂ ਸਾਡੇ ਦਿਲਾਂ ਦੀ ਧੜਕਣ ਆ ਜੀ।
0: ਅੱਛਾ ਜੀ,
1: ਹਾਂਜੀ ਹਾਂ।
0: ਤੇ ਚਲੋ ਵਧੀਆ ਵਧੀਆ।
1: ਹਾਂਜੀ,
0: ਗੀਤ ਕਿਹੜਾ ਸੁਣੋਗੇ?
1: ਪੂਜਾ ਦਾ ਵੀਰ ਜੀ, ਕੋਈ
0: ਮਿਸ ਪੂਜਾ ਦਾ ਕੋਈ ਵੀ ਗੀਤ ਸੁਣਾ ਦਈਏ।
1: ਹਾਂਜੀ ਹਾਂ।
0: ਲਓ ਜੀ ਫਿਰ ਸੁਣਦੇ ਹਾਂ ਨੀ ਮਿਸ ਪੂਜਾ ਦੀ ਆਵਾਜ਼ 'ਚ ਗੀਤ। ਸ਼ੁਕਰੀਆ ਸੁਖਬੀਰ ਸਿੰਘ ਜੀ, ਕੋਮਲਪ੍ਰੀਤ ਜੀ ਅਤੇ ਸਾਰਾ ਪਰਿਵਾਰ, ਸਾਡੇ ਨਿਯਮਿਤ ਸਰੋਤੇ ਨੇ ਜੀ, ਰੈਗੂਲਰ ਲਿਸਨਰ ਨੇ ਸਾਡੇ, ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਮਿਸ ਪੂਜਾ ਦੀ ਆਵਾਜ਼ 'ਚ।
2: ਕਿੰਨਾ ਸੋਹਣਾ ਮੇਰਾ ਮਾਹੀ, ਮੇਰੇ ਚੌਂਦੇ ਸਾਹਮਣੇ ਤੂੰ

0: ਸੁਣੀ ਸੀ ਜਸਬੀਰ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਸੌਗਾਤ ਅਤੇ ਸਾਡੇ ਅਗਲੇ ਫੋਨ ਕਾਲਰ ਸਾਡੇ ਨਾਲ ਜੁੜੇ ਨੇ ਜੀ। ਸਵਾਗਤ ਬਹੁਤ ਬਹੁਤ ਤੁਹਾਡਾ।
1: ਹੈਲੋ।
0: ਹਾਂਜੀ, ਤੁਹਾਡੀ ਫੋਨ ਲਾਈਨ ਮਿਲ ਗਈ ਜੀ। ਹਾਂਜੀ
1: ਹਾਂਜੀ, ਨਮਸਕਾਰ ਸਰ ਜੀ।
0: ਨਮਸਕਾਰ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ 'ਚ ਜੀ। ਦੱਸੋ ਕਿਹੜਾ ਗੀਤ ਸੁਣਾਈਏ?
1: ਸਰ ਜੀ,

0: ਰਿਸ਼ਮ ਸਾਰ ਦੇਖ ਲੈਂਦਾ, ਭਾਵੇਂ ਬੋਲ ਭਾਵੇਂ ਨਾ ਬੋਲ, ਚੰਨਾ ਵਸਦੇ ਰਹੀ ਅੱਖੀਆਂ ਦੇ ਕੋਲ।
1: ਅੱਖੀਆਂ ਦੇ ਕੋਲ, ਠੀਕ ਆ ਜੀ। ਸ਼ਮਸ਼ਾਦ ਬੇਗਮ ਦੀ ਆਵਾਜ਼ 'ਚ ਫਿਰ ਸੁਣਦੇ ਹਾਂ ਤੁਹਾਡੀ ਫਰਮਾਇਸ਼ ਅਤੇ ਇਹ ਗੀਤ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਜੀ।
0: ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ
1: ਜੀ। ਜੀ ਜੀ ਜੀ, ਪ੍ਰੋਗਰਾਮ ਸੁਗਾਤ ਦੇ ਵਿੱਚ ਜੀ, ਕਿਉਂਕਿ ਸਮਾਂ ਰਹਿ ਗਿਆ ਜੀ, ਅੱਜ ਦੇ ਦਿਨ ਦੇ ਤਕਰੀਬਨ 6 ਮਿੰਟ ਦਾ ਸਮਾਂ ਬਾਕੀ ਹੈ, ਅਤੇ ਸੁਣਾਂਗੇ ਇਹ ਗੀਤ ਅਤੇ ਤੁਹਾਡਾ ਸਵਾਗਤ ਕਰਾਂਗੇ ਜੀ। ਦਿਨ ਨਵਾਂ ਚੜ੍ਹੇਗਾ। ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਫਿਲਮ ਦੋ ਲੱਛੀਆਂ ਦਾ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ। ਸੌਗਾਤ ਅਤੇ ਨਿੱਘਾ ਸਵਾਗਤ ਕਰਦਾ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ। ਅਤੇ ਨਵੇਂ ਦਿਨ ਯਾਨੀ ਕਿਹੜੀ ਦਿਨ ਅੱਜ ਹੋਵੇਗਾ ਸ਼ੁੱਕਰਵਾਰ ਦਾ। ਅਤੇ ਬਹੁਤ ਬਹੁਤ ਸਵਾਗਤ ਕਰਦਾ ਸਾਡੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਸੌਗਾਤ ਦੇ ਵਿੱਚ ਕਰ ਰਹੇ ਹਾਂ। ਪ੍ਰੋਗਰਾਮ ਦੀ ਇਸ ਦੂਸਰੇ ਹਿੱਸੇ ਦੀ ਸ਼ੁਰੂਆਤ ਗੁਰਦਾਸ ਮਾਨ ਦੀ ਆਵਾਜ਼ ਦੇ ਨਾਲ।

ਜੁੜੇ ਜੀ ਪ੍ਰੋਗਰਾਮ ਦੇ ਵਿੱਚ ਜ਼ਿਲ੍ਹਾ ਜਨੂੰਨ ਯੂਪੀ ਤੋਂ ਸਤੇਂਦਰ ਕੁਮਾਰ ਚੁਰਸੀਆ ਆਦਰਸ਼ ਸਾਰਥਕ ਅਤੇ ਅਲੌਕਿਕ ਚੁਰਸੀਆ ਸਾਰਿਆਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ। ਬਾਘਾ ਪੁਰਾਣੇ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਜੀ, ਤੇਗ ਫਤਿਹ ਸਿੰਘ ਅਤੇ ਉਹਨਾਂ ਦੀ ਪੋਤਰੀ ਜਸਗੁਨ ਰੱਖੜਾ ਜੁੜੇ ਨੇ ਜੀ। ਪਿਆਰੀ ਜੀ ਚਿੱਠੀ ਭੇਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਸਵਾਗਤ ਕਰਦਾ ਹਾਂ। ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ ਅਤੇ ਗੁਰਲੀਨ ਸਮੇਤ ਸਾਰਾ ਗਿੱਲ ਪਰਿਵਾਰ ਜੁੜਿਆ ਹੈ ਜੀ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਅਤੇ ਕਨੇਰਾ ਮੁੱਲਾ ਪਟਿਆਲਾ ਤੋਂ

ਬੱਤਾ ਪਰਿਵਾਰ ਵੀ ਸਾਨੂੰ ਚਿੱਠੀ ਭੇਜ ਰਿਹਾ ਅਤੇ ਸੁਨੇਹਾ ਵੀ ਅਕਸਰ ਭੇਜਦੇ ਨੇ ਜੀ। ਅਤੇ ਬਲਵੰਤ ਕੁਮਾਰ ਵਰਮਾ ਅਤੇ ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ ਜੋਤੀ, ਅਤੁਲ, ਪਾਇਲ ਵਰਮਾ, ਪ੍ਰਿਯੰਕਾ ਵਰਮਾ ਅਤੇ ਰਿਸ਼ੀ ਵਰਮਾ ਵੀ ਜੁੜੇ ਨੇ ਜੀ। ਜ਼ਿਲ੍ਹਾ ਰਤਲਾਮ, ਮੱਧ ਪ੍ਰਦੇਸ਼ ਤੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਇਹਨਾਂ ਦਾ। ਅਤੇ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਹਰਭਜਨ ਮਾਨ ਅਤੇ ਰਾਣੀ ਰਣਦੀਪ ਦੀ ਆਵਾਜ਼ 'ਚ।

ਵਿਧੀ ਚੱਲ ਰਿਹਾ ਪ੍ਰੋਗਰਾਮ ਸੁਗਾਤ ਅਤੇ ਮੈਂ ਤੁਹਾਡਾ ਸਾਥੀ ਹਰਪ੍ਰੀਤ। ਇਸ ਪ੍ਰੋਗਰਾਮ ਦੇ ਸਮੇਂ ਦੇ ਵਿੱਚ ਤਕਰੀਬਨ 15 ਕੁ ਮਿੰਟ ਦਾ ਅਜੇ ਪ੍ਰੋਗਰਾਮ ਦਾ ਹਿੱਸਾ ਬਾਕੀ ਹੈ। ਇਸੇ ਤਰ੍ਹਾਂ ਹੀ ਜੀ ਗੀਤ ਸੰਗੀਤ ਦੇ ਸਿਲਸਿਲੇ ਨੂੰ ਜਾਰੀ ਰੱਖ ਰਹੇ ਹਾਂ। ਦੱਸਦਾ ਜਾਵਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਪੰਜਾਬੀ ਮੈਲੋਡੀਅਸ ਗੀਤ ਅਤੇ ਇਸ ਤੋਂ ਬਾਅਦ ਦੋ ਤਿੰਨ ਦੇ ਸਮੇਂ ਦੇ ਵਿੱਚ ਪੰਜਾਬੀ ਡੂ ਇਟ ਮਿਊਜ਼ਿਕ ਵੀ ਸੁਣੋਗੇ। ਸੁਣਦੇ ਹਾਂ ਅਸਾ ਸਿੰਘ ਮਸਤਾਨਾ ਦੀ ਆਵਾਜ਼ 'ਚ ਅਗਲਾ ਗੀਤ।

0: ਆਜਾ ਲੰਬੜਾ ਵੇ ਕਿੱਦਾਂ ਪੈਂਦਾ ਚੱਲੀਏ ਆਪਾਂ ਵੀ ਦੇਖੀਏ
1: ਬੱਲੇ ਬੱਲੇ ਬੱਲੇ ਵੀ ਰੰਗ ਲੱਗੇ ਪਏ ਆ
0: ਓਏ ਖੜਦੀ ਮੈਨੂੰ ਵੀ ਲੈ ਚੱਲੀ ਪੂਰਾ ਮਾਵਾ ਸ਼ਕਲ
2: ਪਿੰਡ ਸੰਗਤ ਪੂਰੇ ਦੇ ਵਿੱਚ ਢੋਲ ਵੱਜਦਾ ਬਈ ਨੱਚਦਾ ਪਟੋਲਿਆਂ ਦਾ ਜੋੜਾ ਸਜਦਾ।

0: ਸੁਣ ਰਹੇ ਸਤਿੰਦਰ ਬੇਟੀ ਦੀ ਆਵਾਜ਼ ਦੇ ਵਿੱਚ ਗੀਤ ਅਤੇ ਪ੍ਰੋਗਰਾਮ ਦੇ ਅਸੀਂ ਆਖਰੀ ਪੜਾਵ ਦੇ ਵੱਲ ਵੱਧ ਰਹੇ ਹਾਂ। ਪ੍ਰੋਗਰਾਮ ਦਾ ਆਖਰੀ ਗੀਤ ਸੁਣਾ ਕੇ ਹੰਸਰਾਜ ਹੰਸ ਦੀ ਆਵਾਜ਼ ਦੇ ਨਾਲ ਅਤੇ ਇਸੇ ਗੀਤ ਦੇ ਨਾਲ ਪ੍ਰੋਗਰਾਮ ਸੁਗਾਤ ਦੀ ਮਹਿਰ ਪੇ ਅਤੇ ਸਮਾਪਤੀ ਕਰਦਾ ਜੀ। ਤੁਹਾਡੀ ਸਭ ਤੋਂ ਇਜਾਜ਼ਤ ਲੈਂਦਾ ਹਾਂ, ਜੁੜੇ ਰਹਿਣਾ ਹੈ ਇਸੇ ਤਰ੍ਹਾਂ ਹੀ ਆਉਣ ਵਾਲੇ ਅਗਲੇ ਪ੍ਰੋਗਰਾਮਾਂ ਦੇ ਵਿੱਚ।
1: ਸੋਹਣੇ ਕੁੜੇ।

ਸੜਕ ਦੀਆਂ ਉਹ ਵੀ ਨੀਚ ਚੜਕ ਦੀਆਂ ਵੰਗਾਂ ਵੰਗਾਂ ਦੇ ਵਿੱਚ ਸੁਣੇ ਸੀ ਜੀ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਦੇ ਇਸੇ ਦੇ ਨਾਲ ਪ੍ਰੋਗਰਾਮ ਸੁਗਾਤ ਦੀ ਸਮਾਪਤੀ ਹੋਈ ਹੈ ਜੀ। ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਗੀਤ ਸੰਗੀਤ ਦਾ ਸਿਲਸਿਲਾ ਅੱਗੇ ਤੋਰ ਰਹੇ ਹਾਂ। ਇਸ ਵੇਲੇ ਰਾਤ ਦੇ 1 ਵਜ ਰਹੇ ਨੇ। ਪੇਸ਼ ਹੈ ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

0: ਪਾਇਆ ਸੀ, ਨੀ ਦੱਸ ਕਿਉਂ ਪਾਇਆ ਸੀ ਪਿਆਰ ਜੰਗੀਰੋ ਗੂੜਾ।
1: ਕਿਹੜੇ ਲੈ ਮੈਂ ਚਾਪਾ ਛੱਲੇ ਕਿਹੜਾ ਤੇਰਾ ਖਾਦਾ, ਚਾੜ ਕੇ ਲੈ ਆਊ ਮੈਂ ਥਾਣਾ ਜੇ ਤੂੰ ਕੀਤਾ ਵਾਦਾ, ਚਾੜ ਕੇ ਲੈ ਆਊ ਮੈਂ ਥਾਣਾ ਜੇ ਤੂੰ ਕੀਤਾ ਵਾਦਾ, ਥਾਣੇਦਾਰ ਕਰਵਾਊਗਾ ਤੈਥੋਂ ਕਰਦਾ ਗੋਹਾ ਕੂੜਾ, ਥਾਣੇਦਾਰ ਕਰਵਾਊਗਾ ਤੈਥੋਂ ਕਰਦਾ ਗੋਹਾ ਕੂੜਾ। ਵੇ ਮੈਂ ਕਦ ਪਾਇਆ ਸੀ ਪਿਆਰ ਤੇਰੇ ਨਾਲ ਗੂੜਾ, ਵੇ ਮੈਂ ਕਦ ਪਾਇਆ ਸੀ ਪਿਆਰ ਤੇਰੇ ਨਾਲ ਗੂੜਾ।

0: ਪਰੀ ਕਕਾਈ ਕੀਨੇ ਵੱਡੇ ਪੱਠੇ ਕੀਨੇ ਤੈਨੂੰ ਪਰੀ ਕਕਾਈ ਕੀਨੇ ਵੱਡੇ ਪੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ
1: ਜੋਰ ਮੇਰੇ ਨੇ ਪਰੀ ਕਕਾਈ ਸੋ ਪਾਈਆਂ ਦੀ ਕਾਵਾ ਜੋਰ ਮੇਰੇ ਨੇ ਪਰੀ ਕਕਾਈ ਸੋ ਪਾਈਆਂ ਦੀ ਕਾਵਾ ਝੂਠ ਦੇ ਮੈਂ ਬੋਲਾਂ ਐਡੀ ਹੀ ਮਰ ਜਾਵਾਂ ਝੂਠ ਦੇ ਮੈਂ ਬੋਲਾਂ ਐਡੀ ਹੀ ਮਰ ਜਾਵਾਂ ਝੂਠ ਦੇ ਮੈਂ ਬੋਲਾਂ
0: ਕੀਨੇ ਰੁਗ ਚਰੀਦਾ ਲਾਇਆ ਕੀਨੇ ਕੁਤਰਾ ਕੀਤਾ ਕੀਨੇ ਕਾੜਨੀ ਵਿੱਚੋਂ ਕੱਢ ਕੇ ਠੰਨਾ ਦੁੱਧ ਦਾ ਪੀਤਾ ਕੀਨੇ ਕਾੜਨੀ ਵਿੱਚੋਂ ਕੱਢ ਕੇ ਠੰਨਾ ਦੁੱਧ ਦਾ ਪੀਤਾ ਲਾ ਕੇ ਤੜਕਾ ਖਾ ਗਿਆ ਕਿਹੜਾ ਭੂਕਾਂ ਵਾਲੀ ਬੱਠੇ ਲਾ ਕੇ ਤੜਕਾ ਖਾ ਗਿਆ ਕਿਹੜਾ ਭੂਕਾਂ ਵਾਲੀ ਬੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ
1: ਸੱਸ ਮੇਰੀ ਦਾ ਪੁੱਤ ਵੱਖੋ ਕਾਨਣ ਮੇਰੀ ਦਾ ਪਾਈ ਮੇਰਾ ਨਿੱਕਾ ਦਿਓਰ ਲਾਡਲਾ ਮੈਂ ਉਹਦੀ ਪਰਜਾਈ ਮੇਰਾ ਨਿੱਕਾ ਦਿਓਰ

ਤੀਨ ਦੇ ਕਬੂਤਰ ਵਰਗੀ ਨੀਤ ਬੰਦੇ ਦੇ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੌ ਵਰਿਆਂ ਦਾ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੌ ਵਰਿਆਂ ਦਾ ਪਿੱਛੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਪਾਦੀਆਂ ਇਕੱਠੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਪਾਦੀਆਂ ਇਕੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ

ਸ਼ੀ ਮਨ ਨੂੰ ਸੰਬੋਧਿਤ ਹੋਣ ਦਾ ਨਿਵੇਕਲਾ ਢੰਗ ਦਰਸਾਉਂਦੇ ਨੇ ਕਿ ਐ ਮੇਰੇ ਮਨ, ਤੂੰ ਹਰ ਵੇਲੇ ਨਿਤਾ ਪ੍ਰਤੀ ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ ਦੇ ਨਾਮ ਦਾ ਗੁਣਗਾਨ ਕਰ। ਉਸ ਗਮਤਾ ਤੋਂ ਪਰੇ ਅਦ੍ਰਿਸ਼ਟ ਪਰਮਾਤਮਾ ਜੋ ਅਪਹੁੰਚ ਹੈ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਫਰਮਾਨ ਹੈ, ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ, ਅਗਮ ਅਗੋਚਰ ਨਾ ਜਾਈ ਹਰ ਲਖਿਆ, ਗੁਰਪੂਰਾ ਮਿਲੈ ਲਖਾਵੀਐ ਰੇ। ਇਸ ਸ਼ਬਦ ਦਾ ਗਾਇਨ ਕੀਤਾ ਬੀਬੀ ਆਸ਼ੂਪ੍ਰੀਤ ਕੌਰ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਕਹੀ ਹੈ। ਤਿੰਨ ਮਸਤਕ ਭਾਗ ਧੁਰ ਲਿਖ ਪਾਵੀਆ ਰੇ, ਤਿੰਨ ਦੇਖੇ ਮੇਰਾ ਮਨ ਵਿਕਸੈ, ਜਿਉਂ ਸੁੱਤ ਮਿਲ ਮਾਤ ਗੱਲ ਲਾਵੀਆ ਰੇ। ਸਤਿਗੁਰੂ ਜੀ ਨਿਮਰਤਾ ਦੇ ਸਾਗਰ ਰਹਿਮਤ ਦੇ ਘਰ ਵਿੱਚੋਂ ਮਿਹਰਾਮਤਾਂ ਕਰਦਿਆਂ ਸੰਸਾਰਕ ਜੀਵ ਰੂਪੀ ਇਸਤਰੀ ਨੂੰ ਸਮਝਾਉਂਦੇ ਹਨ, ਹੇ ਮੇਰੇ ਮਨ, ਜਿਹੜੇ ਮਨੁੱਖ ਅਕਾਲ ਪੁਰਖ ਦਾ ਰਤਨ ਨਾਮ ਸਿਮਰਦੇ ਹਨ, ਹਮੇਸ਼ਾ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜ੍ਹੇ, ਜੋ ਮਨ ਚਿੱਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਹਾਹੇ ਅਸੰਖ ਕਰੋੜੇ। ਤੀਸਰੇ ਬੰਦ ਦੀ ਅਖੀਰਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ, ਉਹਨਾਂ ਜੀਵਾਂ ਦਾ ਦਰਸ਼ਨ ਕੀਤਿਆਂ ਮੇਰਾ ਮਨ ਇਵੇਂ ਪ੍ਰਸੰਨ ਹੁੰਦਾ ਹੈ ਜਿਵੇਂ ਇੱਕ ਪੁੱਤਰ ਆਪਣੀ ਮਾਂ ਨੂੰ ਮਿਲ ਕੇ ਆਨੰਦਿਤ ਹੁੰਦਾ ਹੈ, ਭਾਵ ਮਾਂ ਦੇ ਗਲੇ ਨਾਲ ਚਿੰਬੜ ਜਾਂਦਾ ਹੈ। ਜਿਸ ਪ੍ਰਕਾਰ ਮਾਂ ਆਪਣੇ ਪੁੱਤਰਾਂ ਨੂੰ ਵੇਖ ਵੇਖ ਕੇ ਜਿਉਂਦੀ ਹੈ, ਤਿਵੇਂ ਪਰਮਾਤਮਾ ਦਾ ਭਗਤ ਪਰਮਾਤਮਾ ਨਾਲ ਤਾਣੇ ਪੇਟੇ ਦੇ ਸੂਤਰ ਵਾਂਗ ਰੱਤਾ ਰਹਿੰਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਹਨ, ਪੂਤ ਪੇਖ ਜਿਉਂ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉਂ ਰਾਤਾ। ਹਮ ਬਾਰਕ ਹਰ ਪਿਤਾ ਪ੍ਰਭ ਮੇਰੇ, ਮੋਕੋ ਦੇਹ ਮਤੀ ਜਿਤ ਹਰ ਪਾਵੀਆ ਰੇ। ਜਿਉਂ ਬਛਰਾ ਦੇਖ ਗਊ ਸੁਖ ਮਾਨੈ, ਤਿਉਂ ਨਾਨਕ ਹਰ ਗੱਲ ਲਾਵੀਆ ਰੇ। ਸਤਿਗੁਰੂ ਜੀ ਇਸ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ ਕਿ ਹੇ ਮੇਰੇ ਪਿਆਰੇ ਪ੍ਰਭੂ, ਅਸੀਂ ਜੀਵ ਤੇਰੇ ਬੱਚੇ ਹਾਂ, ਹੇ ਮਾਲਕ ਜੀਓ, ਮੈਨੂੰ ਅਜਿਹੀ ਸ਼ਕਤੀ ਪ੍ਰਦਾਨ ਕਰੋ ਜਿਸ ਦੇ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਜਾਵੇ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਇਸ ਪ੍ਰਥਾਏ ਬਖਸ਼ਿਸ਼ ਕਰਦੇ, ਸਾ ਮਤ ਦਿਹੋ ਦਇਆਲ ਪ੍ਰਭ, ਜੇ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਭਗਤ ਸਾਧਾ। ਸਤਿਗੁਰੂ ਜੀ ਅੰਤਲੇ ਬੰਦ ਵਿੱਚ ਰਹਿਮਤ ਕਰਦੇ ਹਨ, ਹੇ ਨਾਨਕ, ਜਿਵੇਂ ਗਾਂ ਆਪਣੇ ਵੱਛੇ ਨੂੰ ਦੇਖ ਕੇ ਖੁਸ਼ ਹੁੰਦੀ ਹੈ, ਤਿਵੇਂ ਉਹ ਵਡਭਾਗੀ ਮਨੁੱਖ ਸੁੱਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਗਾ ਲੈਂਦਾ ਹੈ। ਐਸੀ ਪ੍ਰੀਤ ਗੋਬਿੰਦ ਸਿਉਂ ਲਾਗੀ, ਮੇਲ ਲਏ ਪੂਰਨ ਵਡਭਾਗੀ।
1: ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ, ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਬਲਵੰਤ ਸਿੰਘ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ, ਭਗਤਾਂ, ਅਰਸ਼ੀ ਭੱਟਾਂ ਅਤੇ ਗੁਰਸਿੱਖਾਂ ਦੁਆਰਾ ਉਚਾਰੀ ਬਾਣੀ ਸੁਭਾਏਮਾਨ ਹੈ। ਭਗਤ ਗਿਆਨਦ ਜੀ ਗੁਰੂ ਉਸਤਤ ਕਰਦੇ ਨੇ ਕਿ ਵਾਹ ਵਾਹ, ਹੇ ਪਿਆਰੇ ਗੁਰੂ ਜੀ, ਬਲਿਹਾਰੇ ਹਾਂ, ਤੈਥੋਂ ਬਲਿਹਾਰੇ ਹਾਂ, ਤੇਰੇ ਕਮਲ ਵਰਗੇ ਨੈਣ, ਮਿੱਠੜੇ ਬੋਲ ਮਨ ਨੂੰ ਪਾਉਂਦੇ ਹਨ। ਤੁਸੀਂ ਮੇਰੇ ਲਈ ਉਹੀ ਹੋ ਜਿਸ ਨੂੰ ਵੇਖ ਕੇ ਮਾਂ ਯਸ਼ੋਦਾ ਆਪ ਜੀ ਦੇ ਮੋਹ ਵਿੱਚ ਮਗਨ ਹੋ ਜਾਂਦੀ। ਹੇ ਗੁਰੂ, ਤੂੰ ਅਚਰਜ ਹੈ, ਤੂੰ ਸਤ ਸਰੂਪ ਹੈ, ਤੂੰ ਅਟਲ ਹੈ ਅਤੇ ਤੂੰ ਹੀ ਲਕਸ਼ਮੀ ਦਾ ਨਿਵਾਸ ਸਥਾਨ ਹੈ। ਹੇ ਆਦਿ ਪੁਰਖ, ਤੂੰ ਸਦਾ ਥਿਰ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ, ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸੇ, ਦਹੀ ਪਾਤ ਖਾਹੇ ਜੀਓ। ਸਰਵਣ ਕਰਦਿਆਂ ਬੀਬੀ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਸਾਥੀਆਂ ਦੁਆਰਾ ਇਸ ਸਵੱਈਏ ਦਾ ਗਾਇਨ।

ਭਗਤੀ ਸਿੰਘ ਦੇ ਪ੍ਰੋਗਰਾਮ ਵਿੱਚ ਹੁਣੇ ਤੁਸੀਂ ਇਹ ਕ੍ਰਿਸ਼ਨ ਭਜਨ ਸਰਵਣ ਕਰ ਰਹੇ ਸੀ। ਡੀਟੀਐਚ ਦੀ ਪੰਜਾਬੀ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਲੋਕ ਮਹਲਾ ਪਹਿਲਾ ਭੈ ਵਿੱਚ ਪਾਉਣ ਵਹਿਸ ਦਬਾਓ ਭੈ ਵਿੱਚ ਚੱਲੇ ਲਖ ਦੁਨੀਆ ਭੈ ਵਿੱਚ ਕਣਕੜੇ ਵਿਗਾਰ ਭੈ ਵਿੱਚ ਧਰਤੀ ਦੱਬੀ ਪਹਾੜ ਭੈ ਵਿੱਚ ਇੰਦ ਫਰੈ ਸਰਪਾਰ ਭੈ ਵਿੱਚ ਰਾਜਾ ਧਰਮ ਦੁਆਰ

ਜੇ ਆਪਣੀ ਧਨ ਦੀ ਸਤਿਗੁਰ ਪਾਇਆ ਇਹੋ ਜਿਹੇ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਆਇਨ ਚੇਲੇ ਨਚੰ ਗੁਰ ਪੈਰ ਹਲਾਇਨ ਫੇਰੇ ਸਿਰ ਉਡੁੜਾਵਾ ਝਾਟੇ ਪਏ ਵੇਖੇ ਲੋਕ ਕਿਸੇ ਕਰ ਜਾਏ ਰੋਟੀਆਂ ਕਾਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਨਕਾ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੇ ਰੰਜ ਨਾ ਮਨ ਚਾਓ ਸਿੱਖੀ ਸਿੱਖਿਆ।

ਹੋਰੀ ਬਿਨ ਸਤਿਗੁਰ ਕਿਨਾਂ ਨਾ ਪਾਇਓ, ਬਿਨ ਸਤਿਗੁਰ ਕਿਨਾਂ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਪ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਦਾ ਜਿਨੇ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ। ਜਗ ਜੀਵਨ ਦਾਤਾ ਪਾਇਆ।

ਓਏ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿਨੇ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪੈ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਦੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ।

0: ਗੁਰ ਹੋਮੇ ਚਖਣਾ ਚਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤੇ ਤਾਕੜਿਆ, ਬਹੁਤ ਤੀਤ ਪਵਿਆ ਤੇ ਤੋਲਿਆ, ਬਹੁ ਪੇਕੀਆ ਦਹੀ ਦੁੱਖ ਦੀਆ, ਸਹਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਐ ਨਿਸਕਾਰੇ, ਮੋਨ ਵਿਗੂਤਾ ਕਿਉ ਜਾਗਿਆ ਗੁਰਮਿਨ ਸੂਤਾ, ਪਗੋ ਪਿਤਾ ਨਾ ਆਪਣਾ ਕੀਆ ਕਮਾਣਾ, ਅਲਮਲ ਖਾਏ ਸਿਰ ਛਾਈ ਪਾਏ, ਮੂਰਖ ਕੰਦੇ ਪਤ ਗਵਾਈ। ਵਿਣਨਾ ਮੈਂ ਕਿਸਤਾ ਨ ਪਾਏ, ਰਹਿ ਬਿਵਾਣੀ ਮੜੀ ਮਸਾਣੀ, ਅੰਧ ਨ ਜਾਣੇ ਫਿਰ ਪਛਤਾਣੀ, ਸਤਿਗੁਰ ਪੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਜ਼ਰ ਕਰੇ ਸੋ ਪਾਏ, ਆਸਨ ਦੇ ਸੇ ਤੇ ਨਹਿ ਕੇਵਲ, ਹਉ ਮੈਂ ਸ਼ਬਦ ਜਲਾਏ।

ਨਾਨਕ ਕਰਮਾ ਬਾਰੇ ਦਰ ਢੋ ਨਾ ਲੈਣੀ ਧਾਵਦੇ, ਇੱਕ ਮੂਲ ਨਾ ਬੁੱਝਣੇ ਆਪਣਾ ਅਣਹੋਦਾ ਆਪ ਗਿਣਾਏ ਦੇ, ਹਉ ਢਾਡੀ ਕਾ ਨੀਤ ਜਾਤ ਫੁਲ ਤਮ ਜਾਤ ਸਿਧਾਏ ਦੇ, ਤਿਨ ਮੰਗਾ ਜੇਤ ਦੇ ਧਿਆਨ ਦੇ ਤਿਨ ਮੰਗਾ।

ਹਜ਼ਰਤ ਅਲੀ ਖਾਕ ਜੀ ਮਿਲਿਆ ਤਾਂ ਮਸਤਕ ਲਾਈ ਹੈ, ਕੂੜਾ ਲਾਲ ਛੱਡਿਆ ਹੋਏ ਇੱਕ ਮਨ ਅਲਗ ਧਿਆਈ ਹੈ, ਫਲ ਦੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ, ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈ ਹੈ, ਮਤ ਥੋੜੀ ਸੇਵ ਗਵਾਈ ਹੈ।

ਆਇਆ ਹੋਵੇ ਗੁਨਹਿਗਾਰ ਤਾਂ ਉਵੇਂ ਸਾਧ ਨਾ ਮਾਰੀਐ ਜਿਹਾ ਕਾਲੇ ਕਾਲਣਾ ਤੇ ਵੇਹੁ ਨਾਉ ਪਚਾਰੀਐ ਐਸੀ ਕਲਾ ਦਾ ਖੇਡੀਐ ਜਿਤ ਦਰਗਿਆ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਐ

ਬਿਰੰਚੀ ਜਸ ਗਾਵੇ ਜਾਂ ਕੋ ਸ਼ਿਵ ਮੁਨ ਗਹੇ ਨਾਤ ਯਾਤ ਕਬਿਲਾਸ ਕੋ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰ ਉਦਾਸ ਕੋ ਸੋ ਤਿੰਨ ਸਤ ਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਬਡਾਈ ਦਈ ਗੁਰ ਰਾਮ।

0: ਕੰਨ ਧਾਵੇ ਪਲ ਕੰਨ ਸੋਵੇ ਜੀਓ ਜਾ ਕੋ ਦੇਖ ਤਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੇਲੇ ਧੋਵੇ ਜੀਓ ਸਤ ਗੁਰ ਨਾਮ ਏਕਲੇ ਮਨ ਜਪੇ ਦੜੇ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ
1: ਸੰਤਤ ਹੀ ਸਤ ਸੰਗਤ ਸੰਗੇ ਸੁਰੰਗ ਤੇਜਸ ਗਾਵਤ ਹੈ ਧਰਮ ਪੰਥ ਤਰਿਓ ਤਰਨੀ ਤਰ ਆਪ ਰਹੇ ਦੀ ਵਿਤਾਰਨਾ ਤਾਵਤ ਹੈ ਮਥਰਾ ਪਨ ਪਾਕ ਪੜੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿੰਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ
2: ਸਤਿਗੁਰੂ ਸਤਿਗੁਰੂ ਸਤਿਗੁਰੁ ਗੋਬਿੰਦ ਜੀਓ ਬਲ ਛਲਨ ਸਬਲ ਮਲਨ ਭਗਤ ਫਲਨ ਕਾਨ ਕੁਵਰ ਨਿਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਧਵਨ ਸਕਲ ਪਵਨ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕੱਛ ਹੋ ਬਰਾਹਾ ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀਏ ਤਾਰ ਤਜ ਬਿਕਾਰ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲਨ ਤੁਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ
3: ਸੁਖ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਾਮੰਦੀ ਨੂਰ ਅਰਸੋਂ ਕੁਰਸੋਂ ਚਟੀ ਤੁਦ ਡਿਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ